ਮੱਠੇ ਮੰਡਪ ਮਾੜੀਆਂ ਲਾਏ ਬੈਠੇ ਘਰ ਪਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾ ਹੀ ਹਾਰਿਆ ਪਰ ਫਰਮਾਇਸ਼ ਖਾਇਆ।

ਆਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈ ਆ ਜਦ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਡਿੱਗ ਪਾਈਆਂ ਸਹਿ ਤੁੱਠੇ ਨੌ ਡਿੱਗ ਪਾਈਆਂ।

ਆਪੇ ਹੀ ਤੇ ਧਾਰੀ ਹੈ। ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ। ਜਿਸ ਕਹਿ ਜੀ ਪ੍ਰਾਣ ਹੈ ਕਿ ਸਾਹਿਬ ਮਨੋ ਵਿਸਾਰੀ ਹੈ, ਆਪਣ ਹੱਥੀ ਆਪਣਾ।

ਸਾਹਿਬ ਸਦਾ ਸਮਾ ਲਈਏ। ਜਿਤ ਕੀਤਾ ਪਾਈ ਆਪਣਾ ਸਕਾਲ ਬੁਰੀ ਕਿਉਂ ਕਰ ਲਈਏ। ਮੰਦਾ ਬੂਣ ਲੱਗੀ ਚਾਹੀਦੇ ਲੰਮੀ ਨਦਰ ਨਿਹਾਲੀਏ। ਜਿਉਂ ਸਾਹਿਬ ਨਾਲ ਨਹਾਰੀਏ ਵੇ ਤੇ ਵੇਹਾ ਪਾਸਾ ਢਾਲੀਏ।

ਕਾਮਨਾ ਤਿਸ ਕਹੀਏ ਸਾਬਾ ਨਾਨਕ ਹੁਕਮ ਨਾ ਚੱਲੇ ਨਾ।

ਆਪਣੀ ਹਰਤਾ ਕੇ ਪਾਰਾਵਾ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਂ ਇੱਕ ਨਾ ਗਲੀ ਜੰਜੀਰੀ ਇੱਕ ਤੁਰੀ ਚੜੇ ਬਿਸਿਆ ਆਪ ਕਰਾਏ ਕਰੇ ਆਪ ਹੋ ਕੈਸੇ ਕਰੀ ਪੁਕਾਰ ਨਾ।

0: ਗੁੱਸੇ ਵਿੱਚ ਕੀਤਾ ਹੋਇਆ ਕੰਮ ਕਦੇ ਵੀ ਪੂਰਾ ਨਹੀਂ ਹੁੰਦਾ, ਕਿਉਂਕਿ ਗੁੱਸਾ ਅਕਲ ਨੂੰ ਖਾ ਜਾਂਦਾ ਹੈ।
1: ਆਓ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਆਓ ਉਸ ਪਰਮਾਤਮਾ ਦਾ ਨਾਮ ਸਿਮਰਨ ਕਰ, ਉਸਨੂੰ ਧਿਆਨ 'ਚ ਲਿਆ ਕੇ ਇਹਨਾਂ ਪਲਾਂ ਨੂੰ ਸਾਰਥਕ ਕਰੀਏ। ਇਹਨਾਂ ਪਲਕਾਂ ਦੇ ਦੁਆਰ ਬੰਦ ਕਰ, ਮਨ 'ਚ ਉਸਦੀ ਮੂਰਤ ਸਮਾਈਏ, ਉਸੇ ਦਰਸ਼ਨ ਕਰੀਏ ਅਤੇ ਇਹ ਸਵੇਰ ਖੁਸ਼ਨੁਮਾ ਬਣਾਈਏ। ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸਰਵਣ ਕਰ ਰਹੇ ਹੋ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ। ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਆਪਣਾ ਵੀ।
0: ਦੇਖੋ, ਖੇਤੀ ਦੇ ਵਿੱਚ ਅੱਜ ਜਦੋਂ

0: ਆਪਾਂ ਇਹ ਕਹਿੰਦੇ ਹਾਂ ਕਿ ਜੇ ਚਿਰ ਸਥਾਈ ਖੇਤੀ ਆਪਾਂ ਚਾਹੁੰਦੇ ਹਾਂ ਕਿ ਖੇਤੀ ਦੇ ਵਿੱਚ ਸਾਡਾ ਟਿਕਾ ਜਿਹੜਾ ਹੈ ਇਹ ਧੰਦੇ ਦਾ ਚਿਰ ਸਥਾਈ ਰਹੇ, ਅਤੇ ਸਾਨੂੰ ਖੇਤੀ ਦੇ ਨਾਲ ਰਲਗੱਡ ਕਿੱਤੇ ਧੰਦੇ ਕੰਮ ਕਾਰ ਜਿਹੜੇ ਹੈ ਉਹਨਾਂ ਦਾ ਵਿੱਢ ਜ਼ਰੂਰ ਵਿੱਢਣਾ ਪੈਣਾ।
1: ਹਾਂ ਇਹ ਤਾਂ ਪੱਕੀ ਗੱਲ ਹੈ ਜੀ। ਦੇਖੋ ਰੋੜੀ ਰਾਮ ਜੀ, ਖਰਚੇ ਤਾਂ ਰੋਜ਼ ਰੋਜ਼ ਹੁੰਦੇ ਹੀ ਆ।
0: ਹਾਂ,
1: ਅਤੇ ਜੇ ਅਸੀਂ ਹੁਣ ਛਮਾਹੀ ਫਸਲ ਡੀਕਦੇ ਰਹੀਏ ਤਾਂ ਗੱਲ ਫਿਰ ਬਣਦੀ ਨਹੀਂ। ਨਾਲੇ ਦੇਖੋ ਹੁਣ ਫਸਲ ਬੀਜ ਕੇ ਕਾਫੀ ਸਮਾਂ ਹੁੰਦਾ ਸਾਡੇ ਕੋਲ, ਉਹ ਸਮੇਂ ਦੀ ਵਰਤੋਂ ਇਹਨਾਂ ਧੰਦਿਆਂ ਵਿੱਚ ਕੀਤੀ ਜਾ ਸਕਦੀ ਆ।
0: ਕੀਤੀ ਜਾ ਸਕਦੀ ਹੈ ਜੀ। ਨਾਲੇ ਹੁਣ ਦੇਖੋ ਨਾ, ਆਹ ਜਿਹੜਾ ਯੁੱਗ ਹੈ ਨਾ ਸੰਧੂ ਸਾਹਿਬ, ਵੀ ਜਿੱਦਾਂ ਦਾ ਹੁਣ ਸਮਾਂ ਹੈ ਉਸ ਲਿਹਾਜ਼ ਨਾਲ ਸਾਨੂੰ ਸੋਚ ਨੂੰ ਬਦਲਣਾ ਚਾਹੀਦਾ ਹੈ। ਇਸ ਟਾਈਮ ਜਿਹੜਾ ਹੈ ਵਪਾਰੀਕਰਨ ਦਾ ਯੁੱਗ ਹੈ, ਵਪਾਰਕ ਯੁੱਗ ਹੈ। ਸੋ ਇਸ ਕਰਕੇ ਖੇਤੀ ਨੂੰ ਜੇ ਆਪਾਂ ਵਪਾਰਕ ਦ੍ਰਿਸ਼ਟੀ ਨਾਲ ਕਰਾਂਗੇ, ਵਪਾਰਕ ਨਜ਼ਰੀਏ ਨਾਲ ਕਰਾਂਗੇ, ਫਿਰ ਖੇਤੀ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਵੀ ਅਸੀਂ ਕਹੀਏ ਵੀ ਖੇਤੀ ਘਾਟੇ ਵਾਲਾ ਸੌਦਾ ਹੈ। ਸਿਰਫ ਜਿਹੜਾ ਥੋੜ੍ਹਾ ਜਿਹਾ ਇੱਕ ਜਿੱਦਾਂ ਕਹਿੰਦੇ ਕਿ ਨਜ਼ਰੀਆ ਬਦਲਣ ਦੀ ਲੋੜ ਹੈ, ਸੋਚ ਨੂੰ ਬਦਲਣ ਦੀ ਲੋੜ ਹੈ। ਅਤੇ ਖੇਤੀ ਉਹੀ ਖੇਤੀ ਜਿਹੜੀ ਆਪਾਂ ਘਾਟੇ ਦੇ ਮਨ 'ਚ ਕਹਿੰਦੇ ਹਾਂ, ਉਹੀ ਖੇਤੀ ਲਾਹੇਮੰਦ ਖੇਤੀ ਸਾਨੂੰ ਨਜ਼ਰ ਆਉਣ ਲੱਗ ਜਾਂਦੀ ਹੈ।
1: ਬਿਲਕੁਲ ਬਿਲਕੁਲ ਜੀ। ਹੁਣ ਤਾਂ ਦੇਖੋ ਕਿ ਸਾਡੇ ਨੌਜਵਾਨ ਵੀ ਇਹਦੇ ਵਿੱਚ ਬੜਾ ਸਹਿਯੋਗ ਕਰਦੇ ਆ ਜੀ। ਇੱਕ ਤਾਂ ਦੇਖੋ ਘਰ ਦੇ ਸਾਰੇ ਜੀਆਂ ਦੀ ਸ਼ਮੂਲੀਅਤ ਹੋ ਜਾਂਦੀ ਇਹਦੇ ਵਿੱਚ, ਅਤੇ ਦੂਸਰਾ ਕਿ ਇੱਕ ਵਾਧੂ ਆਮਦਨ ਦਾ ਸਾਡੇ ਕੋਲ ਜਿਹੜਾ ਹੈ ਸਾਧਨ ਵੀ ਬਣ ਜਾਂਦਾ ਆ। ਸਿਰਫ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਕੰਮ ਉਹ ਸ਼ੁਰੂ ਕਰੋ ਕਿ ਜਿਹਦੇ ਬਾਰੇ ਸਾਨੂੰ ਥੋੜ੍ਹਾ ਬਹੁਤ ਜਾਣਕਾਰੀ ਹੋਵੇ ਜਾਂ ਆਪਾਂ ਜਾਣਕਾਰੀ ਲੈ ਸਕਦੇ ਹੋਈਏ।
0: ਦੇਖੋ ਜੀ, ਜਾਣਕਾਰੀ ਦੀ ਤੁਸੀਂ ਸੰਧੂ ਸਾਹਿਬ ਗੱਲ ਕੀਤੀ ਹੈ, ਕੋਈ ਸਮਾਂ ਸੀ ਕਿ ਸਾਡੇ ਕੋਲ ਜਾਣਕਾਰੀ ਦੀ ਸਰੋਤ ਨਹੀਂ ਸੀ। ਇਹ ਉਦੋਂ ਮੁਸ਼ਕਲ ਵੀ ਸੀਗਾ ਕਿ ਕੰਮ ਕਰਨਾ, ਕਿਸੇ ਕਿਤੇ ਧੰਦੇ ਨੂੰ ਅਪਣਾਉਣਾ ਸਾਡੇ ਲਈ ਮੁਸ਼ਕਲ ਕੰਮ ਸੀ। ਹੁਣ ਤਾਂ ਜਾਣਕਾਰੀ ਦੇ ਪੱਖੋਂ ਤਾਂ ਕਿਸੇ ਪਾਸੇ ਸਾਨੂੰ ਹੈ ਹੀ ਨਹੀਂ ਵੀ ਜਾਣਕਾਰੀ ਸਾਨੂੰ ਮਿਲ ਨਹੀਂ ਸਕਦੀ ਜਾਂ ਜਾਣਕਾਰੀ 'ਚ ਕੋਈ ਮੁਸ਼ਕਲ ਹੈ। ਮਹਿਕਮੇ ਅਲੱਗ ਅਲੱਗ ਤਰ੍ਹਾਂ ਦੇ, ਪਸ਼ੂ ਪਾਲਣ ਮਹਿਕਮਾ ਹੈ, ਬਾਗਬਾਨੀ ਵਿਭਾਗ ਕੰਮ ਕਰ ਰਿਹਾ ਹੈ, ਹਾਂਜੀ, ਇਹ ਤੋਂ ਇਲਾਵਾ ਤੁਸੀਂ ਦੇਖੋ ਗਡਵਾਸੂ ਹੈ, ਖੇਤੀਬਾੜੀ ਜ਼ਰਾਇਤ ਦੀ ਯੂਨੀਵਰਸਿਟੀ ਹੈ, ਹੋਰ ਬੀਸੀਆਂ ਐਸੇ ਅਦਾਰੇ ਹੈ ਜਿਹੜੇ ਸੀਫਟ ਦੀ ਤੁਸੀਂ ਗੱਲ ਕਰ ਲਓ, ਦੇਖੋ ਉੱਥੇ ਕਈ ਤਰ੍ਹਾਂ ਦੇ ਪਦਾਰਥ ਸਾਨੂੰ ਤਿਆਰ ਕਰਨੇ ਸਿਖਾਉਂਦੇ ਹੈ। ਸੋ ਗੱਲ ਤੁਹਾਡੇ ਵਾਲੀ ਬਿਲਕੁਲ ਸਹੀ ਹੈ ਵੀ ਕੰਮ ਜਿਹੜਾ, ਪਹਿਲੀ ਗੱਲ ਤਾਂ ਕੰਮ ਦੀ ਚੋਣ, ਉਸ ਕੰਮ ਦੀ ਚੋਣ ਕਰੋ ਜਿਸ ਕੰਮ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈ ਕਿ ਮੈਂ ਇਹ ਕੰਮ ਨੂੰ ਕਰ ਸਕਦਾ। ਪਹਿਲਾਂ ਤੁਸੀਂ ਆਪਣੀ ਅੰਤਰਾਤਮਾ ਤੋਂ ਪੁੱਛੋ ਉਹਦਾ ਕੋਈ ਜਿਹੜਾ ਵੀ ਕੰਮ ਆਪਾਂ ਕਰਾਂਗੇ, ਸਭ ਤੋਂ ਪਹਿਲਾਂ ਇਹ ਹੈ ਵੀ ਮੈਂ ਇਹਦੀ ਮੰਡੀਕਾਰੀ ਕਿੱਥੇ ਕਰਨੀ ਹੈ,
1: ਵੇਚਣਾ ਕਿੱਥੇ ਹੈ ਸਮਾਨ, ਤਾਂ ਦੇਖੋ ਤਿਆਰ ਕਰ ਲੈਂਦੇ
0: ਹਾਂ।
1: ਸਮੱਸਿਆ ਆਉਂਦੀ ਹੈ ਕਿ ਇਹਨੂੰ ਵੇਚਣਾ ਕਿੱਥੇ ਹੈਗੀ।
0: ਬਿਲਕੁਲ ਬਿਲਕੁਲ। ਦੂਜੀ ਫਿਰ ਸੰਧੂ ਸਾਹਿਬ ਵੱਡੀ ਗੱਲ ਜਿੱਦਾਂ ਤੁਸੀਂ ਜ਼ਿਕਰ ਕੀਤਾ, ਵੇਚਣਾ ਕਿੱਥੇ ਹੈ ਅਤੇ ਵੇਚਣਾ ਕਿੱਦਾਂ ਹੈ। ਹੁਣ ਉਹ ਸਮਾਂ ਨਹੀਂ ਹੈ ਵੀ ਤੁਸੀਂ ਜੋ ਵੀ ਤਿਆਰ ਕੀਤਾ ਤੇ ਵੇਚ ਦਿਓਗੇ, ਹੁਣ ਤੁਹਾਨੂੰ ਉਹੀ ਹੈ ਵੀ ਜੋ ਦਿਖਦਾ ਹੈ ਬਹੀ ਬਿਕਤਾ ਵਾਲਾ ਹਿਸਾਬ ਹੈ। ਜਿਹੜੀ ਵੀ ਤੁਸੀਂ ਚੀਜ਼ ਤਿਆਰ ਕਰ ਦਿਓ, ਤੁਸੀਂ ਦਲੀਆ ਹੀ ਤਿਆਰ ਕਰਨਾ ਸ਼ੁਰੂ ਕਰ ਦਿਓ, ਆਪਣਾ ਹਲਦੀ ਤਿਆਰ ਕਰਨੀ ਸ਼ੁਰੂ ਕਰ ਦਿਓ, ਹਰੀ ਮਿਰਚੇ ਕੁੱਟ ਕੇ ਜਿਹੜੀਆਂ ਹੈ ਪੀਹ ਕੇ ਤਿਆਰ ਕਰਨੀਆਂ ਸ਼ੁਰੂ
1: ਕਰ ਲਓ ਜੀ,
0: ਆਟਾ ਤਿਆਰ ਕਰਨਾ ਆਪਾਂ ਸ਼ੁਰੂ ਕਰ ਦਿੰਦੇ ਹਾਂ, ਪਨੀਰ ਹੈ, ਖੋਆ ਹੈ, ਬੜੇ ਚੀਜ਼ਾਂ ਹੈ ਜਿਹੜੀਆਂ ਅਸੀਂ ਘਰਾਂ ਦੇ ਵਿੱਚ ਤਿਆਰ ਕਰ ਸਕਦੇ ਹਾਂ। ਪਰ ਇਹ ਹੈ ਕਿ ਉਹਦੀ ਜਿਹੜੀ ਅਸੀਂ ਵੇਚਣ ਦਾ ਸਾਡਾ ਢੰਗ ਤਰੀਕਾ, ਕਿਹੜੀ ਚੀਜ਼ 'ਚ ਉਹਦੀ ਪੈਕਿੰਗ ਹੈ, ਉਹ ਡੱਬੇ ਦੀ ਦਿੱਖ ਕਿੱਦਾਂ ਦੀ ਹੈ, ਉਹਦੀ ਪੈਕਿੰਗ ਦਾ ਵਜ਼ਨ ਕੀ ਹੈ। ਹੁਣ ਤੁਸੀਂ ਦੇਖੋ ਕੋਈ ਸਮਾਂ ਸੀ, ਅੱਜ ਸਾਨੂੰ ਨਾ ਮਤਲਬ ਅੱਜ ਹੁਣ ਸਾਬਣ ਸ਼ੈਂਪੂ ਆਪਾਂ ਦੇਖਦੇ ਹਾਂ ਉਹ ਛੋਟੇ ਛੋਟੇ ਇੱਕ ਨਾ ਜਿਹਨੂੰ ਕਹਿੰਦੇ ਹੁੰਦੇ ਨੇ ਉਹ ਪੈਕਟ 'ਚ ਛੋਟੇ ਛੋਟੇ ਪੈਕਟ ਆਉਣ ਲੱਗ ਗਏ,
1: ਪਾਊਚ
0: ਉਹ ਹੁਣ ਦੇਖੋ ਤਾਂ ਕਿ ਕੋਈ ਵੀ ਛੋਟੇ ਤੋਂ ਛੋਟਾ ਬੰਦਾ ਜਿਹਦੀ ਹੁਬਤ ਨਹੀਂ ਵੀ ਹੈ
1: ਵੱਡਾ ਖਰੀਦਣ ਦੀ
0: ਉਹ ਕਮ ਸੇ ਕਮ ਉਹਦੇ ਨਾਲ ਮੰਡੀਕਾਰੀ ਵੱਧ ਗਈ, ਉਹਨਾਂ ਦੀ ਮੁਨਾਫਾ ਵੱਧ ਗਿਆ।
1: ਹੁਣ ਦੇਖੋ ਸ਼ੈਂਪੂ ਜਿਹੜਾ ਹੈ ਕਈ ਵਾਰ ਰੋਜ਼ ਰੋਜ਼ ਨਹੀਂ ਵਰਤਿਆ ਜਾਂਦਾ, ਕਈ ਲੋਕ ਹੁੰਦੇ ਹਫ਼ਤੇ ਬਾਅਦ ਹੀ ਵਰਤਦੇ ਆ, ਉਹ ਕਹਿੰਦਾ ਚਲੋ ਵੱਡੀ ਕਿਉਂ ਲੈਣੀ ਆਪਾਂ ਉਹ 'ਚ ਹੀ ਲੈ ਲਓ।
0: ਹੁਣ ਤਾਂ ਸੰਧੂ ਸਾਹਿਬ ਸਾਡੇ ਕਿਸਾਨ
1: ਨਾਲੇ ਚੁੱਕ ਕੇ ਲਿਜਾਣਾ ਸੌਖਾ, ਸਫ਼ਰ ਜੇ ਮੰਨ ਲਓ ਜਾ ਰਹੇ ਹਾਂ ਆਪਾਂ ਅਤੇ ਉਹ 'ਚ ਪਾਊਚ ਜਿਹੜੇ ਹੈਗੇ ਆ ਉਹ ਲਿਜਾਣੇ ਬੜੇ
0: ਸੌਖੇ ਹੈ। ਜਿਹੜੀ ਮੈਂ ਗੱਲ ਕਰਦਾ ਸੀ ਵੀ ਹੁਣ ਤਾਂ ਸਾਡੇ ਜ਼ਿਮੀਦਾਰ ਵੀ ਸਿਆਣੇ ਹੋ ਗਏ ਹੈ, ਸ਼ਹਿਦ ਦੇ ਜਿਹੜੇ ਸਾਡੇ ਸ਼ਹਿਦ ਵਾਲੇ ਸਾਡੇ ਜ਼ਿਮੀਦਾਰ ਭਰਾ ਨੇ, ਉਹ ਸ਼ਹਿਦ ਦੇ ਵੀ ਉਹਨਾਂ ਨੇ ਨਾ ਸਿਲਾਈਆਂ ਜਾਂ ਤਿਆਰ
1: ਕਰਦੀਆਂ
0: ਹੈ ਕਿ ਨਹੀਂ, ਵੀ ਭਾਈ ਨਿਆਣਾ ਜਿਹੜਾ ਸਕੂਲ ਜਾਣਾ ਉਹਨੂੰ ਇੱਕ ਸਿਲਾਈ ਜੀ ਦੇ ਦਿਓ ਅਤੇ ਉੱਥੇ ਨਾਲ ਆਪਣਾ ਸ਼ਹਿਦ ਵੀ ਖਾ ਸਕਦਾ,
1: ਚੂਸ ਲਵੇ ਹਾਂਜੀ, ਨਾਲੇ ਦੇਖੋ ਉਹਨੂੰ ਟੇਸਟ ਆਜੂਗਾ ਵਧੀਆ, ਅਤੇ ਦੂਸਰਾ ਕਿ ਖੁਰਾਕੀ ਤੱਤ ਉਹਦੇ ਅੰਦਰ ਜਾਣਗੇ।
0: ਬਿਲਕੁਲ,
1: ਬਜਾਏ ਕਿ ਆਪਾਂ ਉਹੋ ਜਿਹੀ ਚੀਜ਼ ਖਾਈਏ ਕਿ ਜਿਹਦੇ ਨਾਲ ਕੋਈ ਅਸਰ ਹੀ ਨਾ ਹੋਵੇ ਜੀ।
0: ਹਾਂ, ਸੋ ਇਸ ਕਰਕੇ ਗੱਲ ਸਿਰਫ ਸੰਧੂ ਸਾਹਿਬ ਇੱਥੇ ਖੜੀ ਹੈ ਕਿ ਸਾਨੂੰ ਹੁਣ ਜਿਹੜੀ ਹੈ ਆਪਣੀ ਦਿਸ਼ਾ ਨੂੰ ਨਿਰਧਾਰਿਤ ਕਰਨਾ ਪੈਣਾ ਹੈ, ਕਿਤੇ ਧੰਦਿਆਂ ਦੇ ਵੱਲ ਸਾਨੂੰ ਮੁੜਨਾ ਪੈਣਾ ਹੈ, ਨਿਰੋਲ ਫਸਲਾਂ ਦੀ ਖੇਤੀ ਦਾ ਭਵਿੱਖ ਸਾਡੇ ਸਾਹਮਣੇ ਜਿਹੜਾ ਹੈ ਧੁੰਦਲਾ ਨਜ਼ਰ ਆ ਰਿਹਾ ਹੈ, ਔਰ ਧੁੰਦਲਾ ਹੈ ਇਹਦੇ 'ਚ ਕੋਈ ਸ਼ੱਕ ਵੀ ਹੈ ਨਹੀਂ।
1: ਹੁਣ ਤਾਂ

0: ਦੇਖੋ ਸਾਡੇ ਜਿਹੜੇ ਕਿਸਾਨ ਵੀਰ ਆ ਨਾ ਅੜੀ ਰਾਮ ਜੀ, ਖਾਸ ਕਰਕੇ ਜਿਹੜੀਆਂ ਕਿਸਾਨ ਬੀਬੀਆਂ, ਉਹ ਤਾਂ ਬਹੁਤ ਵਧੀਆ ਤਰੀਕੇ ਨਾਲ ਨਾ ਅੜੀ ਰਾਮ ਜੀ ਜਿਹੜਾ ਹੁੰਦਾ ਅਚਾਰ ਆ, ਮੁਰੱਬੇ ਆ, ਚਟਨੀਆਂ ਨੇ, ਅਤੇ ਆਪਣੇ ਗਰੁੱਪ ਵੀ ਬਣਾ ਲੈਂਦੀਆਂ ਨੇ ਜੀ ਉਹ।
1: ਬਣਾ ਲੈਂਦੀਆਂ ਨੇ ਜੀ। ਖਾਣ ਪੀਣ ਵਾਲੀਆਂ ਚੀਜ਼ਾਂ ਦਾ ਤਾਂ ਸੰਧੂ ਸਾਹਿਬ ਤੋੜਾ ਹੀ ਨਹੀਂ ਕੋਈ। ਹੁਣ ਤੁਸੀਂ ਦੇਖੋ ਵੀ ਜਿਹੜੇ ਸਾਡੇ ਵੀਰ ਭਰਾ ਕਮਾਦ ਦੀ ਕਾਸ਼ਤ ਕਰਦੇ ਹੈ, ਜਿਨ੍ਹਾਂ ਨੇ ਆਪਣਾ ਪੀੜ ਨਾ ਲਾਇਆ, ਘਲਾੜੀ ਲਾਈ ਹੈ, ਉਹ ਆਪਣਾ ਗੁੜ ਤਿਆਰ ਕਰਕੇ, ਸ਼ੱਕਰ ਤਿਆਰ ਕਰਕੇ, ਹੁਣ ਤੁਸੀਂ ਦੇਖੋ ਗੁੜ ਨੂੰ ਵੇਚਣ ਦਾ ਢੰਗ ਦੇਖ ਲਓ। ਪਹਿਲਾਂ ਆਪਾਂ ਘਰਾਂ ਦੇ ਵਿੱਚ ਭੇਲੀਆਂ ਰੱਖਦੇ ਸੀ, ਬਣਾ ਬਣਾ ਕੇ ਭੇਸੀਆਂ ਬਣਾ ਬਣਾ ਕੇ ਰੱਖਦੇ ਸੀ, ਹੁਣ ਗੁੜ ਉਸ ਸ਼ਕਲ ਦੇ ਵਿੱਚ ਮੰਡੀ 'ਚ ਨਹੀਂ ਵਿਕ ਸਕਦਾ। ਵਪਾਰ ਜਿਹੜਾ ਆਪਣਾ ਉਪਭੋਗਤਾ ਹੈ, ਜੇ ਉਹਦੇ ਤੱਕ ਜਾਣਾ ਹੈ ਤਾਂ ਸਾਨੂੰ ਉਹਦਾ ਕੋਈ ਆਕਾਰ ਪ੍ਰਕਾਰ ਲੱਭਣਾ ਪੈਣਾ। ਇਸ ਕਰਕੇ ਹੁਣ ਗੁੜ ਦੀ ਜਿਹੜੀ ਹੈ, ਸੌਂਫ ਵਾਲਾ ਗੁੜ ਜੀ, ਹਲਦੀ ਵਾਲਾ ਗੁੜ ਜੀ, ਅਜਵੈਣ ਵਾਲਾ ਗੁੜ ਜੀ, ਚੌਕਲੇਟ ਵਾਲਾ ਗੁੜ ਜੀ, ਆਮਲੇ ਵਾਲਾ ਗੁੜ ਜੀ, ਪਤਾ ਨਹੀਂ ਤਾਂ ਕਿੰਨੇ ਪ੍ਰਕਾਰ ਦਾ ਗੁੜ ਹੈ। ਫਿਰ ਉਹਦੀ ਜਿਹੜੀ ਬੰਦ ਕਰਦੇ ਆ ਡੱਬੇ ਦੇ ਵਿੱਚ, ਉਹਨੂੰ ਟਿੱਕੀਆਂ ਬਣਾ ਕੇ ਛੋਟੇ ਛੋਟੀਆਂ, ਅਤੇ ਫਿਰ ਕਿੰਨੇ ਕਿੰਨੇ ਵਜ਼ਨ ਦੇ, ਅੱਧਾ ਕਿਲੋ ਲੈਣਾ, ਪਾਈਆ ਲੈਣਾ, ਕਿਲੋ ਲੈਣਾ, ਇਹ ਆ ਢੰਗ ਤਰੀਕਾ ਵੇਚਣ ਦਾ।
0: ਪਹਿਲਾਂ ਦੇਖਿਆ ਹੁੰਦਾ ਕਿ ਭੇਲੀ ਭੰਨਣੀ ਬੜੀ ਔਖੀ ਸੀ,
1: ਬੜਾ ਔਖਾ ਕੰਮ ਸੀ ਜੀ।
0: ਹਾਂਜੀ, ਹੁਣ ਬਰਫੀ ਦੌਰਾਨ ਪੀਸ ਹੀ ਬਣਾ ਤੇ ਛੋਟੇ-ਛੋਟੇ, ਕਿ ਆਪਣਾ ਪੀਸ ਚੱਕੋ ਤੇ ਖਾ ਲਓ ਹੁੰਦਾ ਮਨ ਕਰੇ,
1: ਕਿਉਂਕਿ ਉਹ ਸਖਤ ਹੋ ਜਾਂਦਾ ਸੀਗਾ। ਅੱਧੇ ਤਾਂ ਇਸੇ ਦੁੱਖੋਂ ਹੀ ਨਹੀਂ ਖਾਂਦੇ ਸੀ ਯਾਰ, ਇਹ ਟੁੱਟਣਾ ਹੀ ਨਹੀਂ।
0: ਬਿਲਕੁਲ ਬਿਲਕੁਲ ਜੀ, ਤੋੜਨ ਵਾਸਤੇ ਵੀ ਫਿਰ ਇੱਕ ਮੁਹਿੰਮ ਵੱਢਣੀ ਪੈਂਦੀ ਸੀ।
1: ਬਿਲਕੁਲ ਬਿਲਕੁਲ।
0: ਇਸ ਦੇ ਨਾਲ ਦੇਖੋ ਰੁੜੀਆ ਰਾਮ ਜੀ, ਕਿ ਆਪਾਂ ਜਿਹੜੀ ਆ ਦੁੱਧ ਤੋਂ ਬੇਸ਼ੁਮਾਰ ਪਦਾਰਥ ਤਿਆਰ ਕਰ ਸਕਦੇ ਹਾਂ ਜੀ।
1: ਬਿਲਕੁਲ
0: ਹਾਂਜੀ, ਆਂਡਿਆਂ ਤੋਂ ਤਿਆਰ ਹੋ ਜਾਂਦੇ ਹੈਗੇ,
1: ਬੜਾ ਕੁਛ,
0: ਮੱਛੀ ਤੋਂ ਬਹੁਤ ਕੁਛ ਤਿਆਰ ਹੋ ਜਾਂਦਾ ਹੈਗਾ।
1: ਉਹੀ ਹੈ ਨਾ, ਦੇਖੋ ਜੇ ਤਾਂ ਤੁਸੀਂ ਕਿਤੇ ਧੰਦਿਆਂ ਵਾਲ ਨੂੰ ਮੁੜਨਾ ਹੈ, ਤੇ ਕਿਤੇ ਧੰਦੇ ਸਾਡੇ ਕੋਲ ਹਜ਼ਾਰਾਂ ਹੈ, ਉਹਨਾਂ ਦੇ ਵਿੱਚ ਸਾਰੇ ਕਿਤੇ ਧੰਦਿਆਂ ਦੇ ਵਿੱਚ ਸੰਭਾਵਨਾ ਹੈ। ਗੱਲ ਫਿਰ ਤੁਹਾਡੇ ਵਾਲੀ ਆਪਾਂ ਦੁਹਰਾਵਾਂਗੇ ਕਿ ਭਾਈ ਜਿਹੜਾ ਵੀ ਕੰਮ ਕਰਨਾ ਹੈ, ਤੁਸੀਂ ਸ਼ਹਿਦ ਦੀਆਂ ਮੱਖੀਆਂ ਰੱਖਣੀਆਂ ਹੈ, ਜਾਂ ਮੱਛੀ ਪਾਲਣ ਦਾ ਕੰਮ ਕਰਨਾ ਹੈ, ਜਾਂ ਲਵੇਰੇ ਰੱਖਣੇ ਹੈ, ਹੈਂਜੀ, ਕੋਈ ਵੀ ਕੰਮ। ਹੁਣ ਦੇਖੋ ਸੂਰ ਪਾਲਣ ਦਾ ਕੰਮ ਹੈ, ਬੜਾ ਇੱਕ ਟਾਈਮ ਦੇ ਉੱਤੇ ਕੋਈ ਬਹੁਤਾ ਇਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਅੱਜ ਵੱਡੇ ਵੱਡੇ ਜਿਹੜੇ ਜ਼ਿਮੀਂਦਾਰ ਸਾਡੇ ਵੀਰ ਭਰਾ ਹੈ,
0: ਉਹ ਕਰਦੇ ਆ,
1: ਉਹ ਸੂਰ ਪਾਲਣ ਦੇ ਕਿੱਤੇ ਹਲ, ਜਿੱਦਾਂ ਘੋੜਿਆਂ ਦਾ ਟਾਵਾਂ ਟਾਵਾਂ ਜ਼ਿਮੀਂਦਾਰ ਕੰਮ ਕਰਦਾ ਹੈ, ਇਸੇ ਤਰ੍ਹਾਂ ਸੂਰ ਪਾਲਣ ਦਾ ਕੰਮ ਦੇ ਵਿੱਚ ਵੀ ਬੜਾ ਵੱਡਾ ਮੁਨਾਫਾ ਹੈ।
0: ਬਹੁਤ ਵਧੀਆ ਕੰਮ ਆ ਜੀ, ਨਾਲੇ ਬੜੇ ਆਪਣੇ ਆਮਦਨ ਬੜੀ ਵਧੀਆ ਹੁੰਦੀ ਇਹਦੇ ਚੋਂ।
1: ਹੁਣ ਬੱਕਰੀਆਂ ਪਾਲਣਾ ਦੇਖ ਲਓ ਜੀ, ਬੱਕਰੀਆਂ ਦਾ ਕੰਮ ਵੀ ਬਹੁਤ ਵੱਡੇ ਜ਼ਿਮੀਂਦਾਰਾਂ ਨੇ,
0: ਛੋਟੇ ਜਾਨਵਰ ਪਾਲਣੇ,
1: ਕੁੱਤੇ ਪਾਲ ਲਓ ਤੁਸੀਂ, ਇੱਕ ਇੱਕ ਕੁੱਤਾ ਜਿਹੜਾ ਹੈ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਕਿੰਨੇ ਭਾਅ ਤੇ ਵਿਕਦਾ ਹੈ, ਛੋਟੇ ਛੋਟੇ
0: ਮਹਿੰਗਾ
1: ਮਹਿੰਗਾ ਵਿਕਦਾ ਹੈ। ਸੋ ਇਸ ਕਰਕੇ ਇਹ ਤੁਰਨ ਦੀ ਲੋੜ ਹੈ। ਗੱਲ ਫਿਰ ਉਹੀ ਹੈ ਕਿ ਜਾਣਕਾਰੀ ਪਹਿਲਾਂ ਜ਼ਰੂਰ, ਦੇਖੋ ਯੂਨੀਵਰਸਿਟੀ ਟ੍ਰੇਨਿੰਗਾਂ ਲਾਉਂਦੀ ਹੈ, ਖੇਤੀਬਾੜੀ ਯੂਨੀਵਰਸਿਟੀ ਵੀ ਗਿਆਨ ਦਿੰਦੀ ਹੈ, ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਉੱਥੇ ਹੈ, ਮਹਿਕਮਾ ਜ਼ਰਾਇਤ ਹੈ, ਮਹਿਕਮਾ ਬਾਗਬਾਨੀ ਹੈ, ਪਸ਼ੂ ਪਾਲਣ ਵਿਭਾਗ ਹੈ, ਡੇਅਰੀ ਵਿਕਾਸ ਵਿਭਾਗ ਪੰਜਾਬ ਹੈ। ਸੋ ਇਹ ਸਾਰੇ ਮਹਿਕਮਿਆਂ ਨਾਲ ਆਪਾਂ ਰਾਬਤਾ ਬਣਾ ਕੇ ਇੱਕ ਦੋ ਚਾਰ ਦਿਨ ਦੀ ਜਿਹੜੀ ਟ੍ਰੇਨਿੰਗ ਹੈ ਉਹ ਲੈ ਕੇ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਡਾ ਹੱਥ ਰਾਲਾ ਹੋ ਜਾਂਦਾ।
0: ਜੇ ਸਰਮਾਏ ਦੀ ਲੋੜ ਪਵੇ ਤਾਂ ਬੈਂਕ ਵੀ ਸਹਾਇਤਾ ਕਰਦੇ ਜੀ, ਸਿਖਲਾਈ ਲਈ ਹੋਵੇ ਤਾਂ।
1: ਬਿਲਕੁਲ ਬਿਲਕੁਲ, ਚੱਲੀਏ ਫਿਰ ਆਪਾਂ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ। ਅੱਜ ਸਰਵਣ ਕਰਦੇ ਹਾਂ ਇਸ ਦਾ 113ਵਾਂ ਭਾਗ।

ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ ਮੀਡੀਅਮ ਵੇਵ 343.6 meters ਯਾਨੀ 873 kHz 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੈ, ਆਓ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸੀ। ਸੱਤ ਵੱਜ ਕੇ 2 minutes 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੋਹਣੀ ਸਵੇਰ। 8:40 'ਤੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਪੇਸ਼ ਕਰਾਂਗੀ ਮਹਿਕ ਪੰਜਾਬ ਦੀ। 9:02 'ਤੇ ਤੁਸੀਂ ਸੁਣੋਗੇ ਫਿਲਮ ਸੰਗੀਤ ਦਾ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਫਿਲਮ ਆਪ ਆਏ ਬਹਾਰ ਆਈ ਦੇ ਗੀਤ ਸੁਣੋਗੇ।

0: ਸੋ ਇਸ ਜਾਣਕਾਰੀ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸੀ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਖੂਬਸੂਰਤ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ। ਕ੍ਰਿਕਟ ਸਟੇਡੀਅਮ ਚ ਕੌਣ ਕਰ ਰਿਹਾ ਚੌਕਿਆਂ ਛਿੱਕਿਆਂ ਦੀ ਬਰਸਾਤ, ਹਾਕੀ ਚ ਕਿੰਨੇ ਗੋਲ ਦਾਗ ਕੇ ਕਿਹਨੂੰ ਦਿੱਤੀ ਮਾਤ, ਕੁਸ਼ਤੀ ਦੇ ਗੱਦਿਆਂ ਤੇ ਦਾਅ ਲਾ ਕੇ ਕੌਣ ਜਿੱਤਿਆ ਬਾਜ਼ੀ ਤੇ ਕਿੰਨੇ ਸੁਨਹਿਰੇ ਨਿਸ਼ਾਨੇ ਲਾ ਕੇ ਦੇਸ਼ ਵਾਸੀਆਂ ਨੂੰ ਕੀਤਾ ਰਾਜ਼ੀ। ਖੇਡ ਮੈਦਾਨਾਂ ਦੀ ਦਿਲਚਸਪ ਕਹਾਣੀ, ਖਿਡਾਰੀਆਂ ਦਾ ਜਨੂੰਨ ਉਹਨਾਂ ਦੀ ਹੀ ਜ਼ੁਬਾਨੀ। ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:55 ਹੋ ਰਹੇ ਨੇ ਹੁਣ ਤੋਂ ਬਸ ਕੁਝ ਦੇਰ ਬਾਅਦ ਤੁਸੀਂ ਸੰਸਕ੍ਰਿਤ ਵਿੱਚ ਸਮਾਚਾਰ ਸੁਣੋਗੇ।
2: इयम् आकाशवाणी सम्प्रति वार्ताः श्रूयन्ताम् प्रवाचकः पुनीत त्रिपाठी। अथ वार्ताः। भारतस्य द्रुतगत्या वर्धमानस्य विश्वसनीय वैश्विक शक्तिरूपेण परिवर्तनस्य प्रेरक शक्तिः राष्ट्रप्रथमस्य सिद्धान्तः एव अस्तीति प्रधानमन्त्रिणा नरेन्द्रमोदिना उक्तम्। नवदिल्ल्याम् एकेन निज वार्तावाहिन्या आयोजिते सम्मेलने सम्बोधयन् प्रधानमन्त्री श्रीमोदी अवदत् यत् विगत दशके देशस्य उपलब्धयः विश्वासे स्थिरतायां बृहत्तर वैश्विक कल्याणाय प्रतिबद्धतायां च निहिताः सन्ति।
3: भारत जो कर रहा है वो आने वाले 1000 वर्ष का फ्यूचर लिखने वाला है और यही दुनिया के लिए सबसे बड़ी भारत की गारंटी है। भारत फास्ट ग्रोइंग इकोनॉमी भी है, एक क्रेडिबल इकोनॉमी भी है।
2: सम्प्रति G7 शिखर सम्मेलने स्वस्य सहभागितायाः उल्लेखं कुर्वन् सः अवदत् यत्

ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ ਨੇ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਿਹਾ ਪ੍ਰੋਗਰਾਮ ਸੋਹਣੀ ਸਵੇਰ।

ਸਵੇਰ ਦੇ ਰੰਗ ਵੇਖ ਕੇ ਵੀ ਕਈ ਵਾਰ ਇੰਝ ਹੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੁਦਰਤ ਵੀ ਸਾਡੀ ਅੱਖਾਂ ਦੇ ਵਿੱਚ ਖੁਸ਼ੀ ਅਤੇ ਹੈਰਾਨੀ ਦੇ ਹੰਝੂ ਭਰ ਦਿੰਦੀ ਹੈ। ਇਹ ਸੋਚ ਕੇ ਕਿ ਕੁਦਰਤ ਕਿਵੇਂ ਇੰਨੀ ਕਮਾਲ, ਇੰਨੀ ਖੂਬਸੂਰਤ ਹੋ ਸਕਦੀ ਹੈ। ਧਰਤੀ ਦੇ ਘੁੰਮਣ ਨਾਲ ਹੀ ਦਿਨ ਰਾਤ ਹੁੰਦੇ ਨੇ, ਪਰ ਸਵੇਰ ਦਾ ਆਉਣਾ ਅਤੇ ਆਸਮਾਨ 'ਚ ਇੰਨੀ ਮੁਲਾਇਮ, ਇੰਨੀ ਤਾਜ਼ਗੀ ਭਰੀ ਸਵੇਰ ਆਉਣਾ, ਸੁਨਹਿਰੀ ਰੰਗ ਆਉਣਾ, ਤਾਂ ਕੁਦਰਤ ਦਾ ਕਮਾਲ ਹੀ ਹੋ ਸਕਦਾ ਹੈ। ਕਹਿੰਦੇ ਨੇ ਕਿ ਖੁਸ਼ਕਿਸਮਤ ਹੁੰਦੇ ਨੇ ਉਹ ਲੋਕ ਜੋ ਚੜ੍ਹਦਾ ਸੂਰਜ ਵੇਖਦੇ ਨੇ, ਅਤੇ ਇਸ ਤਰ੍ਹਾਂ ਉਹਨਾਂ ਦੇ ਚਿਹਰੇ ਵੀ ਚੜ੍ਹਦੇ ਸੂਰਜ ਵਾਂਗ ਚਮਕਦੇ ਨੇ, ਜਿਸ 'ਤੇ ਤੰਦਰੁਸਤੀ ਦਾ, ਤਾਜ਼ਗੀ ਦਾ ਨੂਰ ਹੁੰਦਾ ਹੈ। ਸੋਹਣੀ ਸੇ ਪ੍ਰੋਗਰਾਮ ਲੈ ਕੇ ਅਸੀਂ ਹਰ ਸਵੇਰ ਵਾਂਗ ਅੱਜ ਇੱਕ ਫੇਰ ਵਾਰ ਹਾਜ਼ਰ ਹਾਂ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ। ਅਕਬਰ ਅਤੇ ਬੀਰਬਲ ਦੇ ਕਿੱਸੇ ਬੜੇ ਮਸ਼ਹੂਰ ਨੇ। ਇਹ ਕਿੱਸੇ ਕਿੰਨੇ ਕੁ ਸੱਚ ਨੇ ਇਹ ਤਾਂ ਪਤਾ ਨਹੀਂ, ਪਰ ਇੰਨਾ ਜ਼ਰੂਰ ਪਤਾ ਹੈ ਕਿ ਇਹਨਾਂ ਕਿੱਸਿਆਂ ਦੇ ਵਿੱਚ ਕੁਝ ਨਾ ਕੁਝ ਸੁਨੇਹਾ ਜ਼ਰੂਰ ਛੁਪਿਆ ਹੈ, ਜ਼ਿੰਦਗੀ ਦੀ ਸੇਧ ਛੁਪੀ ਹੋਈ ਹੈ। ਇਸੇ ਤਰ੍ਹਾਂ ਕਹਿੰਦੇ ਨੇ ਕਿ ਇੱਕ ਵਾਰ ਅਕਬਰ ਨੇ ਦਰਬਾਰ ਵਿੱਚ ਪੁੱਛਿਆ ਕਿ ਦੁਨੀਆਂ ਵਿੱਚ ਸਭ ਤੋਂ ਕੀਮਤੀ ਸਮਾਂ ਕਿਹੜਾ ਹੁੰਦਾ ਹੈ, ਸਭ ਤੋਂ ਸੋਹਣਾ ਸਮਾਂ ਕਿਹੜਾ ਹੁੰਦਾ ਹੈ। ਜਿਸ ਦੇ ਬਾਅਦ ਦਰਬਾਰੀਆਂ ਨੇ ਵੱਖ ਵੱਖ ਜਵਾਬ ਦਿੱਤੇ, ਕਿਸੇ ਨੇ ਦੁਪਹਿਰ ਕਿਹਾ, ਕਿਸੇ ਨੇ ਸ਼ਾਮ ਕਿਹਾ, ਪਰ ਬੀਰਬਲ ਚੁੱਪ ਰਿਹਾ। ਅਕਬਰ ਨੇ ਬੀਰਬਲ ਨੂੰ ਪੁੱਛਿਆ ਕਿ ਤੂੰ ਕੀ ਸੋਚ ਰਿਹਾ। ਬੀਰਬਲ ਨੇ ਜਵਾਬ ਦਿੱਤਾ ਕਿ ਸਭ ਤੋਂ ਕੀਮਤੀ ਸਮਾਂ ਸਵੇਰ ਦਾ ਹੁੰਦਾ ਹੈ। ਅਕਬਰ ਨੇ ਪੁੱਛਿਆ ਕਿ ਇਹ ਕਿਵੇਂ। ਅਗਲੇ ਦਿਨ ਬੀਰਬਲ ਸਵੇਰੇ ਸਵੇਰੇ ਬਾਦਸ਼ਾਹ ਦੇ ਮਹਿਲ ਪਹੁੰਚ ਗਿਆ ਅਤੇ ਉਸਨੇ ਅਕਬਰ ਨੂੰ ਬਾਗ ਵਿੱਚ ਸੈਰ ਕਰਨ ਦੇ ਲਈ ਕਿਹਾ। ਸਵੇਰ ਦੀ ਠੰਡੀ ਹਵਾ ਚੱਲ ਰਹੀ ਸੀ, ਪੰਛੀਆਂ ਦੀ ਚਹਿਚਹਾਟ ਸੀ, ਤਾਜ਼ਗੀ ਭਰਿਆ ਮਾਹੌਲ ਸੀ, ਹਰਿਆਵਲ ਸੀ, ਜਿਸ ਦੇ ਅਕਬਰ ਦਾ ਮਨ ਖੁਸ਼ ਕਰ ਦਿੱਤਾ। ਅਤੇ ਬੀਰਬਲ ਨੇ ਕਿਹਾ ਕਿ ਜੋ ਕੰਮ ਸਵੇਰੇ ਆਸਾਨੀ ਨਾਲ ਹੋ ਜਾਂਦੇ ਨੇ, ਉਹੀ ਕੰਮ ਦਿਨ ਚੜ੍ਹਨ ਨਾਲ ਔਖੇ ਲੱਗਣ ਲੱਗ ਜਾਂਦੇ ਨੇ। ਇਹ ਸਵੇਰ ਦੀ ਜੋ ਤਾਜ਼ਗੀ ਹੈ, ਇਹ ਸਵੇਰ ਦੀ ਜ਼ਿੰਦਗੀ ਦੀ ਜੋ ਨਵੀਨਤਾ ਹੈ, ਉਹ ਤੁਸੀਂ ਖੁਦ ਮਹਿਸੂਸ ਕਰ ਸਕਦੇ ਹੋ। ਜਵਾਬ ਤੁਹਾਨੂੰ ਆਪਣੇ ਆਪ ਮਿਲ ਗਿਆ ਹੋਵੇਗਾ। ਸੋ ਅਕਬਰ ਮੁਸਕਰਾਇਆ ਅਤੇ ਕਿਹਾ ਕਿ ਅੱਜ ਤੋਂ ਸਾਬਿਤ ਕਰ ਦਿੱਤਾ ਕਿ ਵਾਕਈ ਸਵੇਰ ਦਾ ਸਮਾਂ ਸਭ ਤੋਂ ਕੀਮਤੀ ਹੀ ਹੈ। ਸੋ ਇਹ ਜੋ ਕੀਮਤੀ ਸਮਾਂ ਹੈ, ਇਸ ਦੀ ਕੀਮਤ ਨੂੰ ਪਛਾਣਦਿਆਂ ਹੋਇਆ ਹਰ ਸਵੇਰ ਜੇਕਰ ਅਸੀਂ ਇਸੇ ਤਰ੍ਹਾਂ ਦਿਨ ਦੀ ਸ਼ੁਰੂਆਤ ਜਲਦੀ ਕਰੀਏ, ਤਾਂ ਪੂਰਾ ਦਿਨ ਕੀਮਤੀ ਬਣਿਆ ਰਹਿ ਸਕਦਾ ਹੈ, ਪੂਰਾ ਦਿਨ ਖੁਸ਼ਗਵਾਰ ਬਣਿਆ ਰਹਿ ਸਕਦਾ ਹੈ, ਸਾਰੇ ਕੰਮ ਆਪੋ ਆਪਣੇ ਸਮੇਂ 'ਤੇ ਸਮੇਂ ਸਿਰ ਹੁੰਦੇ ਰਹਿ ਸਕਦੇ ਨੇ। ਸੋ ਕਿਉਂ ਨਾ ਇਸ ਸਮੇਂ ਦਾ ਪੂਰਾ ਉਪਯੋਗ ਕਰੀਏ। ਅਤੇ ਜਿਹੜੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਜਲਦੀ ਕਰ ਲੈਂਦੇ ਨੇ ਅਤੇ ਕਰ ਚੁੱਕੇ ਨੇ, ਉਹ ਵਧਾਈ ਦੇ ਪਾਤਰ ਨੇ। ਅਤੇ ਜਿਹੜੇ ਉੱਠਣ ਦੀ ਜੱਦੋਜਹਿਦ ਦੇ ਵਿੱਚ ਨੇ, ਉਹ ਕੱਲ੍ਹ ਤੋਂ ਇਸ ਦੇ ਲਈ ਕੋਸ਼ਿਸ਼ ਕਰ ਸਕਦੇ ਨੇ, ਕਿਉਂਕਿ ਜੋ ਕੰਮ ਅੱਜ ਅਸੀਂ ਨਹੀਂ ਕਰ ਪਾਏ ਉਸ ਦੇ ਲਈ ਹਮੇਸ਼ਾ ਕੱਲ੍ਹ ਹੁੰਦਾ ਹੈ। ਪਰ ਉਹ ਕੱਲ੍ਹ ਜੇਕਰ ਅਸੀਂ ਪੂਰਾ ਕਰ ਲਈਏ, ਤਾਂ ਹੀ ਉਹ ਸਾਡੇ ਲਈ ਮੌਕਾ ਬਣ ਕੇ ਆ ਸਕਦਾ ਹੈ, ਨਹੀਂ ਤਾਂ ਹਰ ਇੱਕ ਬਹਾਨਾ ਬਣਾਉਣ ਦੇ ਲਈ ਹਮੇਸ਼ਾ ਇੱਕ ਕੱਲ੍ਹ ਹੁੰਦਾ ਹੈ। ਉਮੀਦ ਹੈ ਤੁਸੀਂ ਸੁਨੇਹਾ ਸਮਝ ਗਏ ਹੋਵੋਗੇ। ਇਸ ਗੱਲਬਾਤ ਤੋਂ ਬਾਅਦ ਇਹ ਗੀਤ ਆ ਰਿਹਾ, ਗੀਤ ਤੋਂ ਬਾਅਦ ਵਾਪਸ ਮਿਲਦੇ ਹਾਂ ਸੋਹਣੇ ਸਿਰ ਪ੍ਰੋਗਰਾਮ ਦੇ ਵਿੱਚ।

ਕਿ ਉਹ ਪਹਿਲਾਂ ਭੁਗਤਾਨ ਫਿਰ ਕੰਮ ਦੇ ਅਸੂਲ 'ਤੇ ਚੱਲਦੇ ਸਨ। ਪਰ ਉਹਨਾਂ ਦੇ ਬਾਰੇ ਇੱਕ ਅਜਿਹੀ ਗੱਲ ਜੋ ਬਹੁਤ ਘੱਟ ਲੋਕ ਜਾਣਦੇ ਨੇ, ਉਹ ਉਹਨਾਂ ਦੇ ਬੇਟੇ ਅਮਿਤ ਕੁਮਾਰ ਨੇ ਦੱਸੀ ਸੀ ਕਿ ਕਿਸ਼ੋਰ ਕੁਮਾਰ ਉਂਝ ਤਾਂ ਪਹਿਲਾਂ ਭੁਗਤਾਨ ਦੇ ਬਾਰੇ ਗੱਲ ਕਰਦੇ ਸਨ, ਪਰ ਜੋ ਲੋਕ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੁੰਦੇ ਸਨ ਜਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਫਸੇ ਹੁੰਦੇ ਸਨ, ਉਹਨਾਂ ਨਿਰਮਾਤਾਵਾਂ ਅਤੇ ਦੋਸਤਾਂ ਲਈ ਕਿਸ਼ੋਰ ਕੁਮਾਰ ਬਿਨਾਂ ਫੀਸ ਲਏ ਵੀ ਬਹੁਤ ਵਾਰ ਕੰਮ ਕਰਦੇ ਸਨ। ਪਰ ਕਿਸੇ ਦੋਸਤ ਨੂੰ ਜਾਂ ਫਿਰ ਕਿਸੇ ਨੂੰ ਵੀ ਇਸ ਦੇ ਬਾਰੇ ਦੱਸਦੇ ਨਹੀਂ ਸਨ, ਬਲਕਿ ਚੁੱਪਚਾਪ ਮਦਦ ਕਰਦੇ ਸਨ ਅਤੇ ਇਸਦਾ ਪ੍ਰਚਾਰ ਨਹੀਂ ਕਰਦੇ ਸਨ। ਸੋ ਕਿਸ਼ੋਰ ਕੁਮਾਰ ਹੋਣਾਂ ਦੇ ਬਾਰੇ ਇਹ ਬੜੀ ਹੀ ਦਿਲਚਸਪ ਗੱਲ ਹੈ। ਉਂਝ ਕਿਸ਼ੋਰ ਕੁਮਾਰ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਹੀ ਦਿਲਚਸਪ ਸ਼ਖਸੀਅਤ ਸਨ। ਉਹਨਾਂ ਦੀ ਆਵਾਜ਼ ਤਾਂ ਇਹਨਾਂ ਗੀਤਾਂ ਰਾਹੀਂ ਸਾਨੂੰ ਹਮੇਸ਼ਾ ਉਹਨਾਂ ਦੀ ਯਾਦ ਦਿਲਾਉਂਦੀ ਹੀ ਰਹਿੰਦੀ ਹੈ। ਸੋ ਵਾਅਦੇ ਦੀ ਗੱਲ ਕੀਤੀ ਗਈ ਸੀ ਅਤੇ ਵਾਅਦਾ ਕਿਸੇ ਨਾਲ ਨਿਭਾਉਣਾ ਤਾਂ ਮੁਸ਼ਕਿਲ ਹੁੰਦਾ ਹੀ ਹੈ, ਪਰ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਵਾਅਦਾ ਆਪਣੇ ਆਪ ਨਾਲ ਜੇਕਰ ਅਸੀਂ ਕਰਦੇ ਹਾਂ ਉਹ ਵੀ ਨਿਭਾਉਣਾ ਓਨਾ ਹੀ ਮੁਸ਼ਕਿਲ ਹੁੰਦਾ ਹੈ। ਹੁਣ ਦੇਖੋ, ਸਾਲ ਦੀ ਸ਼ੁਰੂਆਤ ਜਦੋਂ ਵੀ ਹੁੰਦੀ ਹੈ, ਇਨਸਾਨ ਬਹੁਤ ਸਾਰੇ ਰੈਜੋਲਿਊਸ਼ਨ ਲੈਂਦਾ ਹੈ, ਬਹੁਤ ਸਾਰੇ ਵਾਅਦੇ ਕਰਦਾ ਹੈ ਆਪਣੇ ਆਪ ਨਾਲ ਕਿ ਇਸ ਸਾਲ ਮੈਂ ਇਹ ਪਲੈਨਿੰਗ ਕਰਾਂਗਾ, ਇਸ ਸਾਲ ਮੈਂ ਇਹ ਯੋਜਨਾ ਬਣਾਵਾਂਗਾ, ਇਸ ਸਾਲ ਮੈਂ ਇਸ ਕੰਮ ਨੂੰ ਨਿਪਟਾ ਹੀ ਦੇਵਾਂਗਾ ਅਤੇ ਇਸ ਕੰਮ ਨੂੰ ਸ਼ੁਰੂਆਤ ਕਰਾਂਗਾ। ਬਹੁਤ ਸਾਰੇ ਇਹੋ ਜਿਹੇ ਵਾਅਦੇ ਅਸੀਂ ਕਰਦੇ ਹਾਂ, ਪਰ ਜਲਦੀ ਹੀ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਉਹਨਾਂ ਵਾਅਦਿਆਂ ਨੂੰ ਅਸੀਂ ਨਿਭਾ ਰਹੇ ਹਾਂ ਜਾਂ ਨਹੀਂ। ਸਾਲ ਲਗਭਗ ਅੱਧਾ ਗੁਜ਼ਰ ਚੁੱਕਾ ਹੈ ਅਤੇ ਉਹ ਵਾਅਦੇ ਸਾਨੂੰ ਯਾਦ ਵੀ ਹਨ ਕਿੰਨਾ ਕੁ ਨਿਭਾ ਚੁੱਕੇ ਹਾਂ ਅਸੀਂ। ਇਸ ਦੇ ਬਾਰੇ ਪੜਚੋਲ ਕਰਨੀ ਵੀ ਬਹੁਤ ਜ਼ਰੂਰੀ ਹੈ। ਹਰ ਦਿਨ ਸਾਨੂੰ ਯਾਦ ਲਾਉਂਦਾ ਹੈ ਕਿ ਦਿਨ ਨਿਕਲ ਚੁੱਕਿਆ ਹੈ ਅਤੇ ਆਉਣ ਵਾਲਾ ਕੱਲ੍ਹ ਸਾਡੇ ਸਾਹਮਣੇ ਖੜ੍ਹਾ ਹੈ। ਸਮਾਂ ਹੌਲੀ ਹੌਲੀ ਘੜੀ ਘੜੀ ਚੁੱਪਕੇ ਚੁੱਪਕੇ ਗੁਜ਼ਰ ਰਿਹਾ ਹੈ ਅਤੇ ਸਮੇਂ ਨੂੰ ਅਸੀਂ ਕਿਵੇਂ ਭਰਪੂਰ ਇਸਤੇਮਾਲ ਕਰਨਾ ਹੈ। ਸੋ ਪ੍ਰੋਗਰਾਮ ਸੋਹਣੀ ਸਵੇਰ ਚੱਲ ਰਿਹਾ ਅਤੇ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਅਸੀਂ ਸਵੇਰ ਦੀ ਇਹਨਾਂ ਪਲਾਂ ਦੀ ਜ਼ਿੰਦਗੀ ਦੀ ਸਾਰਥਕਤਾ ਨੂੰ ਲੱਭਣ ਦੀ, ਪਛਾਣਨ ਦੀ, ਯਾਦ ਦਿਲਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ। ਮੌਸਮ ਦੀ ਗੱਲ ਕਰਦੇ ਹਾਂ। ਮੌਸਮ ਅਸੀਂ ਸਭ ਜਾਣਦੇ ਹਾਂ, ਹੁਮਸ ਭਰਿਆ ਹੈ, ਗਰਮੀ ਭਰਿਆ ਹੈ ਅਤੇ ਇਸ ਮੌਸਮ ਦੇ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 48 ਘੰਟਿਆਂ ਦੇ ਵਿੱਚ ਰਾਹਤ ਮਿਲ ਸਕਦੀ ਹੈ। 48 ਘੰਟਿਆਂ 'ਚ ਬੂੰਦਾਬਾਂਦੀ ਦੀ ਸੰਭਾਵਨਾ ਹੋ ਸਕਦੀ ਹੈ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੰਡੀਗੜ੍ਹ 'ਚ ਤਾਪਮਾਨ ਵੱਧ ਤੋਂ ਵੱਧ 35 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਘੱਟ ਤੋਂ ਘੱਟ 22.4 ਡਿਗਰੀ ਸੈਲਸੀਅਸ। ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟ ਤੋਂ ਘੱਟ 25.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ ਰਿਹਾ 34.9 ਅਤੇ ਘੱਟ ਤੋਂ ਘੱਟ 24 ਅਤੇ ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 34.2 ਅਤੇ ਘੱਟ ਤੋਂ ਘੱਟ 23.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਦੇ ਕਾਰਨ ਅਗਲੇ 48 ਘੰਟਿਆਂ ਦੇ ਵਿੱਚ ਬਾਰਿਸ਼ ਦੀ ਉਮੀਦ ਹੈ ਅਤੇ ਜੇਕਰ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਆਸਮਾਨ ਸਾਫ਼ ਰਹੇਗਾ ਪਰ ਕੁਝ ਜਗ੍ਹਾ 'ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ। ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਮੌਨਸੂਨ ਹੁਣ ਐਕਟਿਵ ਹੋਣ ਜਾ ਰਿਹਾ ਹੈ ਪਰ ਹੁਣ 14 ਦਿਨ ਬਾਅਦ ਹੋਰ ਅੱਗੇ ਵੱਧ ਗਿਆ ਹੈ ਮੌਨਸੂਨ। ਸੋ ਪੰਜਾਬ ਦੇ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਜਾਂ ਦੂਸਰੇ ਹਫ਼ਤੇ ਮੌਨਸੂਨ ਪਹੁੰਚ ਸਕਦਾ ਹੈ। ਇਸ ਦੇ ਉਲਟ ਜੇਕਰ ਅਸੀਂ ਗਰਮੀ ਤੋਂ ਦੂਰ ਪਹਾੜਾਂ ਦੀ ਗੱਲ ਕਰੀਏ ਤਾਂ ਜੂਨ ਦੇ ਮਹੀਨੇ ਦੇ ਵਿੱਚ ਵੀ ਪਹਾੜਾਂ ਦੇ ਉੱਪਰਲੇ ਇਲਾਕਿਆਂ 'ਚ ਜੂਨ ਦੇ ਵਿੱਚ ਵੀ ਬਰਫ਼ ਲੱਦੀ ਹੋਈ ਹੈ ਜਿਸ ਦੇ ਕਾਰਨ ਜੋ ਟੂਰਿਸਟ ਇੰਨੇ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉੱਥੇ ਪਹੁੰਚੇ ਨੇ ਉਹਨਾਂ ਨੂੰ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਸੋ ਇਹ ਨਜ਼ਾਰੇ ਦੇਖਣ ਦੇ ਲਈ ਬਹੁਤ ਸਾਰੇ ਟੂਰਿਸਟ ਜਾਂਦੇ ਨੇ, ਇਹਨਾਂ ਇਲਾਕਿਆਂ ਵੱਲ ਰੁੱਖ ਕਰਦੇ ਨੇ ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਰਾਹਤ ਮਹਿਸੂਸ ਕਰਦੇ ਨੇ। ਸੋ ਰਾਹਤ ਸਾਨੂੰ ਸੰਗੀਤ ਵੀ ਦਿੰਦਾ ਹੈ ਅਤੇ ਹੁਣ ਤੁਸੀਂ ਇਸ ਗੱਲ ਤੋਂ ਸਮਝ ਹੀ ਗਏ ਹੋਵੋਗੇ ਕਿ ਪ੍ਰੋਗਰਾਮ 'ਚ ਹੁਣ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਦਿਤ ਨਾਰਾਇਣ ਅਤੇ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਦੇ ਵਿੱਚ। ਸੁਣਦੇ ਹਾਂ ਗੀਤ ਫਿਲਮ ਦਿਲਵਾਲੇ ਦੁਲਹਨੀਆਂ ਲੈ ਜਾਏਂਗੇ।

ਦਾ ਰਹਾ ਫਿਲਮ ਚੋਂ ਤੁਸੀਂ ਇਹ ਗੀਤ ਆਸ਼ਾ ਭੋਸਲੇ ਤੇ ਕਿਸ਼ੋਰ ਕੁਮਾਰ ਹੁਣਾਂ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਕਿਸ਼ੋਰ ਕੁਮਾਰ ਅਜਿਹੇ ਗਾਇਕ ਸਨ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਸੀ

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਪ੍ਰੋਗਰਾਮ ਸੋਹਣੀ ਸਵੇਰ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਅੱਜ 23 ਜੂਨ ਹੈ ਅਤੇ 23 ਜੂਨ ਦੀ ਇਹ ਤਾਰੀਖ ਇਤਿਹਾਸ ਦੇ ਪੰਨਿਆਂ 'ਤੇ ਕਿਵੇਂ ਦਰਜ ਹੈ ਜਾਣਦੇ ਹਾਂ। ਅੱਜ ਦੇ ਦਿਨ 2014 'ਚ ਗੁਜਰਾਤ ਦਾ ਅਰਾਨੀ ਕੀ ਵਾਓ ਅਤੇ ਹਿਮਾਚਲ ਦਾ ਗ੍ਰੇਟ ਹਿਮਾਲੀਅਨ ਨੈਸ਼ਨਲ ਪਾਰਕ ਵਿਸ਼ਵ ਧਰੋਹਰ ਸੂਚੀ ਦੇ ਵਿੱਚ ਸ਼ਾਮਿਲ ਹੋਇਆ ਸੀ। 23 ਜੂਨ 1894 ਨੂੰ ਅੰਤਰਰਾਸ਼ਟਰੀ ਓਲੰਪਿਕਸ ਸਮਿਤੀ ਦੀ ਸਥਾਪਨਾ ਹੋਈ ਸੀ, ਜਿਸ ਦੀ ਯਾਦ ਵਿੱਚ 23 ਜੂਨ ਨੂੰ ਇੰਟਰਨੈਸ਼ਨਲ ਓਲੰਪਿਕਸ ਡੇ ਮਨਾਇਆ ਜਾਂਦਾ ਹੈ। 1995 'ਚ ਸੰਯੁਕਤ ਰਾਸ਼ਟਰ ਆਮ ਸਭਾ ਨੇ ਦੱਖਣੀ ਅਫਰੀਕਾ ਦੀ ਮੈਂਬਰਸ਼ਿਪ ਨੂੰ ਮਨਜ਼ੂਰ ਕੀਤਾ, ਨਾਲ ਹੀ ਉੱਤਰੀ ਕੋਰੀਆ ਦੁਆਰਾ ਪਰਮਾਣੂ ਪ੍ਰੋਗਰਾਮ 'ਤੇ ਵੀ ਰੋਕ ਲਗਾਉਣ ਦੀ ਘੋਸ਼ਣਾ ਕੀਤੀ ਗਈ ਸੀ। ਭਾਰਤੀ ਜਨਸੰਘ ਦੇ ਸੰਸਥਾਪਕ ਅਤੇ ਸਿੱਖਿਆ ਸ਼ਾਸਤਰੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ 23 ਜੂਨ 1953 ਨੂੰ ਨਿਧਨ ਹੋਇਆ ਸੀ। ਅੱਜ ਦੇ ਹੀ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਛੋਟੇ ਬੇਟੇ ਅਤੇ ਪੋਲੀਟੀਸ਼ੀਅਨ ਸੰਜੇ ਗਾਂਧੀ ਦਾ 23 ਜੂਨ 1980 ਨੂੰ ਵਿਮਾਨ ਦੁਰਘਟਨਾ 'ਚ ਨਿਧਨ ਹੋਇਆ ਸੀ। ਅੱਜ ਦੇ ਦਿਨ ਟਾਈਪਰਾਈਟਰ ਡੇ ਵੀ ਮਨਾਇਆ ਜਾਂਦਾ ਹੈ, ਕਿਉਂਕਿ ਅੱਜ ਦੇ ਹੀ ਦਿਨ 1868 ਦੇ ਵਿੱਚ ਅਮੈਰੀਕੀ ਖੋਜੀ ਕ੍ਰਿਸਟੋਫਰ ਲੈਥਮ ਸ਼ੋਲਸ ਨੂੰ ਟਾਈਪਰਾਈਟਰ ਦੀ ਖੋਜ ਦੇ ਲਈ ਪੇਟੈਂਟ ਮਿਲਿਆ ਸੀ। ਟਾਈਪਰਾਈਟਰ ਨੂੰ ਸੰਨ 1714 ਅਤੇ ਸੰਨ 1800 ਦੇ ਵਿੱਚ ਵੀ ਬਣਾਇਆ ਗਿਆ ਸੀ, ਪਰ ਇਹਨਾਂ ਨੂੰ ਕੁਆਰਟੀ ਕੀਬੋਰਡ ਵਾਲਾ ਟਾਈਪਰਾਈਟਰ ਬਣਾਉਣ ਦੇ ਲਈ ਯਾਦ ਕੀਤਾ ਜਾਂਦਾ ਹੈ। ਅੱਜ ਜੇਕਰ ਅਸੀਂ ਆਪਣੇ ਕੀਬੋਰਡ 'ਤੇ ਝਾਤ ਮਾਰੀਏ ਤਾਂ ਕੁਆਰਟੀ ਸਭ ਤੋਂ ਪਹਿਲਾਂ ਸਾਨੂੰ ਦਿਖਾਈ ਦਿੰਦਾ ਹੈ। ਸੋ ਇਹ ਟੈਕਨੀਕ ਵਿਕਸਿਤ ਕਰਨ ਦੇ ਲਈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਅਤੇ ਇਹ ਟੈਕਨੀਕ ਹੀ ਸਭ ਤੋਂ ਆਧੁਨਿਕ ਅਤੇ ਅੱਜ ਦੇ ਸਮੇਂ ਦੇ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਟੈਕਨੀਕ ਹੈ। ਸੋ ਇਸ ਲਈ ਉਹਨਾਂ ਦੀ ਯਾਦ ਦੇ ਵਿੱਚ ਅੱਜ ਇਹ ਟਾਈਪਰਾਈਟਰ ਡੇ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਦੀ ਗੱਲ ਕਰੀਏ ਤਾਂ 1912 ਦੇ ਵਿੱਚ ਅੱਜ ਦੇ ਦਿਨ ਐਲਨ ਟਿਊਰਿੰਗ ਦਾ ਜਨਮ ਇੰਗਲੈਂਡ 'ਚ ਹੋਇਆ ਸੀ, ਜਿਨ੍ਹਾਂ ਨੂੰ ਆਧੁਨਿਕ ਕੰਪਿਊਟਿੰਗ ਦਾ ਪਿਤਾ ਮੰਨਿਆ ਜਾਂਦਾ ਹੈ। ਸੋ ਪਹਿਲਾਂ ਕੀਬੋਰਡ ਦੀ ਅਸੀਂ ਗੱਲ ਕੀਤੀ, ਹੁਣ ਕੰਪਿਊਟਰ ਦੀ ਗੱਲ ਕੀਤੀ। ਕੰਪਿਊਟਿੰਗ ਦਾ ਪਿਤਾ ਮੰਨੇ ਜਾਣ ਵਾਲੇ ਐਲਨ ਟਿਊਰਿੰਗ ਨੂੰ ਵੀ ਅੱਜ ਅਸੀਂ ਯਾਦ ਕਰ ਰਹੇ ਹਾਂ। ਅੱਜ ਦੇ ਹੀ ਦਿਨ ਅਜਿਹੀ ਵਿਵਸਥਾ ਨੂੰ ਖੋਜ ਕਰਨ ਵਾਲੇ ਇੱਕ ਵਿਅਕਤੀ ਦਾ ਜਨਮ ਹੋਇਆ ਸੀ, ਜਿਸ ਨੇ ਸਾਨੂੰ ਅੱਜ ਬਹੁਤ ਹੀ ਇੱਕ ਸੁਵਿਧਾਜਨਕ ਵਿਵਸਥਾ ਦਿੱਤੀ ਹੈ। ਏਟੀਐਮ ਮਸ਼ੀਨ ਦੀ ਖੋਜ ਕਰਨ ਵਾਲੀ ਜੌਨ ਸ਼ੈਫਰਡ ਬੈਰਨ ਦਾ ਅੱਜ ਦਿਨ ਜਨਮ ਹੋਇਆ ਸੀ। ਸੋਚੋ, ਅੱਜ ਏਟੀਐਮ ਮਸ਼ੀਨਸ ਨੇ ਸਾਡੀ ਜ਼ਿੰਦਗੀ ਕਿੰਨੀ ਆਸਾਨ ਕਰ ਦਿੱਤੀ ਹੈ, ਕਿੰਨੀ ਸੁਵਿਧਾਜਨਕ ਬਣਾ ਦਿੱਤੀ ਹੈ, ਅਤੇ ਇਹ ਇੱਕ ਬਹੁਤ ਹੀ ਮਹੱਤਵਪੂਰਨ ਖੋਜ ਸੀ। ਅਤੇ ਇਸ ਖੋਜ ਨੂੰ ਕਰਨ ਵਾਲੇ

ਜੌਨ ਸ਼ੈਫਰਡ ਬੈਰਨ ਹੁਣਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਅੱਜ ਦੇ ਦਿਨ 1757 ਨੂੰ ਕਿਹਾ ਜਾਂਦਾ ਹੈ ਕਿ ਪਲਾਸੀ ਦੀ ਲੜਾਈ ਹੋਈ ਸੀ। ਇਸ ਜਿੱਤ ਨੇ ਭਾਰਤ ਦੇ ਵਿੱਚ ਬ੍ਰਿਟਿਸ਼ ਰਾਜ ਦੀ ਨੀਂਹ ਮਜ਼ਬੂਤ ਕੀਤੀ ਸੀ। 1961 ਦੇ ਵਿੱਚ ਅੱਜ ਦੇ ਦਿਨ ਅੰਟਾਰਕਟਿਕਾ ਸੰਧੀ ਲਾਗੂ ਹੋਈ, ਜਿਸ ਦਾ ਉਦੇਸ਼ ਅੰਟਾਰਕਟਿਕਾ ਵਿੱਚ ਸ਼ਾਂਤੀਪੂਰਨ ਅਤੇ ਵਿਗਿਆਨਿਕ ਖੋਜਾਂ ਸਮਰਪਿਤ ਕਰਨਾ ਸੀ। ਸੋ ਇਹ ਕੁਝ ਘਟਨਾਵਾਂ ਸਨ ਜੋ ਸਾਨੂੰ ਅੱਜ ਦੇ ਦਿਨ ਜੋ ਇਤਿਹਾਸ ਦੇ ਪੰਨਿਆਂ 'ਤੇ ਮਹੱਤਵਪੂਰਨ ਘਟਨਾਵਾਂ ਹੋਈਆਂ ਉਹਨਾਂ ਦੀ ਯਾਦ ਦਿਲਾਉਂਦੀਆਂ ਨੇ। ਜ਼ਰਾ ਸੋਚ ਕੇ ਦੇਖੋ, 23 ਤਾਰੀਕ ਅੱਜ ਦਾ ਦਿਨ ਤੁਹਾਨੂੰ ਤਾਂ ਨਹੀਂ ਕੁਝ ਯਾਦ ਦਿਲਾ ਰਿਹਾ। ਅੱਜ ਦਾ ਦਿਨ ਜੇ ਕੋਈ ਕੰਮ ਪਲੈਨ ਕੀਤਾ ਹੋਵੇ, ਕੋਈ ਯੋਜਨਾ ਬਣਾਈ ਹੋਵੇ, ਕਿਸੇ ਨੂੰ ਮਿਲਣਾ ਹੋਵੇ, ਕੋਈ ਜ਼ਰੂਰੀ ਕੰਮ ਕਰਨਾ ਹੋਵੇ, ਸੋ ਉਸ ਦੇ ਬਾਰੇ ਜ਼ਰੂਰ ਸੋਚੋ ਅਤੇ ਉਸੇ ਤਰ੍ਹਾਂ ਹੀ ਦਿਨ ਪਲੈਨ ਕਰੋ। ਅਤੇ ਇਹ ਵੀ ਸੋਚ ਸਕਦੇ ਹੋ ਕਿ ਅੱਜ ਦੇ ਦਿਨ ਤੁਹਾਡੇ ਕਿਸੇ ਕਰੀਬੀ ਦਾ ਕੋਈ ਬਰਥਡੇ, ਕੋਈ ਐਨੀਵਰਸਰੀ ਤਾਂ ਨਹੀਂ ਜਿਸ ਨੂੰ ਤੁਸੀਂ ਵਿਸ਼ ਕਰਨਾ ਹੈ, ਜਿਸ ਨੂੰ ਤੁਸੀਂ ਯਾਦ ਕਰਨਾ ਹੈ। ਸੋਹਣੇ ਸਿਰ ਪ੍ਰੋਗਰਾਮ ਜਾਰੀ ਰਹੇਗਾ। ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ। ਅਰਿਜੀਤ ਦੇ ਸਾਥੀਆਂ ਦੀ ਆਵਾਜ਼ ਵਿੱਚ ਇਹ ਗੀਤ ਸੁਣਦੇ ਹਾਂ।

0: ਨਸ਼ੇ ਸੀ ਚੜ ਗਏ।
1: ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਮਿਹਨਤ ਦਾ, ਲਗਨ ਦਾ, ਕੰਮ ਕਰਨ ਦਾ ਨਸ਼ਾ ਹੁੰਦਾ ਹੈ, ਅਤੇ ਇਹ ਨਸ਼ਾ ਅਜਿਹਾ ਹੁੰਦਾ ਹੈ ਜੋ ਤਾਂ ਉਮਰ ਉਹਨਾਂ ਨੂੰ ਪ੍ਰੇਰਿਤ ਕਰਦਾ ਹੈ ਕੁਝ ਹੋਰ ਨਵਾਂ ਕਰਨ ਦਾ, ਕੁਝ ਹੋਰ ਅਜਿਹਾ ਸਾਰਥਕ ਕਰਨ ਦਾ ਜੋ ਦੂਸਰਿਆਂ ਦੇ ਕੰਮ ਆਏ, ਦੂਸਰਿਆਂ ਲਈ ਪ੍ਰੇਰਣਾ ਬਣੇ, ਉਹਨਾਂ ਦਾ ਜੀਵਨ ਵੀ ਸਵਾਰੇ। ਸੋ ਅਜਿਹੇ ਕਰਮਚਾਰੀ ਜਦੋਂ ਮਿਹਨਤ ਕਰਦੇ ਨੇ ਤਾਂ ਉਹ ਕਿਸੇ ਵੀ ਰਾਸ਼ਟਰ ਦੀ ਤਸਵੀਰ ਬਦਲ ਕੇ ਰੱਖ ਸਕਦੇ ਨੇ। ਅੱਜ ਯੂਨਾਈਟਿਡ ਨੈਸ਼ਨਲ ਪਬਲਿਕ ਸਰਵਿਸ ਡੇ ਮਨਾਇਆ ਜਾਂਦਾ ਹੈ। ਇਹ ਦਿਨ ਲੋਕ ਸੇਵਾ ਦਿਵਸ ਸਰਕਾਰੀ ਕਰਮਚਾਰੀਆਂ ਦੀ ਮਿਹਨਤ ਅਤੇ ਸਮਰਪਣ ਨੂੰ ਮਾਨਤਾ ਦਿੰਦਾ ਹੈ। ਸਿਹਤ, ਸਿੱਖਿਆ, ਆਵਾਜਾਈ, ਸੁਰੱਖਿਆ ਅਤੇ ਪ੍ਰਸ਼ਾਸਨ ਵਰਗੀਆਂ ਸੇਵਾਵਾਂ ਦੇਸ਼ ਦੀ ਵਿਕਾਸ ਦੀ ਰੀੜ੍ਹ ਦੀ ਹੱਡੀ ਮੰਨੀਆਂ ਜਾਂਦੀਆਂ ਨੇ। ਸੋ ਇਸ ਲਈ ਉਹਨਾਂ ਨੂੰ ਸਮਰਪਿਤ ਇਹ ਦਿਨ ਮਨਾਇਆ ਜਾਂਦਾ, ਜਿਸ ਦਾ ਮਕਸਦ ਲੋਕ ਸੇਵਕਾਂ ਦੇ ਯੋਗਦਾਨ ਨੂੰ ਸਨਮਾਨ ਦੇਣਾ ਅਤੇ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਵੀ ਹੈ। ਇਸ ਦਿਵਸ ਦੀ ਘੋਸ਼ਣਾ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ 2002 ਦੇ ਵਿੱਚ ਕੀਤੀ ਸੀ। ਸੋ ਇਸ ਦਿਨ ਦਾ ਮੁੱਖ ਸੰਦੇਸ਼ ਹੈ ਲੋਕਾਂ ਲਈ ਬਿਹਤਰ ਸੇਵਾਵਾਂ ਅਤੇ ਬਿਹਤਰ ਭਵਿੱਖ। ਅੱਜ ਦੁਨੀਆ ਭਰ ਦੇ ਵਿੱਚ 5 ਕਰੋੜ ਤੋਂ ਵੱਧ ਲੋਕ ਸਰਕਾਰੀ ਅਤੇ ਜਨਤਕ ਸੇਵਾਵਾਂ ਨਾਲ ਜੁੜੇ ਹੋਏ ਨੇ। ਜੇਕਰ ਅਸੀਂ ਕੋਵਿਡ-19 ਦੀ ਮਹਾਂਮਾਰੀ ਦੀ ਗੱਲ ਕਰੀਏ ਤਾਂ ਇਸ ਦੌਰਾਨ ਡਾਕਟਰਾਂ, ਨਰਸਾਂ, ਪੁਲਿਸ ਕਰਮਚਾਰੀਆਂ, ਸਫਾਈ ਕਰਮਚਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭੂਮਿਕਾ ਨੇ ਲੋਕ ਸੇਵਾ ਦੀ ਮਹੱਤਤਾ ਨੂੰ ਹੋਰ ਵੀ ਉਜਾਗਰ ਕੀਤਾ ਹੈ। ਅੱਜ ਡਿਜੀਟਲ ਸੇਵਾਵਾਂ, ਔਨਲਾਈਨ ਸਰਟੀਫਿਕੇਟ, ਈ ਗਵਰਨੈਂਸ ਅਤੇ ਜਨ ਸੇਵਾ ਕੇਂਦਰਾਂ ਨੇ ਨਾਗਰਿਕਾਂ ਲਈ ਸਰਕਾਰੀ ਸੇਵਾਵਾਂ ਨੂੰ ਹੋਰ ਵੀ ਆਸਾਨ ਬਣਾਇਆ। ਸੋ ਲੋਕ ਸੇਵਾ ਸਿਰਫ ਸਰਕਾਰੀ ਦਫਤਰਾਂ ਤੱਕ ਸੀਮਤ ਨਹੀਂ, ਸਗੋਂ ਸਕੂਲਾਂ, ਹਸਪਤਾਲਾਂ, ਅੱਗ ਬੁਝਾਊ ਸੇਵਾਵਾਂ, ਡਾਕ ਵਿਭਾਗ, ਆਫਤ ਪ੍ਰਬੰਧਨ ਵਰਗੇ ਖੇਤਰਾਂ ਨੂੰ ਵੀ ਸ਼ਾਮਿਲ ਕਰਦੀ ਹੈ। ਸੋ ਇਹ ਦਿਨ ਉਹਨਾਂ ਲੱਖਾਂ ਕਰਮਚਾਰੀਆਂ ਨੂੰ ਸਮਰਪਿਤ ਹੈ ਜੋ ਸਾਡੇ ਜੀਵਨ ਨੂੰ ਸੁਚਾਰੂ ਬਣਾਉਣ ਦੇ ਲਈ ਦਿਨ ਰਾਤ ਮਿਹਨਤ ਕਰਦੇ ਨੇ, ਚਾਹੇ ਉਹ ਅਧਿਆਪਕ ਹੋਣ, ਡਾਕਟਰ, ਨਰਸ, ਪੁਲਿਸ ਮੁਲਾਜ਼ਮ, ਸਫਾਈ ਕਰਮਚਾਰੀ ਜਾਂ ਫਿਰ ਉੱਚੇ ਅਹੁਦਿਆਂ 'ਤੇ ਬੈਠੇ ਪ੍ਰਸ਼ਾਸਨਿਕ ਅਧਿਕਾਰੀ, ਕਿਉਂਕਿ ਹਰ ਇੱਕ ਦੀ ਭੂਮਿਕਾ ਸਮਾਜ ਦੇ ਵਿਕਾਸ ਦੇ ਵਿੱਚ ਮਹੱਤਵਪੂਰਨ ਹੈ। ਪ੍ਰੋਗਰਾਮ ਜ਼ੋਨੀ ਸਵੇਰ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਇਸ ਗੱਲਬਾਤ ਤੋਂ ਬਾਅਦ ਗੀਤ ਸੁਣੋਗੇ ਆਸ਼ਾ ਭੋਸਲੇ ਦੀ ਆਵਾਜ਼।

আয়শা বস্ত্রের নদী বাজবে তো সে গীত ফিল্ম দিল তো পাগল হ্যাচু সুন রেসি। ਕੱਲ੍ਹ ਦੀ ਇੱਕ ਜੋ ਖਬਰ ਕਿਸੇ ਘਟਨਾ ਦੇ ਬਾਰੇ ਅਸੀਂ ਸੁਣੀ ਹੈ ਉਸ ਨਾਲ ਸਭ ਦਾ ਮਨ ਆਹਤ ਹੈ। ਉੱਤਰ ਪ੍ਰਦੇਸ਼ ਲਖਨਊ 'ਚ ਕੱਲ੍ਹ ਇੱਕ ਕੋਚਿੰਗ ਸੈਂਟਰ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ, ਜਿਸ ਦੇ ਵਿੱਚ ਜ਼ਿਆਦਾਤਰ ਵਿਦਿਆਰਥੀ ਸ਼ਾਮਿਲ ਸਨ। ਉਹ ਵਿਦਿਆਰਥੀ ਜਿਨ੍ਹਾਂ ਨੇ ਆਪਣਾ ਭਵਿੱਖ ਬਣਾਉਣਾ ਸੀ, ਆਪਣਾ ਭਵਿੱਖ ਸਵਾਰਨ ਦੇ ਲਈ ਜੋ ਮਿਹਨਤ ਕਰ ਰਹੇ ਸਨ, ਸੋ ਉਹਨਾਂ ਨੇ ਆਪਣੀ ਕੀਮਤੀ ਜਾਨ ਇਸ ਅੱਗ ਦੇ ਵਿੱਚ ਗੁਆ ਲਈ ਅਤੇ ਬਹੁਤ ਹੀ ਦੁੱਖ ਪੂਰੇ ਰਾਸ਼ਟਰ ਨੂੰ ਇਸ ਨਾਲ ਪਹੁੰਚਿਆ ਹੈ। ਸੋ ਗੱਲ ਅਸੀਂ ਇਸ ਲਈ ਕਰ ਰਹੇ ਹਾਂ ਕਿ ਇਹ ਜੋ ਅੱਗ ਦੀਆਂ ਘਟਨਾਵਾਂ ਗਰਮੀ ਦੇ ਮੌਸਮ ਦੇ ਵਿੱਚ ਜ਼ਿਆਦਾ ਤੇਜ਼ ਹੋ ਜਾਂਦੀਆਂ ਨੇ, ਇਹਨਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਇਹ ਘਟਨਾਵਾਂ ਜਦੋਂ ਵੀ ਹੁੰਦੀਆਂ ਨੇ ਸਾਨੂੰ ਯਾਦ ਦਿਲਾਉਂਦੀਆਂ ਨੇ ਕਿ ਅਸੀਂ ਭਵਿੱਖ ਦੇ ਲਈ ਹੋਰ ਜ਼ਿਆਦਾ ਸਤਰਕ ਹੋ ਜਾਈਏ। ਸੋ ਜੇਕਰ ਤੁਸੀਂ ਕਿਸੇ ਵੀ ਇਮਾਰਤ ਦੇ ਵਿੱਚ ਲਗਾਤਾਰ ਜਾਣਾ ਸ਼ੁਰੂ ਕਰਦੇ ਹੋ ਜਾਂ ਕਿਸੇ ਵੀ ਇਮਾਰਤ ਦੇ ਵਿੱਚ ਜਾਂਦੇ ਹੋ, ਤਾਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਮਾਰਤ 'ਚ ਜਾਂਦਿਆਂ ਦਾਖਲ ਹੁੰਦਿਆਂ ਹੀ ਉੱਥੇ ਐਮਰਜੈਂਸੀ ਐਗਜ਼ਿਟ ਜ਼ਰੂਰ ਦੇਖੋ। ਫਾਇਰ ਅਲਾਰਮ ਅਤੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਸਥਿਤੀ ਦੇ ਬਾਰੇ ਜਾਣੋ। ਬਿਜਲੀ ਦੇ ਸਾਕਟਸ ਨੂੰ ਵੀ ਓਵਰਲੋਡ ਨਾ ਕਰੋ, ਅਤੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਇਹੋ ਜਿਹੀਆਂ ਜੋ ਸੰਸਥਾਵਾਂ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਜੋ ਨਿਕਾਸੀ ਰਾਸਤੇ ਨੇ ਉਹਨਾਂ ਦੇ ਵਿੱਚ ਸਮਾਨ ਨਾ ਰੱਖਣ। ਅੱਗ ਲੱਗਣ 'ਤੇ ਲਿਫਟ ਦੀ ਬਜਾਏ ਸੀੜੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਅਤੇ ਪੂਰੀ ਅਜਿਹੇ ਸੁਰੱਖਿਆ ਦੇ ਪ੍ਰਬੰਧ ਜ਼ਰੂਰ ਹੋਣੇ ਚਾਹੀਦੇ ਨੇ ਜਿਸ ਦੇ ਨਾਲ ਕਿ ਅੱਗ ਲੱਗਣ ਦੀ ਨੌਬਤ ਹੀ ਨਾ ਆਏ। ਅਤੇ ਇਹ ਜੋ ਘਟਨਾਵਾਂ ਨੇ ਸਿਰਫ ਇਮਾਰਤਾਂ ਦੇ ਵਿੱਚ ਹੀ ਨਹੀਂ, ਬਲਕਿ ਹਾਲ ਹੀ ਦੇ ਵਿੱਚ ਇੱਕ ਚੱਲਦੀ ਬੱਸ ਦੇ ਵਿੱਚ ਵੀ ਏਸੀ ਦੇ ਨਾਲ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਸੋ ਏਸੀ ਦੀਆਂ ਜੋ ਘਟਨਾਵਾਂ ਗਰਮੀਆਂ ਦੇ ਵਿੱਚ ਬਹੁਤ ਵੱਧ ਜਾਂਦੀਆਂ ਨੇ ਘਰਾਂ ਦੇ ਵਿੱਚ ਵੀ ਅਤੇ ਦਫ਼ਤਰਾਂ ਦੇ ਵਿੱਚ ਵੀ, ਜਿੱਥੇ ਵੀ ਏਸੀ ਦਾ ਲਗਾਤਾਰ ਇਸਤੇਮਾਲ ਹੁੰਦਾ ਹੈ ਉੱਥੇ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਏਸੀ ਦੀ ਲਗਾਤਾਰ ਵਰਤੋਂ ਦੇ ਨਾਲ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ।

ਅਤੇ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਜੋ ਕਾਰਨ ਹੁੰਦਾ ਹੈ ਉਹ ਬਿਜਲੀ ਨਾਲ ਜੁੜੀਆਂ ਖਾਮੀਆਂ ਹੁੰਦੀਆਂ ਨੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਖਰਾਬ ਜਾਂ ਪੁਰਾਣੀ ਵਾਇਰਿੰਗ ਚੈੱਕ ਕੀਤੀ ਜਾਵੇ, ਓਵਰਲੋਡ ਬਿਜਲੀ ਸਰਕਟ ਚੈੱਕ ਕੀਤੇ ਜਾਣ, ਢਿੱਲੇ ਜਾਂ ਗਰਮ ਹੋਣ ਵਾਲੇ ਕਨੈਕਸ਼ਨ ਦੇਖੇ ਜਾਣ। ਇਹ ਵੀ ਬਹੁਤ ਜ਼ਰੂਰੀ ਹੈ ਕਿ ਏ ਸੀ ਦੀ ਰੈਗੂਲਰ ਸਰਵਿਸ ਕਰਵਾਈ ਜਾਵੇ। ਘਟੀਆ ਕੁਆਲਿਟੀ ਦੇ ਪਲੱਗ, ਐਕਸਟੈਂਸ਼ਨ ਬੋਰਡ ਜਾਂ ਤਾਰਾਂ ਦੀ ਵਰਤੋਂ ਨਾ ਕੀਤੀ ਜਾਵੇ। ਏ ਸੀ ਦੇ ਬਾਹਰ ਯੂਨਿਟ ਵਿੱਚ ਧੂੜ ਅਤੇ ਕੂੜਾ ਇਕੱਠਾ ਨਹੀਂ ਹੋਣਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈ ਕਿ ਏ ਸੀ ਦੀ ਸਾਲ ਦੇ ਵਿੱਚ ਘੱਟੋ ਘੱਟ ਇੱਕ ਜਾਂ ਦੋ ਵਾਰ ਸਰਵਿਸ ਜ਼ਰੂਰ ਕਰਵਾਈ ਜਾਵੇ। ਏ ਸੀ ਦੇ ਲਈ ਵੱਖਰਾ ਐਮ ਸੀ ਬੀ ਅਤੇ ਢੁਕਵੀਂ ਸਮਰੱਥਾ ਵਾਲੀ ਵਾਇਰਿੰਗ ਜ਼ਰੂਰ ਵਰਤਣੀ ਚਾਹੀਦੀ ਹੈ ਅਤੇ ਇਸ ਦੇ ਆਲੇ ਦੁਆਲੇ ਕੋਈ ਇਹੋ ਜਿਹਾ ਜਲਨਸ਼ੀਲ ਸਮਾਨ ਨਾ ਰੱਖਿਆ ਜਾਵੇ। ਇਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਇਸ ਗੱਲ ਦਾ ਖਿਆਲ ਜ਼ਰੂਰ ਰੱਖੀਏ ਕਿ ਘਰ ਦੇ ਵਿੱਚ ਲਗਾਤਾਰ ਏ ਸੀ ਇਸਤੇਮਾਲ ਹੋ ਰਿਹਾ ਹੈ ਤਾਂ ਸਮੇਂ ਸਮੇਂ 'ਤੇ ਉਸਨੂੰ ਬੰਦ ਜ਼ਰੂਰ ਕਰਦੇ ਰਹੀਏ। ਕਈ ਵਾਰ ਇੰਝ ਹੁੰਦਾ ਹੈ ਕਿ ਅਸੀਂ ਉਸ ਕਮਰੇ ਦੇ ਵਿੱਚੋਂ ਨਿਕਲ ਕੇ ਆਪਣੇ ਕੰਮਾਂ ਦੇ ਵਿੱਚ ਰੁੱਝ ਜਾਂਦੇ ਹਾਂ ਪਰ ਏ ਸੀ ਲਗਾਤਾਰ ਚੱਲਦਾ ਰਹਿੰਦਾ ਹੈ, ਪੱਖਾ ਲਗਾਤਾਰ ਚੱਲਦਾ ਰਹਿੰਦਾ ਹੈ। ਉਸ ਦੇ ਨਾਲ ਨਾ ਸਿਰਫ ਏ ਸੀ 'ਤੇ ਬੋਝ ਪੈਂਦਾ ਹੈ ਬਲਕਿ ਤੁਹਾਡੀ ਜੇਬ 'ਤੇ ਵੀ ਬੋਝ ਪੈਂਦਾ ਹੈ। ਬਿਲਕੁਲ ਜੀ, ਇਸ ਦੇ ਨਾਲ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ ਅਤੇ ਨਾਲ ਹੀ ਜੋ ਤੁਹਾਡੇ ਬਿਜਲੀ ਦੇ ਉਪਕਰਣ ਨੇ ਉਹਨਾਂ 'ਤੇ ਵੀ ਜ਼ਿਆਦਾ ਲੋਡ ਪੈ ਜਾਂਦਾ ਹੈ। ਸੋ ਜੇਕਰ ਤੁਸੀਂ ਕਮਰੇ ਤੋਂ ਬਾਹਰ ਨਿਕਲਦੇ ਹੋ ਅਤੇ ਕਮਰਾ ਪੂਰੀ ਤਰ੍ਹਾਂ ਠੰਡਾ ਹੋ ਚੁੱਕਾ ਹੈ ਤਾਂ ਤੁਸੀਂ ਪੱਖੇ ਦਾ ਇਸਤੇਮਾਲ ਕਰਦਿਆਂ ਹੋਇਆਂ ਏ ਸੀ ਨੂੰ ਬੰਦ ਕਰਕੇ ਏ ਸੀ ਨੂੰ ਵੀ ਰਾਹਤ ਪਹੁੰਚਾ ਸਕਦੇ ਹੋ, ਜਿਸ ਦੇ ਨਾਲ ਕਿ ਉਸਦੀ ਕੰਮ ਕਰਨ ਦੀ ਸਮਰੱਥਾ ਹੋਰ ਵੀ ਜ਼ਿਆਦਾ ਵੱਧ ਜਾਏਗੀ। ਉਸਨੂੰ ਲਗਾਤਾਰ ਇਸਤੇਮਾਲ ਨਾ ਕਰੋ ਅਤੇ ਜੇਕਰ ਕਿਤੇ ਵੀ ਘਰ ਦੇ ਵਿੱਚ ਕੋਈ ਇਹੋ ਜਿਹੀ ਅਸਧਾਰਨ ਆਵਾਜ਼ ਆਉਂਦੀ ਹੈ ਇਹਨਾਂ ਉਪਕਰਣਾਂ ਦੇ ਵਿੱਚੋਂ ਜਾਂ ਕੋਈ ਸਮੈਲ ਆਉਂਦੀ ਹੈ ਤਾਂ ਉਸੇ ਵੇਲੇ ਉਸਨੂੰ ਬੰਦ ਕਰਕੇ ਬਿਜਲੀ ਦਾ ਮੇਨ ਸਵਿੱਚ ਔਫ ਕਰ ਦਿਓ। ਸੋ ਏ ਸੀ ਸਾਨੂੰ ਗਰਮੀਆਂ ਵਿੱਚ ਠੰਡਕ ਤਾਂ ਦਿੰਦਾ ਹੈ, ਆਰਾਮ ਤਾਂ ਦਿੰਦਾ ਹੈ, ਪਰ ਇਸਦੀ ਸਹੀ ਸੰਭਾਲ ਨਾ ਹੋਏ ਤਾਂ ਅਜਿਹੀਆਂ ਦੁਰਘਟਨਾਵਾਂ ਦਾ ਕਾਰਨ ਵੀ ਬਣ ਜਾਂਦਾ ਹੈ। ਇਹੋ ਜਿਹੀਆਂ ਦੁਰਘਟਨਾਵਾਂ ਜੋ ਬਹੁਤ ਹੀ ਮੰਦਭਾਗੀਆਂ ਹੁੰਦੀਆਂ ਨੇ ਸਾਨੂੰ ਸਿਖਾਉਂਦੀਆਂ ਨੇ ਕਿ ਅਸੀਂ ਇਹਨਾਂ ਤੋਂ ਸਬਕ ਲੈਂਦਿਆਂ ਹੋਇਆਂ ਬਹੁਤ ਜ਼ਿਆਦਾ ਸਾਵਧਾਨੀ ਵਰਤੀਏ ਅਤੇ ਆਪਣੇ ਆਸ ਪਾਸ ਪੂਰਾ ਧਿਆਨ ਰੱਖੀਏ ਕਿ ਕੋਈ ਅਜਿਹੀ ਖਾਮੀ ਤਾਂ ਨਹੀਂ ਜੋ ਕਿ ਸਾਨੂੰ ਭਵਿੱਖ ਦੇ ਵਿੱਚ ਸੰਕਟ ਬਣ ਕੇ ਸਾਹਮਣੇ ਆ ਸਕਦੀ ਹੈ। ਸੋ ਉਮੀਦ ਹੈ ਕਿ ਤੁਸੀਂ ਇਹਨਾਂ ਗੱਲਾਂ ਬਾਤਾਂ ਦਾ ਪੂਰਾ ਖਿਆਲ ਰੱਖੋਗੇ ਅਤੇ ਇਸੇ ਸੁਨੇਹੇ ਦੇ ਨਾਲ ਹੀ ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦਾ ਵੀ ਵੇਲਾ ਹੋ ਗਿਆ ਹੈ। ਸੋਹਣੇ ਸਵੇਰ ਪ੍ਰੋਗਰਾਮ ਖਤਮ ਕਰਨ ਲਈ ਮੈਨੂੰ ਪੂਨਮ ਨੂੰ ਇਜਾਜ਼ਤ ਦਿਓ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਬਾਕੀ ਪ੍ਰੋਗਰਾਮਸ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।

0: देश को सबसे ऊपर रखते हुए अपना कर्तव्य निभाया। देश के नागरिकों को मैं सलाम करता हूं।
1: श्री मोदी ने कहा कि हाल ही के सालों में लगभग 25 करोड़ लोगों को गरीबी तो बाहर कढ़िया गया, जिस नाल आर्थिक गतिविधियों में वाधा होया है।
0: 25 करोड़ लोग गरीबी से बाहर निकले हैं, न्यू मिडिल क्लास में आए हैं, तो इसका फायदा केवल उन परिवारों तक नहीं रहता बल्कि मिडिल क्लास का भी इतना फायदा होता है, क्योंकि ये नया कंज्यूमर है जो इकोनॉमी को ड्राइव करता है, उसे अल्टीमेटली मिडिल क्लास के लिए अवसर बनते हैं। यानी गरीबी कम होना केवल वेलफेयर का ही विषय नहीं है, यह अवसरों के विस्तार की गाथा है, नई एस्पिरेशन की प्रेरणा है।
1: प्रधानमंत्री ने कहा कि विश्व पद्धर से उथल पुथल के बावजूद भारत में बेमिसाल मौके पैदा हुए ने। राष्ट्रपति द्रौपदी मुर्मू आज शामी राष्ट्रपति भवन विखे दूजे नागरिक सम्मान समारोह में पद्म पुरस्कार प्रदान करेंगे। समारोह दौरान कुल 65 पद्म पुरस्कार प्रदान किए जाएंगे, जिन्हां विच 2 पद्म विभूषण, 7 पद्म भूषण और 56 पद्म श्री शामिल ने। प्रसिद्ध टेनिस खिडारी विजय अमृतराज, अदाकार मामूटी, गायिका अलका याग्निक, क्रिकेटर रोहित शर्मा पद्म पुरस्कार हासिल करने वाले में शामिल ने। गणतंत्र दिवस मौके सरकार ने साल 2026 5 पद्म विभूषण समेत 131 पद्म पुरस्कारों का ऐलान किया। पद्म पुरस्कार देश के सर्वोच्च नागरिक सम्मानों विचों एक ने। यह पुरस्कार कला, साहित्य ते सिक्ख्या, समाज सेवा, विज्ञान ते इंजीनियरिंग, व्यापार ते उद्योग, दवाई ते खेडां समेत वख-वख खेत्रां विच विलक्षण प्राप्तियों लई दित्ते जांदे ने। राष्ट्रीय सुरक्षा सलाहकार अजीत डोवाल ने कल नवी दिल्ली में 16वीं ब्रिक्स राष्ट्रीय सुरक्षा सलाहकारां दी मीटिंग दौरान चीनी विदेश मंत्री वांग जी नाल दवली गलबात की। मीटिंग में दोहां देशां विचकार संबंधां नूं आम वांग बनाउण वल प्रगति समेत आपसी सहयोग के मुख मुद्दों ते चर्चा की गई। श्री डोवाल ने कहा कि भारत ते चीन विचकार स्थिर, भरोसेमंद ते सकारात्मक संबंध दोहां देशां दरमियान विश्वास ते बेहतर समझ नूं मजबूत करन विच मदद करनगे। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਲਖਨਊ ਅੱਗ ਹਾਦਸੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 6 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ ਉਹਨਾਂ ਵਿੱਚੋਂ 4 ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਹੈ। ਅਲੀਗੰਜ ਵਿੱਚ ਇੱਕ ਐਨੀਮੇਸ਼ਨ ਕੋਚਿੰਗ ਸੈਂਟਰ ਵਿੱਚ ਵਾਪਰੀ ਘਟਨਾ ਵਿੱਚ 15 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ 9 ਜ਼ਖਮੀ ਹੋਏ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ 'ਤੇ ਲਖਨਊ ਵਿਕਾਸ ਅਥਾਰਟੀ, ਫਾਇਰ ਡਿਪਾਰਟਮੈਂਟ, ਬਿਜਲੀ ਵਿਭਾਗ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਲੀਗੰਜ ਪੁਲਿਸ ਨੇ 6 ਨਾਮਜ਼ਦ ਮੁਲਜ਼ਮਾਂ ਅਤੇ ਕਈ ਹੋਰਨਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ FIR ਦਰਜ ਕੀਤੀ ਹੈ। ਪੁਲਿਸ ਨੇ ਅਲੀਗੰਜ ਵਿੱਚ ਇਮਾਰਤ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ। ਫੋਰੈਂਸਿਕ ਯੂਨਿਟ ਅਤੇ ਫਾਇਰ ਬ੍ਰਿਗੇਡ ਟੀਮ ਜਾਂਚ ਲਈ ਸਬੂਤ ਇਕੱਠੇ ਕਰ ਰਹੀਆਂ ਨੇ। ਰਾਜ ਸਰਕਾਰ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਨੇ। ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਜਿਸ ਨੂੰ 7 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਦੋਹਾ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਕਤਰ ਦੇ ਅਧਿਕਾਰੀ ਨੇ ਰਾਸ ਲਾਫਾਨ ਇਲਾਕੇ ਵਿੱਚ ਐਤਵਾਰ ਰਾਤ ਨੂੰ ਹੋਏ ਹਾਦਸੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਤਘਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਦੂਤਘਰ ਅਨੁਸਾਰ ਘਟਨਾ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਦਾ ਢੁਕਵਾਂ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭਾਰਤੀ ਨਾਗਰਿਕਾਂ ਸਮੇਤ ਮੌਤਾਂ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਦੋਹਾ ਸਥਿਤ ਭਾਰਤੀ ਦੂਤਘਰ ਕਤਰ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਤਰ ਦੀ ਸਭ ਤੋਂ ਵੱਡੀ ਗੈਸ ਰਿਫਾਇਨਰੀ ਵਿੱਚ ਹੋਏ ਧਮਾਕੇ ਵਿੱਚ 13 ਲੋਕ ਮਾਰੇ ਗਏ ਸਨ ਅਤੇ 66 ਜ਼ਖਮੀ ਹੋ ਗਏ ਸਨ। ਕਤਰ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਮੁੱਖ LNG ਰਿਫਾਇਨਰੀ ਵਿੱਚ ਤਕਨੀਕੀ ਕਾਰਨਾਂ ਕਰਕੇ ਹੋਇਆ ਸੀ। ਯੂਰੀਆ, ਡਾਈਅਮੋਨੀਆ ਫਾਸਫੇਟ ਅਤੇ ਸਰਫਰ ਲੈ ਕੇ ਆ ਰਹੇ 4 ਭਾਰਤੀ ਮਾਲਵਾਹਕ ਜਹਾਜ਼ਾਂ ਨੇ ਪਿਛਲੇ ਹਫ਼ਤੇ ਹੋਰਮੁਜ਼ ਜਲਮਾਰਗ ਨੂੰ ਸਫਲਤਾਪੂਰਵਕ ਪਾਰ ਕਰ ਲਿਆ ਹੈ। ਰਸਾਇਣ ਅਤੇ ਖਾਦ ਮੰਤਰਾਲੇ ਅਨੁਸਾਰ ਇਹ ਜਹਾਜ਼ ਹੁਣ ਦੇਸ਼ ਦੀਆਂ ਵੱਖ-ਵੱਖ ਬੰਦਰਾਂ ਗਾਹਾਂ ਵੱਲ ਜਾ ਰਹੇ ਨੇ। ਇਹਨਾਂ ਵਿੱਚ ਆਂਧਰਾ ਪ੍ਰਦੇਸ਼ ਦੀ ਕ੍ਰਿਸ਼ਨਾਪਟਨਮ ਅਤੇ ਕਾਕੀਨਾੜਾ, ਉੜੀਸਾ ਦੀ ਪਾਰਾਦੀਪ ਅਤੇ ਗੁਜਰਾਤ ਵਿੱਚ ਮੁੰਦਰਾ ਬੰਦਰਗਾਹ ਸ਼ਾਮਲ ਨੇ। ਜੰਮੂ ਕਸ਼ਮੀਰ ਪੁਲਿਸ ਨੇ ਸਲਾਨਾ ਸ਼੍ਰੀ ਅਮਰਨਾਥ ਯਾਤਰਾ ਲਈ ਇੱਕ ਸਲਾਹ ਜਾਰੀ ਕੀਤੀ ਹੈ। ਯਾਤਰਾ 3 ਜੁਲਾਈ ਤੋਂ 28 ਅਗਸਤ ਤੱਕ ਹੋਏਗੀ। ਸਲਾਹ ਅਨੁਸਾਰ ਅਮਰਨਾਥ ਯਾਤਰਾ ਦੇ ਕਾਫਲਿਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਨਵਯੁੱਗ ਸੁਰੰਗ ਰਾਹੀਂ ਆਮ ਆਵਾਜਾਈ ਨੂੰ ਅਸਥਾਈ ਤੌਰ 'ਤੇ ਸੀਮਤ ਕੀਤਾ ਗਿਆ ਹੈ। ਕਸ਼ਮੀਰ ਤੋਂ ਜੰਮੂ ਜਾਣ ਵਾਲੇ ਵਾਹਨ ਨੂੰ ਸਵੇਰੇ 11:30 ਵਜੇ ਤੋਂ ਪਹਿਲਾਂ ਨਵਯੁੱਗ ਸੁਰੰਗ ਪਾਰ ਕਰਨ ਦੀ ਆਗਿਆ ਨਹੀਂ ਹੋਏਗੀ। ਇਸੇ ਤਰ੍ਹਾਂ ਜੰਮੂ ਤੋਂ ਕਸ਼ਮੀਰ ਜਾਣ ਵਾਲੇ ਵਾਹਨਾਂ ਨੂੰ ਰੋਜ਼ਾਨਾ ਦੁਪਹਿਰ ਬਾਅਦ 3 ਵਜੇ ਤੋਂ ਬਾਅਦ ਸੁਰੰਗ ਵਿੱਚ

0: ਦਾਖਲ ਹੋਣ ਦੀ ਆਗਿਆ ਨਹੀਂ ਹੋਏਗੀ। ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋਣ ਵਾਲੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। ਲਕਸ਼ਯ ਸੇਨ ਪੁਰਸ਼ ਸਿੰਗਲਸ ਦੇ ਪਹਿਲੇ ਗੇੜ ਵਿੱਚ ਬੈਲਜੀਅਮ ਦੇ ਜੂਲੀਅਨ ਕੇਰੇਗੀ ਖਿਲਾਫ ਖੇਡੇਗਾ। ਕਿਦਾਂਬੀ ਸ਼੍ਰੀਕਾਂਤ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ ਚੀਨੀ ਤਾਈਪੇ ਦੇ ਲਿਆਓ ਜਾਓ ਫੂ ਦਾ ਸਾਹਮਣਾ ਕਰੇਗਾ। ਗੈਰ ਦਰਜਾ ਪ੍ਰਾਪਤ ਸਨਿਤ ਦਯਾਨੰਦ ਆਪਣੀ ਮੁਹਿੰਮ ਦੀ ਸ਼ੁਰੂਆਤ ਜਪਾਨ ਦੇ ਜੁਦਾਈ ਓਕੇਮੋਤੋ ਵਿਰੁੱਧ ਕਰੇਗਾ। ਮਹਿਲਾ ਸਿੰਗਲ ਵਿੱਚ 7 ਭਾਰਤੀ ਖਿਡਾਰੀ ਮੁੱਖ ਡਰਾਅ ਵਿੱਚ ਨੇ। 17 ਸਾਲਾ ਤਨਵੀ ਸ਼ਰਮਾ ਆਪਣੀ ਮੁਹਿੰਮ ਦੀ ਸ਼ੁਰੂਆਤ ਜਰਮਨੀ ਦੀ ਜਵੋਨ ਲੀ ਵਿਰੁੱਧ ਕਰੇਗੀ। FIH ਪ੍ਰੋ ਲੀਗ ਸ਼ੁਰੂਆਤੀ ਮੈਚ ਵਿੱਚ ਅੱਜ ਭਾਰਤੀ ਪੁਰਸ਼ ਹਾਕੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ। 2024 ਵਿੱਚ ਚੀਨ ਦੇ ਹੁਲਨਬੁਇਰ ਵਿੱਚ ਹੋਈ ਏਸ਼ੀਅਨ ਚੈਂਪੀਅਨਸ ਟਰਾਫੀ ਤੋਂ ਬਾਅਦ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਮੁਕਾਬਲਾ ਹੈ। ਫੀਫਾ ਵਿਸ਼ਵ ਕੱਪ 2026 ਵਿੱਚ ਅਮਰੀਕਾ ਦੇ ਫਿਲਾਡੈਲਫੀਆ 'ਚ ਗਰੁੱਪ ਆਈ ਦੇ ਇੱਕ ਮੈਚ ਵਿੱਚ ਫਰਾਂਸ ਨੇ ਇਰਾਕ ਨੂੰ 3-0 ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਗਰੁੱਪ ਜੇ ਦੇ ਮੈਚ ਵਿੱਚ ਅਰਜਨਟੀਨਾ ਨੇ ਆਸਟਰੀਆ ਨੂੰ 2-0 ਨਾਲ ਹਰਾਇਆ। ਦੋਵੇਂ ਗੋਲ ਅਰਜਨਟੀਨਾ ਦੇ ਕਪਤਾਨ ਲਿਓਨੈਲ ਮੈਸੀ ਨੇ ਕੀਤੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਮੰਦ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸੰਬੰਧ ਵਿੱਚ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਦਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਕਤਰ ਨੇ ਰਾਸ ਲਾਫਾਨ ਸਨਅਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਦਾ ਇਹ ਪਹਿਲਾ ਗੀਤ ਰੌਸ਼ਨ ਪ੍ਰਿੰਸ ਅਤੇ ਪੈਨੀ ਗਰੇਵਾਲ ਦੀ ਆਵਾਜ਼ 'ਚ ਫਿਲਮ ਨੌਟੀ ਜੱਟਸ 'ਚੋਂ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਯੋਗ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸਬੰਧ ਵਿੱਚ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਦਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਏ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਦੇ ਨਿਲਾਮੀ ਪੋਰਟਲ ਦੀ ਸ਼ੁਰੂਆਤ ਕਰਨਗੇ। ਖਾਦ ਲਿਆ ਰਹੇ 4 ਜਹਾਜ਼ ਹੌਰਮੁਜ਼ ਜਲ ਮਾਰਗ ਪਾਰ ਕਰਨ ਤੋਂ ਬਾਅਦ ਭਾਰਤੀ ਬੰਦਰਗਾਹਾਂ ਵੱਲ ਵੱਧ ਰਹੇ ਨੇ। ਕਤਰ ਨੇ ਰਾਸ ਲਾਫਾਨ ਸਨਅਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਏ। ਦੇਸ਼ ਵਿੱਚ 5 ਲੱਖ ਤੋਂ ਵੱਧ ਅੰਗਦਾਨ ਦਾ ਸੰਕਲਪ ਲਿਆ ਗਿਆ ਏ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਿਆ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। FIH ਹਾਕੀ ਪ੍ਰੋ ਲੀਗ ਦੇ ਸ਼ੁਰੂਆਤੀ ਮੈਚ ਵਿੱਚ ਅੱਜ ਭਾਰਤੀ ਮਰਦਾਂ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਫਿਲਮ ਸੰਗੀਤ ਦਾ ਪ੍ਰੋਗਰਾਮ।

ਲਤਾ ਮੰਗੇਸ਼ਕਰ, ਮੁਹੰਮਦ ਰਫੀ ਅਤੇ ਸਾਥੀਆਂ ਦੀ ਆਵਾਜ਼ 'ਤੇ ਤੁਸੀਂ ਇਹ ਗੀਤ ਸੁਣਿਆ। ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ 'ਚ ਤੁਸੀਂ ਆਪ ਆਏ ਬਹਾਰ ਆਈ ਫਿਲਮ ਦੇ ਗੀਤ ਸੁਣ ਰਹੇ ਹੋ। ਇਹ ਫਿਲਮ 1971 ਦੇ ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਨਿਰਦੇਸ਼ਕ, ਨਿਰਮਾਤਾ ਅਤੇ ਲੇਖਕ ਮੋਹਨ ਕੁਮਾਰ ਸਨ। ਫਿਲਮ ਦੇ ਵਿੱਚ ਰਜਿੰਦਰ ਕੁਮਾਰ, ਸਾਧਨਾ ਅਤੇ ਪ੍ਰੇਮ ਚੋਪੜਾ ਦੀਆਂ ਮੁੱਖ ਭੂਮਿਕਾਵਾਂ ਸਨ। ਫਿਲਮ ਦਾ ਸੰਗੀਤ ਲਕਸ਼ਮੀਕਾਂਤ ਪਿਆਰੀਲਾਲ ਨੇ ਦਿੱਤਾ ਸੀ, ਜਦਕਿ ਗੀਤਕਾਰ ਆਨੰਦ ਬਖਸ਼ੀ ਸਨ। ਅਤੇ ਇਸ ਫਿਲਮ ਦੇ ਗੀਤ ਕਾਫੀ ਪਾਪੂਲਰ ਹੋਏ ਸਨ ਅਤੇ ਇਸ ਫਿਲਮ ਦਾ ਹਰ ਇੱਕ ਗੀਤ ਹਰ ਮਨ ਪਿਆਰਾ ਹੈ। ਇਹਨਾਂ 'ਚੋਂ ਹੀ ਅਗਲਾ ਗੀਤ ਮੁਹੰਮਦ ਰਫੀ ਉਹਨਾਂ ਦੀ ਆਵਾਜ਼ ਵਿੱਚ ਸੁਣਦੇ ਹਾਂ।

ਮੁਹੰਮਦ ਰਫ਼ੀ ਅਤੇ ਲਤਾ ਮੰਗੇਸ਼ਕਰ ਹੁਣਾਂ ਨੇ ਇਸ ਫਿਲਮ ਦੇ ਗੀਤ ਗਾਏ ਸਨ ਅਤੇ ਸਾਰੇ ਹੀ ਗੀਤ ਸੁਪਰ ਹਿੱਟ ਹੋਏ ਸਨ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਕਿਹਾ ਜਾਂਦਾ ਹੈ ਕਿ ਨਿਰਦੇਸ਼ਕ ਮੋਹਨ ਕੁਮਾਰ ਦੀ ਸਿਹਤ ਖਰਾਬ ਹੋ ਗਈ ਸੀ ਅਤੇ ਉਸ ਸਮੇਂ ਰਜਿੰਦਰ ਕੁਮਾਰ ਨੇ ਫਿਲਮ ਦੇ ਕੰਮ ਨੂੰ ਅੱਗੇ ਵਧਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਸੀ ਅਤੇ ਸ਼ੂਟਿੰਗ ਦੇ ਪ੍ਰਬੰਧ ਦਾ

ਜ਼ਿੰਮਾ ਸੰਭਾਲ ਲਿਆ ਸੀ। ਇਸ ਲਈ ਉਹਨਾਂ ਨੇ ਨਾ ਸਿਰਫ ਇਸ ਫਿਲਮ ਦੇ ਵਿੱਚ ਅਦਾਕਾਰੀ ਵੀ ਕੀਤੀ, ਕਹਿ ਸਕਦੇ ਹਾਂ ਕਿ ਇਸ ਫਿਲਮ ਨੂੰ ਉਹਨਾਂ ਨੇ ਸੰਭਾਲਿਆ ਵੀ ਅਤੇ ਡਾਇਰੈਕਸ਼ਨ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਸ਼ਾਇਦ ਇਸੇ ਕਰਕੇ ਉਹਨਾਂ ਨੂੰ ਜੁਬਲੀ ਕੁਮਾਰ ਵੀ ਕਿਹਾ ਜਾਂਦਾ ਹੈ। ਅਤੇ ਹੁਣ ਇਸ ਫਿਲਮ ਦਾ ਅਗਲਾ ਗੀਤ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਉਹਨਾਂ ਦੀ ਆਵਾਜ਼ ਵਿੱਚ ਸੁਣਦੇ ਹਾਂ।

ਜਗਜੀਤ ਸਿੰਘ ਤੇ ਚਿਤਰਾ ਸਿੰਘ ਦੀ ਆਵਾਜ਼ 'ਚ ਤੁਸੀਂ ਇਹ ਗਜ਼ਲ ਸੁਣ ਰਹੇ ਸੀ। ਗਜ਼ਲ ਦੇ ਬਾਰੇ ਜਾਨਿਸਾਰ ਅਖਤਰ ਹੁਣਾਂ ਦਾ ਕਹਿਣਾ ਹੈ, ਹਮਸੇ ਪੁੱਛੋ ਕਿ ਗਜ਼ਲ ਕਿਆ ਹੈ, ਗਜ਼ਲ ਕਾ ਫਨ ਕਿਆ, ਚੰਦ ਲਫ਼ਜ਼ੋਂ ਮੇਂ ਕੋਈ ਆਗ ਛੁਪਾ ਦੀ ਜਾਏ। ਅਗਲੀ ਗਜ਼ਲ ਗੁਲਾਮ ਅਲੀ ਹੁਣਾਂ ਦੀ ਗਾਈ।

ਤੁਸੀਂ ਗਜ਼ਲਾਂ ਦਾ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਯੋਗ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸਬੰਧ ਵਿੱਚ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਦਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਦੇ ਨਿਲਾਮੀ ਪੋਰਟਲ ਦੀ ਸ਼ੁਰੂਆਤ ਕਰਨਗੇ। ਖਾਦ ਲਿਆ ਰਹੇ 4 ਜਹਾਜ਼ ਹੋਰਮੁਜ਼ ਜਲਮਾਰਗ ਪਾਰ ਕਰਨ ਤੋਂ ਬਾਅਦ ਭਾਰਤੀ ਬੰਦਰਗਾਹਾਂ ਵੱਲ ਵੱਧ ਰਹੇ ਨੇ। ਕਤਰ ਨੇ ਰਾਸ ਲਾਫਾਨ ਸਨਅਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੇਸ਼ ਵਿੱਚ 5 ਲੱਖ ਤੋਂ ਵੱਧ ਅੰਗਦਾਨ ਦਾ ਸੰਕਲਪ ਲਿਆ ਗਿਆ ਹੈ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ ਨੇ। ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। FIH ਹਾਕੀ ਪ੍ਰੋ ਲੀਗ ਦੇ ਸ਼ੁਰੂਆਤੀ ਮੈਚ ਵਿੱਚ ਅੱਜ ਭਾਰਤੀ ਮਰਦਾਂ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।

ਪ੍ਰੋਗਰਾਮ 'ਚ ਕਾਲ ਕਰਨ ਦੇ ਲਈ ਤੁਸੀਂ ਇਸ ਵਕਤ ਸੋਚ ਸਕਦੇ ਹੋ ਕਿਉਂਕਿ ਫੋਨ ਇਨ ਪ੍ਰੋਗਰਾਮ ਹੈ ਹੈਲੋ ਫਰਮਾਇਸ਼, ਅਤੇ ਇਸ ਪ੍ਰੋਗਰਾਮ 'ਚ 0181 43 143 ਨੰਬਰ ਮਿਲਾ ਕੇ ਆ ਸਕਦੇ ਹੋ ਜਿਸ ਤਰ੍ਹਾਂ ਪਹਿਲੇ ਕੋਲ ਦੋਸਤ ਆ ਗਏ ਨੇ। ਹੈਲੋ ਹੈਲੋ ਹੈਲੋ, ਫੋਨ ਲਾਈਨ ਸ਼ਾਇਦ ਡਿਸਕਨੈਕਟ ਹੋ ਗਈ ਹੈ ਜੀ। ਕੋਈ ਗੱਲ ਨਹੀਂ, ਜਦ ਤੱਕ ਅਗਲੇ ਕਾਲਰ ਦਾ ਇੰਤਜ਼ਾਰ ਕਰਦੇ ਹਾਂ ਅਤੇ ਤੁਹਾਨੂੰ ਯਾਦ ਦਿਲਾ ਦਿੰਦੇ ਹਾਂ ਕਿ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਉਸ ਲਈ ਨੰਬਰ ਹੈ 0181 43 143 2342173। ਇਸ ਨੰਬਰ ਨੂੰ ਮਿਲਾ ਕੇ ਤੁਸੀਂ ਪ੍ਰੋਗਰਾਮ ਜਾ ਸਕਦੇ ਹੋ। ਪ੍ਰੋਗਰਾਮ ਹੈਲੋ ਫਰਮਾਇਸ਼ ਹੈ, ਅਤੇ ਜਦ ਤੱਕ ਅਗਲੇ ਦੋਸਤ ਇਸ ਨੰਬਰ ਨੂੰ ਮਿਲਾ ਕੇ ਪ੍ਰੋਗਰਾਮ 'ਚ ਆਉਂਦੇ ਨੇ ਤਦ ਤੱਕ ਅਗਲਾ ਗੀਤ ਸੁਣਦੇ ਹਾਂ। ਉਦਿਤ ਨਾਰਾਇਣ ਦੀ ਆਵਾਜ਼ ਵਿੱਚ ਇਹ ਗੀਤ ਹੈ ਫਿਲਮ ਵੀਰ ਜ਼ਾਰਾ 'ਚੋਂ।

0: ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਅਗਲੇ ਕੋਲ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ?
1: ਲਵਪ੍ਰੀਤ ਸਿੰਘ।
0: ਲਵਪ੍ਰੀਤ ਸਿੰਘ, ਲਵਪ੍ਰੀਤ ਕਿਹਨਾਂ ਨੇ ਫੋਨ ਮਿਲਾ ਕੇ ਦਿੱਤਾ ਤੁਹਾਨੂੰ?
1: ਪਾਪਾ ਜੀ।
0: ਠੀਕ ਹੈ, ਤੁਸੀਂ ਰੇਡੀਓ ਸੁਣਦੇ ਹੋ? ਪਾਪਾ ਨਾਲ ਗੱਲ ਕਰਾ ਦਿਓ।
2: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ ਜੀ?
2: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਮੁਖਤਿਆਰ ਸਿੰਘ ਬਾਰਵਲ, ਪਿੰਡ ਮੀਰਸ਼ਾ ਵਾਲਾ।
0: ਹਾਂਜੀ ਮੁਖਤਿਆਰ ਜੀ, ਛੋਟੇ ਜਿਹੇ ਬੱਚੇ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦੇਤੀ ਤੁਸੀਂ?
2: ਮੇਰਾ ਗੱਲ ਕਰਾ ਮੈਡਮ ਨਾਲ, ਛੋਟਾ ਜਿਹਾ ਆਪਣਾ ਹੈਗਾ।
0: ਅੱਛਾ ਜੀ, ਕਿੰਨੇ ਸਾਲ ਦਾ ਹੈ?
1: 9 ਸਾਲ
2: ਦਾ ਹੋ ਗਿਆ।
0: ਹਾਂ, ਉਹਨੇ ਬਿਲਕੁਲ ਕਰੈਕਟ ਕੀਤਾ ਹੈ ਕਿ ਮੈਂ 8 ਸਾਲ ਦਾ ਨਹੀਂ, 9 ਸਾਲ ਦਾ। ਦੇਖੋ ਇਹ ਵੀ ਕਿੰਨੀ ਵਧੀਆ ਗੱਲ ਹੈ ਕਿ ਇਸ ਉਮਰ ਦੇ ਵਿੱਚ ਬੱਚੇ ਵੱਡੇ ਹੋਣਾ ਚਾਹੁੰਦੇ ਨੇ, ਤੇ ਜਦੋਂ ਵੱਡੇ ਹੋ ਜਾਂਦੇ ਨੇ ਤੇ ਫਿਰ ਛੋਟੇ ਹੋਣਾ ਚਾਹੁੰਦੇ ਨੇ। ਤੇ ਤੁਸੀਂ ਮਿਲ ਕੇ ਰੇਡੀਓ ਸੁਣਦੇ ਹੋ ਫਿਰ?
2: ਹਾਂਜੀ, ਇਹ ਮੇਰੇ ਕੋਲ ਆ ਜਾਂਦਾ, ਮੈਂ ਦੁਕਾਨ ਤੇ ਬਹਿ ਜਾਂਦਾ।
0: ਅੱਛਾ ਅੱਛਾ, ਠੀਕ ਹੈ ਜੀ, ਚਲੋ ਬਹੁਤ ਵਧੀਆ ਗੱਲ ਹੈ ਜੀ, ਵਧੀਆ ਸਾਥ ਬਣਿਆ ਹੋਇਆ। ਗਾਣਾ ਕਿਹੜਾ ਸੁਣਾਈਏ ਫਿਰ ਤੁਹਾਡੀ ਪਸੰਦ ਦਾ?
2: ਮਰਦ ਫਿਲਮ ਦਾ ਸੁਣਾ ਦਿਓ, ਮਰਦ ਟਾਂਗੇ ਵਾਲਾ।
0: ਅੱਛਾ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਮਰਦ ਫਿਲਮ 'ਚ ਤੁਸੀਂ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਅਤੇ ਫਿਰ ਸੁਣਦੇ ਹੈ ਗੀਤ ਮੁਹੰਮਦ ਅਜ਼ੀਜ਼ ਅਤੇ ਸਾਥੀਆਂ ਦੀ ਆਵਾਜ਼ 'ਚ।

0: ਪ੍ਰੋਗਰਾਮ ਹੈਲੋ ਫਰਮਾਇਸ਼ ਚ ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਹਾਂਜੀ ਨਮਸਤੇ ਮੈਡਮ ਜੀ।
0: ਨਮਸਤੇ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ ਮੈਂ ਸੀਤਾਰਾਮ ਬੋਲ ਰਿਹਾ, ਜਲੰਧਰ ਮਾਡਲ ਪਬਲਿਕ ਸਕੂਲ ਤੋਂ ਜੀ।
0: ਹਾਂਜੀ ਸੀਤਾਰਾਮ ਜੀ, ਕੀ ਹਾਲ ਚਾਲ ਨੇ?
1: ਬਸ ਵਧੀਆ ਜੀ ਮੈਡਮ ਜੀ, ਅੱਜ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ।
0: ਬਿਲਕੁਲ ਜੀ, ਗਰਮੀ ਦਾ ਮੌਸਮ ਹੈ ਤੇ ਗਰਮੀ ਤਾਂ ਹੋਏਗੀ, ਪਰ ਚਲੋ ਹੁਣ ਵਿੱਚ ਵਿੱਚ ਬਰਸਾਤ ਵੀ ਹੋ ਜਾਂਦੀ ਹੈ, ਆਉਣ ਵਾਲੇ 1-2 ਦਿਨ ਤੱਕ ਹੋ ਜਾਏਗੀ ਬਰਸਾਤ।
1: ਹਾਂਜੀ ਹਾਂਜੀ ਹਾਂਜੀ।
0: ਪ੍ਰੋਗਰਾਮ ਸੁਣਦੇ ਹੋ ਡੇਲੀ ਤੁਸੀਂ ਸੀਤਾਰਾਮ ਜੀ?
1: ਹਾਂਜੀ ਰੋਜ਼ ਹੀ ਸੁਣਦੇ ਹਾਂ ਜੀ।
0: ਅੱਛਾ ਜੀ, ਕੀ ਕੰਮ ਕਾਜ ਕਰਦੇ ਹੋ?
1: ਕੰਮ ਤਾਂ ਮੈਡਮ ਜੀ ਫਿਲਹਾਲ ਤੇ ਕੁਛ ਨਹੀਂ ਕਰਦੇ, ਇੱਥੇ ਪੜ੍ਹਾਈ ਤਰ੍ਹਾਂ।
0: ਅੱਛਾ, ਠੀਕ ਹੈ,
1: ਹੁਣ ਬਸ ਨੌਕਰੀ ਦੇ
0: ਤਿਆਰੀ ਕਰ ਰਹੇ ਹੋ? ਠੀਕ ਹੈ,
1: ਪਰਮਾਤਮਾ ਨੂੰ। ਹਾਂਜੀ
0: ਠੀਕ ਹੈ ਜੀ, ਬੈਸਟ ਵਿਸ਼ੇ ਸਾਡੇ ਵੱਲੋਂ। ਗਾਣਾ ਕਿਹੜਾ ਸੁਣੋਗੇ ਤੁਸੀਂ?
1: ਰਾਮ ਤੇਰੀ ਗੰਦਾ ਮੈਲੀ ਦਾ ਸੁਣਨਾ ਜੀ, ਗਾਣਾ ਇਹ ਗਾਣਾ ਸੁਣਨਾ ਚਾਹਦੀ।
0: ਟਾਈਟਲ ਸੌਂਗ ਸੁਣਨਾ ਚਾਹੁੰਦੇ ਤੁਸੀਂ? ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਇਹਨਾਂ ਦੀ ਪਸੰਦ ਤੇ ਲਤਾ ਮੰਗੇਸ਼ਕਰ ਹੋਣਾ ਦੀ ਆਵਾਜ਼ ਵਿੱਚ ਇਹ ਗੀਤ ਸੁਣਦੇ ਹਾਂ।

0: ਜ਼ਿਰਕ 182 42 173 ਨੰਬਰ ਮਿਲਾ ਕੇ ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਬਲਜੀਤ ਸਿੰਘ, ਪਿੰਡ ਬਜੀਤਪੁਰ ਭੋਮਾ ਭੈਣ ਜੀ।
0: ਹਾਂਜੀ ਬਲਜੀਤ ਜੀ, ਕੀ ਹਾਲ ਚਾਲ ਨੇ?
1: ਠੀਕ ਹੈ ਜੀ ਭੈਣ ਜੀ, ਮੈਂ 8 ਤਰੀਕ ਨੂੰ 2 ਖਤ ਪਾਏ ਸੀ, ਇੱਕ ਚਿੱਠੀਆਂ ਮਿੱਠੀਆਂ ਨੂੰ, ਇੱਕ ਤੁਸੀਂ ਕਿਹਾ ਸੀ ਨਾ ਤੁਹਾਡੀ ਚਿੱਠੀ ਮਿਲੀ ਦੇ ਵਿੱਚ
0: ਜੀ,
1: ਤੇ ਉਹ ਦੋਨੇ ਉੱਥੇ ਆਪਣਾ ਨਗਰ ਨਿਗਮ ਦੋਨੇ ਉਹ ਇੱਕੇ ਦਿਨ ਜਵਾਬ ਆ ਗਿਆ ਜੀ। ਪਹਿਲਾਂ ਕਿਹਾ ਸ਼ਨੀਵਾਰ ਨੂੰ ਤਾਂ ਤੜਕੇ ਵੇਲੇ ਆ ਗਿਆ ਜੀ ਜਵਾਬ, ਚਿੱਠੀ ਮਿਲੀ ਦਾ, ਤੇ ਸ਼ਾਮ ਨੂੰ ਚਿੱਠੀਆਂ ਮਿੱਠੀਆਂ ਦੇ ਵਿੱਚ, ਤੇ ਪਹਿਲਾਂ ਵਾਲੀਆਂ ਚਿੱਠੀਆਂ ਪਾਈਆਂ ਉਹਨਾਂ ਦਾ ਨੀ ਜਵਾਬ ਆਇਆ।
0: ਠੀਕ ਹੈ ਜੀ, ਦੇਖੋ ਇਹ ਤਾਂ ਚਿੱਠੀਆਂ ਦੇ ਪ੍ਰੋਗਰਾਮ ਜਿਹੜੇ ਕਰਦੇ ਨੇ ਜਾਂ ਫਿਰ ਚਿੱਠੀ ਦਾ ਸਾਡੇ ਸਾਹਮਣੇ ਪਈਆਂ ਹੋਣਗੀਆਂ ਤਾਂ ਹੀ ਦੱਸ ਸਕਦੇ ਆ।
1: ਹਾਂ ਜੀ, ਇੱਕ ਗੱਲ ਹੋਰ ਹੈ, ਮੈਂ ਸ਼ਿਕਾਇਤ ਨਹੀਂ ਕਰਦਾਗਾ, ਸ਼ਿਕਾਇਤ ਤਾਂ ਬਿਲਕੁਲ ਵੀ ਨਹੀਂ ਕਰਦਾਗਾ, ਪਰ ਮੈਨੂੰ ਸ਼ੱਕ ਇਹ ਪੈਂਦਾ ਵੀ ਚਿੱਠੀਆਂ ਨਾ ਕਈ ਵਾਰੀ ਦੁਆਰੇ ਦੁਆਰੇ ਪੜੀਆਂ ਜਾਂਦੀਆਂ ਨੇ।
0: ਇਸ ਤਰ੍ਹਾਂ ਨਹੀਂ ਹੁੰਦਾ ਬਿਲਕੁਲ ਜੀ, ਜਿਹੜੀਆਂ ਚਿੱਠੀਆਂ ਅਸੀਂ ਪੜ੍ਹ ਲੈਂਦੇ ਹਾਂ ਉਹ ਚਿੱਠੀਆਂ ਨੂੰ ਬਿਲਕੁਲ ਸਾਈਡ 'ਤੇ ਰੱਖ ਦਿੱਤਾ ਜਾਂਦਾ ਹੈ, ਨਵੀਂ ਚਿੱਠੀ ਹੀ ਹਮੇਸ਼ਾ ਪੜ੍ਹੀ ਜਾਂਦੀ ਹੈ।
1: ਅੱਛਾ, ਉਹ ਨਿਸ਼ਾਨੀ ਹੈਗੀ ਜੀ? ਹੈ,
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਹਾਂ ਚਲੋ ਠੀਕ ਹੈ ਜੀ,
0: ਗਾਣਾ ਦੱਸਦੇ ਹੁਣ ਕਿਹੜਾ ਸੁਣੋਗੇ ਤੁਸੀਂ?
1: ਚਾਂਦਨੀ ਫਿਲਮ ਦਾ ਸੁਣਾ ਦਿਓ ਜੀ, ਆਪਾਂ ਮੈਂ ਨੌ ਨੌ ਚੂੜੀਆਂ।
0: ਸ਼ੁਕਰੀਆ ਜੀ ਬਹੁਤ ਬਹੁਤ ਕਾਲ ਕਰਨ ਦੇ ਲਈ।

0: ਚਾਂਦਨੀ ਫਿਲਮ 'ਚ ਤੁਸੀਂ ਇਹ ਗੀਤ ਸੁਣਿਆ, ਆਪਣੇ ਪਸੰਦੀਦਾ ਗੀਤਾਂ ਦੀ ਫਰਮਾਇਸ਼ ਇਸ ਪ੍ਰੋਗਰਾਮ 'ਚ ਕਰ ਰਹੇ ਹੋ, ਜਿਸ ਦਾ ਨਾਮ ਹੈ ਹੈਲੋ ਫਰਮਾਇਸ਼। ਅਗਲੇ ਕੋਲੋਂ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਹਾਂਜੀ ਭਾਅ ਜੀ, ਨਮਸਤੇ।
0: ਨਮਸਤੇ ਜੀ,
1: ਹਾਂਜੀ, ਮੈਂ ਸੁਰਿੰਦਰ ਸੂਰੀ ਸੁਲਤਾਨਮੰਡ ਰੋਡ ਅੰਮ੍ਰਿਤਸਰ ਤੋਂ ਬੋਲ ਰਿਹਾ
0: ਜੀ। ਸੂਰੀ ਜੀ, ਕੀ ਹਾਲ ਚਾਲ ਨੇ?
1: ਭਾਅ ਜੀ ਬਹੁਤ ਵਧੀਆ ਜੀ, ਠੀਕ ਠਾਕ, ਤੁਸੀਂ ਦੱਸੋ ਆਪਣਾ?
0: ਸਾਡੇ ਹਾਲ ਚਾਲ ਵੀ ਬਹੁਤ ਵਧੀਆ। ਵੈਸੇ ਤੁਹਾਡੀ ਗੱਲਬਾਤ ਦੇ ਵਿੱਚ ਨਾ ਪੂਰੀ ਸਮਾਈਲ ਚਾ ਲੱਗ ਰਹੀ ਹੈ ਕਿ ਤੁਸੀਂ ਪੂਰੇ ਖੁਸ਼ ਹੋ ਕਿ ਕਾਲ ਲੱਗ ਗਈ ਹੈ ਪ੍ਰੋਗਰਾਮ 'ਚ।
1: ਹਾਂਜੀ ਹਾਂਜੀ ਹਾਂਜੀ, ਇੱਕ ਮਹੀਨੇ ਬਾਅਦ ਲੱਗੀ ਕਾਲ ਮੇਰੀ।
0: ਅੱਛਾ,
1: ਵਿੱਚ ਨਾ ਰੁਕਾਵਟ ਵਿੱਚ ਪਿੱਛੇ ਜੀ ਨਾ ਆਪਣਾ ਫੋਨ ਨਹੀਂ ਸੀ ਮਿਲਦੇ ਪਏ ਚੰਗੀ ਤਰ੍ਹਾਂ
0: ਜੀ ਜੀ,
1: ਤੇ ਫਿਰ ਅਸੀਂ ਕਰ ਵੀ ਨਹੀਂ ਪਾਏ, ਮੈਂ ਚਲੋ ਸੁਣਦੇ ਹਾਂ ਗਾਣੇ ਸੁਣਦੇ ਹਾਂ।
0: ਚਲੋ ਬਹੁਤ ਵਧੀਆ ਗੱਲ ਹੈ ਜੀ, ਇਹ ਵੀ ਇੱਕ ਚੰਗੀ ਆਦਤ ਹੈ ਕਿ ਜਦੋਂ ਫੋਨ ਨਾ ਲੱਗੇ ਤਾਂ ਗੀਤਾਂ ਦਾ ਆਨੰਦ ਮਾਣਿਆ ਜਾਏ।
1: ਪਿਛਲੇ ਮੰਗਲਵਾਰ ਨੀ ਸੁਣਿਆ, ਜਸ ਬੋਸ ਤੋਂ ਬਾਅਦ ਨੀ ਮੈਂ ਸੁਣ ਪਾਇਆ, ਜਸ ਬੋਸ ਦੋ ਮੰਗਲਵਾਰ ਮੇਰੇ ਛੁੱਟ ਗਏ ਨੇ। ਚਲੋ ਅੱਜ ਦਾ ਹੀ ਪਤਾ ਲੱਗ ਗਿਆ, ਬਹੁਤ ਵਧੀਆ ਸੁਣ ਲਾ ਕੇ ਗਾਣੇ ਜੀ।
0: ਹਾਂਜੀ, ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
1: ਹਾਂਜੀ, ਅਨਜਾਨ ਰਾਏ ਫਿਲਮ ਦਾ ਪੰਜ ਸੁਣਦਾ ਜੀ ਗਾਣਾ, ਇਸ ਕੇ ਸੀਨੇ ਪਰ ਮੈਂ ਦਿਲ ਜਿਹਾ ਰੱਖੂੰਗੀ।
0: ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਲਈ।

0: ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਹੈਲੋ ਪੂਨਮ ਮੈਡਮ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸੁਖਬੀਰ ਸਿੰਘ ਛਾਜਲੀ ਬੋਲਦਾ ਮੈਡਮ, ਸੰਗਰੂਰ ਕੋਲੋਂ।
0: ਛਾਜਲੀ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਨੇ, ਤੁਸੀਂ ਦੱਸੋ ਠੀਕ ਹੋ ਜੀ?
0: ਸਭ ਵਧੀਆ ਜੀ, ਕੰਮ ਕਾਜ ਕਿਵੇਂ ਠੀਕ ਚੱਲ ਰਿਹਾ?
1: ਹਾਂ ਬਹੁਤ ਵਧੀਆ, ਬਹੁਤ ਵਧੀਆ ਜੀ। ਮੇਰੀ ਵਾਈਫ ਸੀ ਜੀ, ਇੱਕ ਨੂੰ ਗਈ ਸੀ, ਅੱਜ 23 ਤਰੀਕ ਹੋ ਗਈ, ਆਈ ਨਹੀਂ ਹਲੇ।
0: ਗਾਣਾ ਕਿਹੜਾ ਸੁਣੋਗੇ ਤੁਸੀਂ?
1: ਗਾਣਾ ਮੈਡਮ ਰੰਗ ਮੂਵੀ ਦਾ ਲਾ ਦਿਓ, ਦਿਲ ਚੀਰ ਕੇ ਦੇਖ।
0: ਠੀਕ ਹੈ, ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਤੁਹਾਡੀ ਪਸੰਦ ਤੇ ਕੁਮਾਰ ਸਾਨੂੰ ਦੀ ਆਵਾਜ਼ ਵਿੱਚ ਸੁਣਨੇ ਆ ਰੰਗ ਫਿਲਮ 'ਚੋਂ।

0: ਪ੍ਰੋਗਰਾਮ ਦਾ ਨਾਮ ਹੈ ਜੀ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਤੁਸੀਂ 0 81 83 143 ਨੰਬਰ ਮਿਲਾ ਕੇ ਆ ਰਹੇ ਹੋ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਜਗਤਾਰ ਸਿੰਘ ਗਿੱਲ ਜੀ।
0: ਹਾਂਜੀ,
1: ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਜੀ।
0: ਜਗਤਾਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕਿਹੜਾ ਗਾਣਾ ਸੁਣੋਗੇ ਤੁਸੀਂ ਅੱਜ?
1: ਬਹੁਤ ਬਹੁਤ ਸ਼ੁਕਰੀਆ ਮੈਮ, ਬਹੁਤ ਬਹੁਤ ਸ਼ੁਕਰੀਆ। ਤਾਂ
0: ਗਾਣਾ ਕਿਹੜਾ ਸੁਣੋਗੇ ਜੀ?
1: ਗਾਣਾ ਤਾਂ ਬਾਅਦ 'ਚ ਦੱਸਾਂਗੇ ਜੀ। ਭਤੀਜਾ ਮੇਰਾ ਜੀ ਕਮਲਦੀਪ ਗਿੱਲ ਜੀ ਤੇ ਭਰਾ ਮੇਰਾ ਗੁਰਮੀਤ ਸਿੰਘ ਗਿੱਲ ਜੀ ਆ ਕੇ ਉਹ ਛੁੱਟੀ 'ਤੇ ਸੀਗਾ,
0: ਸੁਰੇਸ਼ ਵਾਡੇਕਰ ਦੀ ਆਵਾਜ਼ ਸੁਣਦੇ ਹਾਂ।

0: 173 ਨੰਬਰ ਮਿਲਾ ਕੇ ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ
1: ਬੈਂਜ ਜੀ ਨਮਸਤੇ।
0: ਨਮਸਤੇ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਚੰਦਰਪਾਲ ਢਾਲ ਬੋਲਦਾ, ਕੱਲ ਅੰਬਰਕੋਟ ਨੇੜੇ ਅਬੋਹਰ ਮੰਡੀ ਜ਼ਿਲ੍ਹਾ ਫਾਜ਼ਿਲਕਾ।
0: ਚੰਦਰਪਾਲ ਜੀ ਕੀ ਹਾਲ ਚਾਲ ਨੇ?
1: ਮੇਰੀ ਭੈਣ ਤੁਸੀਂ ਸੁਣਾਓ।
0: ਸਾਡੇ ਹਾਲ ਚਾਲ ਵੀ ਬਹੁਤ ਵਧੀਆ ਜੀ। ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
1: ਦਿਲ ਹੈ ਇੱਕ ਮਾਨਤਾ ਨਹੀਂ ਫਿਲਮ ਦਾ ਗਾਣਾ ਹੈ ਜੀ, ਅਨੁਰਾਧਾ ਪੌਡਵਾਲ ਦੀ ਆਵਾਜ਼
0: ਜੀ। ਦਿਲ ਹੈ ਕਿ ਮਾਨਤਾ ਨਹੀਂ ਫਿਲਮ 'ਚੋਂ ਕਿਹੜਾ ਗੀਤ ਸੁਣੋਗੇ ਜੀ?
1: ਹਾਂਜੀ, ਮੈਨੂੰ ਇਸ਼ਕ ਦਾ ਲੜਿਆ ਰੋਗ ਮੇਰੇ ਬੱਚੇ ਨੂੰ ਅਜੇ ਨਹੀਂ ਆਉਂਦੀ।
0: ਬਹੁਤ ਖੂਬਸੂਰਤ ਗੀਤ ਹੈ ਜੀ, ਅਤੇ ਸ਼ੁਕਰੀਆ ਕਾਲ ਕਰਨ ਲਈ ਪ੍ਰੋਗਰਾਮ 'ਚ। ਬਹੁਤ ਬਹੁਤ ਤੁਹਾਡੀ ਪਸੰਦ 'ਤੇ ਸੁਣਦੇ ਹਾਂ ਅਨੁਰਾਧਾ ਪੌਡਵਾਲ ਦੀ ਆਵਾਜ਼ ਵਿੱਚ ਗੀਤ।

0: ਪ੍ਰੋਗਰਾਮ ਚੋਂ ਅਗਲੇ ਤੇ ਆਖਰੀ ਕਾਲਰ ਦੋਸਤ ਦੇਖਦੇ ਆ ਕਿਹੜੇ ਆਏ ਨੇ। ਹੈਲੋ,
1: ਹੈਲੋ,
0: ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
0: ਅੱਛਾ ਜੀ, ਬਠਿੰਡਾ ਤੋਂ ਸੁਖਪਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ।
0: ਲਾਸਟ ਕਾਲ ਲੱਗੀ ਹੈ ਪ੍ਰੋਗਰਾਮ 'ਚ ਤੁਹਾਡੀ।
1: ਹਾਂਜੀ, ਮੈਂ ਕੋਸ਼ਿਸ਼ ਤਾਂ ਫਿਰ ਸ਼ੁਰੂ ਤੋਂ ਹੀ ਕਰੀ ਜਾਂਦਾ ਸੀ। ਚਲੋ, ਕਹਿੰਦੇ ਨਾ
0: ਠੀਕ ਹੈ,
1: ਕੋਸ਼ਿਸ਼ ਕਰਨ ਵਾਲੇ ਕੀ ਕਦੇ ਹਾਰ ਨਹੀਂ ਹੁੰਦੀ।
0: ਬਿਲਕੁਲ ਜੀ, ਬਿਲਕੁਲ।
1: ਹਾਂ, ਤੇ ਲੱਗੇ ਰਹਿਣਾ ਚਾਹੀਦਾ।
0: ਦੇਖੋ, ਆਖਿਰ ਤੱਕ ਜਿਹੜੇ ਉਮੀਦ ਕਾਇਮ ਰਹਿੰਦੀ ਹੈ ਨਾ, ਉਹ ਸਭ ਤੋਂ ਵਧੀਆ ਗੱਲ ਹੁੰਦੀ ਹੈ।
1: ਹਾਂਜੀ, ਹੁਣ ਮੈਂ ਸਾਰੀ ਆਪਣੀ ਕੋਸ਼ਿਸ਼ ਭੁੱਲ ਗਿਆ ਤੇ ਵਧੀਆ ਸਫਲ ਹੋ ਗਿਆ ਕਾਲ ਮਿਲਾਉਣ ਚ।
0: ਬਿਲਕੁਲ ਜੀ, ਬਿਲਕੁਲ। ਸੁਖਪਾਲ ਜੀ, ਗਾਣਾ ਕਿਹੜਾ ਸੁਣਾਈਏ ਫਿਰ ਇਸ ਖੁਸ਼ੀ ਦੇ ਵਿੱਚ?
1: ਗਾਣਾ ਮੈਨੂੰ ਫਿਲਮ ਸੀ ਇੱਕ, ਲਾਲ ਦੁਪੱਟਾ ਮਲਵਲ ਕਾ, ਉਹਦੇ
0: ਜੀ।
1: ਵਿੱਚ ਗੀਤ ਹੈ, ਗਾਣੇ ਦੇ ਬੋਲ ਹੈ, ਕਿਆ ਕਰਤੇ ਤੇ ਸਾਜਨਾ ਤੁਮ ਹਮਸੇ ਦੂਰ ਰਹਿ ਕੇ।
0: ਇਸ ਫਿਲਮ ਦੇ ਸਾਰੇ ਗੀਤ ਬੜੇ ਪਾਪੂਲਰ ਹੋਏ ਸਨ।
1: ਹਾਂਜੀ ਹਾਂਜੀ, ਬਹੁਤ ਵਧੀਆ ਗੀਤ ਸੀਗੀ,
0: ਮਿਊਜ਼ੀਕਲ ਹਿੱਟ ਮੂਵੀ ਸੀ।
1: ਹਾਂਜੀ ਹਾਂਜੀ,
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਥੈਂਕ ਯੂ ਜੀ।
0: ਇਹਨਾਂ ਦੀ ਪਸੰਦ ਸੁਣਦੇ ਹਾਂ ਉਦਿਤ ਨਾਰਾਇਣ ਤੇ ਅਨੁਰਾਧਾ ਪੌਡਵਾਲ ਦੀ ਆਵਾਜ਼ ਵਿੱਚ ਗੀਤ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 11 ਵਜ ਰਹੇ ਨੇ ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ।

ਤੇ ਬਿਲਕੁਲ ਜੀ ਤੁਰਦੇ ਆ ਰਹੇ ਨੇ ਤੁਹਾਡੇ ਮੈਸੇਜਿਸ ਵਟਸਐਪ ਤੇ ਪਹੁੰਚ ਗਏ ਅਗਲੇ ਮੈਸੇਜਿਸ ਸਾਡੇ ਕੋਲ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ, ਰਿਤਿਕਾ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਤੇ ਡਾਕਟਰ ਅਮਨਦੀਪ ਹੋਣਾ ਦਾ ਮੈਸੇਜ, ਕਾਲਕਾ ਤੋਂ ਸੁਭਾਸ਼ ਚੰਦਰ ਬਜਾਜ, ਸਾਹਿਲ ਬਜਾਜ ਤੇ ਬਿੱਟਾ ਬਜਾਜ ਹੋਣਾ ਦਾ ਵੀ ਮੈਸੇਜ ਸਾਡੇ ਕੋਲ ਆ ਪਹੁੰਚਿਆ ਹੈ। ਹਰਜਿੰਦਰ ਸਿੰਘ ਬਰਾੜ ਹੋਣਾ ਦਾ ਮੈਸੇਜ, VPO ਜਿੰਦਾ ਡਿਸਟ੍ਰਿਕਟ ਬਠਿੰਡਾ ਤੋਂ, ਬਿਲਕੁਲ ਜੀ ਹਰਜਿੰਦਰ ਸਿੰਘ ਹੋਣਾ ਦਾ ਮੈਸੇਜ। ਅਗਲਾ ਮੈਸੇਜ ਪਹੁੰਚ ਗਿਆ ਜੀ ਪਿੰਡ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ, ਅਤੇ ਪ੍ਰੇਮ ਸਹਾਰਨ, ਮੋਨਿਕਾ ਮਨੀਸ਼ ਸਹਾਰਨ ਹੋਣਾ ਦਾ ਮੈਸੇਜ। ਅਗਲਾ ਮੈਸੇਜ ਹੈ ਜੀ ਅਰਸ਼ਦੀਪ ਹੋਣਾ ਦਾ, ਇਹਨਾਂ ਦੇ ਨਾਲ ਸੁਰਜੀਤ ਸਿੰਘ ਅਤੇ ਅਮਰ, ਇਹਨਾਂ ਨੇ ਕੋਟ ਤੋਂ ਮੈਸੇਜ ਭੇਜਿਆ ਜੀ ਸਾਨੂੰ। 29 KSD ਸੁਦਲ ਸਹਾਰਾ, ਵੇਦਪਾਲ ਹੋਣਾ ਦਾ ਮੈਸੇਜ, ਇੰਦੂ ਬਾਲਾ, ਰਾਕੇਸ਼, ਸ਼ੈਲਿਕਾ ਅਤੇ ਨਾਲ ਹੀ ਨਾਲ ਰੋਹਿਣੀ, ਅਭਿਨਵ, ਸਾਨਵੀ ਅਤੇ ਮੀਕੂ ਇਹਨਾਂ ਦੇ ਨਾਲ, ਸ਼ਸ਼ੀ, ਬਿਸ਼ਨੋਟ, ਬਿਸ਼ਨੋਈ ਅਤੇ ਨਾਲ ਹੀ ਨਾਲ ਅਰਪਿਤ ਹੋਣਾ ਦਾ ਵੀ ਮੈਸੇਜ ਸਾਡੇ ਕੋਲ ਪਹੁੰਚ ਗਿਆ ਜੀ। ਪਿੰਡ ਖੋਇਲਾ ਵਾਲੀ ਡਾਬ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਇਹਨਾਂ ਦਾ ਮੈਸੇਜ ਹੈ ਮਦਨ ਡਾਬਾ, ਭਗਵਤੀ ਬਿੱਟੂ ਅਤੇ ਨਾਲ ਹੀ ਨਾਲ ਬਾਟੂ ਹੋਣਾ ਦਾ ਮੈਸੇਜ, ਯੋਗੇਸ਼ ਕੁਮਾਰ, ਜੋਤੀ, ਸਾਗਰ, ਸੰਗੀਤਾ, ਸੁਰਿੰਦਰ ਕੁਮਾਰ ਬਾਟੂ ਹੋਣਾ ਦਾ ਮੈਸੇਜ, ਪਾਰੁਲ ਕਾਰਵੀ ਅਤੇ ਨਾਲ ਹੀ ਨਾਲ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਮੈਸੇਜ ਭੇਜ ਰਿਹਾ ਜੀ। ਅਗਲਾ ਮੈਸੇਜ ਆ ਗਿਆ ਸਾਨੂੰ ਜੀ ਜੋਧਪੁਰ ਰਾਜਸਥਾਨ ਤੋਂ, ਸੈਕਟਰ 5 ਕੁੜੀ ਹਾਊਸ ਬੋਰਡਿੰਗ, ਅਤੇ ਲਓ ਜੀ ਰਜੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ ਅਤੇ ਬੇਬੀ ਗੌਰਵੀ ਹੋਣਾ ਦਾ ਮੈਸੇਜ। ਅਗਲਾ ਮੈਸੇਜ ਸਾਨੂੰ ਭੇਜਿਆ ਹੈ ਜੀ, ਨਮਸਕਾਰ ਕਹਿ ਰਹੇ ਨੇ ਹਨੂਮਾਨਗੜ੍ਹ ਤੋਂ, ਇਹ ਮੈਸੇਜ ਹੈ ਰਾਜਸਥਾਨ ਤੋਂ, ਰਾਜ਼ਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ ਹੋਣਾ ਦਾ। ਅਗਲਾ ਮੈਸੇਜ

ਤੇਜਾ ਜੀ, ਰਾਵਰ ਕਰਨਾਲ ਤੋਂ ਭੇਜਣ ਵਾਲੇ ਨੇ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਨਾਲ ਹੀ ਨਾਲ ਇਹਨਾਂ ਦੇ ਬਾਕੀ ਸਾਥੀ। ਅਗਲਾ ਮੈਸੇਜ ਆ ਗਿਆ ਜੀ ਸਾਨੂੰ ਪਿੰਡ ਦੇ ਡਾਕਖਾਨਾ ਨਿਮਨਾਬਾਦ ਤੋਂ, ਨੇੜੇ ਸਦੀਫੋ ਮੰਡੀ, ਜ਼ਿਲ੍ਹਾ ਜਿੰਦ ਹਰਿਆਣਾ ਤੋਂ। ਜਸਬੀਰ ਸਿੰਘ ਅਰੋੜਾ, ਜਤਿੰਦਰ ਸਿੰਘ ਅਤੇ ਨਾਲ ਹੀ ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਹੋਣਾ ਦਾ ਮੈਸੇਜ। ਅਗਲਾ ਮੈਸੇਜ ਪਹੁੰਚ ਗਿਆ ਜੀ ਵਟਸਐਪ ਦੇ ਹੀ ਜ਼ਰੀਏ, ਸਦੂਲ ਸ਼ਹਿਰ ਤੋਂ, ਰਾਜਸਥਾਨ ਤੋਂ ਰਾਮ ਕੁਮਾਰ ਰੇਵਾੜ ਦਾ ਮੈਸੇਜ, ਚੰਦਰਕਲਾ ਰੇਵਾੜ ਇਹਨਾਂ ਦੇ ਨਾਲ। ਅਤੇ ਕਹਿੰਦੇ ਨੇ ਸਾਡੀ ਪਸੰਦ ਦਾ ਗੀਤ ਜਿਹੜਾ ਉਹ ਜ਼ਰੂਰ ਸੁਣਾ ਦਿਓ। ਬਿਲਕੁਲ ਜੀ, ਤੁਹਾਡੀ ਪਸੰਦ ਦਾ ਗੀਤ ਅਸੀਂ ਜ਼ਰੂਰ ਸੁਣਾਵਾਂਗੇ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਨਾਲ ਮਹਿਰਾਜ ਜਹਾਨ ਉਹਨਾਂ ਦਾ ਮੈਸੇਜ ਹੈ, ਆਜ਼ਾਦ ਨਗਰ ਲਸ਼ਕਰ ਹਰਿਦੁਆਰ ਉੱਤਰਾਖੰਡ ਤੋਂ। ਅਗਲਾ ਮੈਸੇਜ ਸਾਡੇ ਕੋਲ

ਜ਼ਰੂਰ ਸੁਣਾ ਦਿਓ। ਬਿਲਕੁਲ ਜੀ, ਤੁਹਾਡੀ ਪਸੰਦ ਦਾ ਗੀਤ ਅਸੀਂ ਜ਼ਰੂਰ ਸੁਣਾਵਾਂਗੇ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਨਾਲ ਮਹਿਰਾਜ ਜਹਾਨ, ਉਹਨਾਂ ਦਾ ਮੈਸੇਜ ਹੈ ਆਜ਼ਾਦ ਨਗਰ ਲਸ਼ਕਰ ਹਰਿਦੁਆਰ ਉੱਤਰਾਖੰਡ ਤੋਂ। ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਹੈ ਜੀ। ਹਾਂ ਬਿਲਕੁਲ ਜੀ, ਗੁੱਡ ਮੋਰਨਿੰਗ ਦੇ ਨਾਲ ਮੈਸੇਜ ਆ ਗਿਆ ਹੈ ਨੂੰ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ, ਪ੍ਰੀਤਮ ਦਾਸ ਅਤੇ ਇਹਨਾਂ ਦੇ ਨਾਲ ਸੱਤਿਆ ਦੇਵੀ, ਅਤੇ ਨਾਲ ਹੀ ਨਾਲ ਕਹਿੰਦੇ ਨੇ ਸਾਡੇ ਪਰਿਵਾਰ ਦੇ ਛੋਟੇ ਬੱਚੇ ਵਾਨੀਆ ਅਤੇ ਅਰਮਾਨ, ਅਵਿਤਾਜ ਅਤੇ ਹੋਰ ਦੇਵਿਕਾ, ਇਹਨਾਂ ਸਾਰਿਆਂ ਨੇ ਮੈਸੇਜ ਕਰਕੇ ਆਪਣਾ ਫਰਮਾਇਸ਼ ਦਾ ਗੀਤ ਸਾਡੇ ਤੱਕ ਬਖੂਬੀ ਪਹੁੰਚਾ ਦਿੱਤਾ ਹੈ। ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਅਤੇ ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ ਜੀ ਪਿੰਡ ਹੀਰਾ ਵਾਲੀ ਤੋਂ, ਫਾਜ਼ਿਲਕਾ ਤੋਂ। ਅਗਲਾ ਮੈਸੇਜ ਪਹੁੰਚ ਗਿਆ ਜੀ ਸਾਡੇ ਤੱਕ ਅਨਵਰ ਸਾਬਰੀ ਦਾ। ਇਹਨਾਂ ਦੇ ਨਾਲ ਹੀ ਨਾਲ ਜ਼ਰੀਫ ਅੰਸਾਰੀ ਨੇ, ਮੁਜੱਕਿਦ ਨੇ ਅਤੇ ਨਾਲ ਹੀ ਨਾਲ ਸ਼ਰੋ ਨੇ, ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ ਸਹਾਰਨਪੁਰ ਤੋਂ। ਅਗਲਾ ਮੈਸੇਜ ਪਹੁੰਚ ਗਿਆ ਜੀ ਜ਼ਿਲ੍ਹਾ ਮੁਰਾਦਾਬਾਦ ਤੋਂ, ਪਿੰਡ ਦੁੱਲਾਪੁਰ, ਉੱਤਰ ਪ੍ਰਦੇਸ਼। ਅਤੇ ਲਓ ਜੀ, ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ ਅਤੇ ਨਾਲ ਹੀ ਨਾਲ ਬਲਵੀਰ ਸਿੰਘ, ਹੋਣਾ ਦਾ ਮੈਸੇਜ ਹੈ। ਅਗਲਾ ਮੈਸੇਜ ਸਾਡੇ ਕੋਲ ਆ ਪਹੁੰਚਿਆ ਜੀ ਦਤਰਿੰਗਾ ਤੋਂ, ਭਾਗਵਤ ਵਰਮਾ ਹੋਣਾ ਦਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ ਹੋਣਾ ਦਾ ਮੈਸੇਜ। ਅਗਲਾ ਮੈਸੇਜ ਪਹੁੰਚ ਗਿਆ ਹੈ ਜੀ, ਕਹਿੰਦੇ ਨੇ ਨਮਸਕਾਰ ਸਾਡੇ ਵੱਲੋਂ। ਬਿਲਕੁਲ ਜੀ ਨਮਸਕਾਰ, ਮਲਕੀਤ ਮੇਨ ਬਾਜ਼ਾਰ, ਗੁਨਿਆਣਾ ਮੰਡੀ, ਜੋਗਿੰਦਰ ਸਿੰਘ ਪਿੰਡ ਸਿਵਿਆ ਤੋਂ, ਇਹਨਾਂ ਦਾ ਮੈਸੇਜ ਹੈ ਜੀ। ਇਹਨਾਂ ਦੇ ਨਾਲ ਹੀ ਸੁਰਜੀਤ ਸਿੰਘ ਪਿੰਡ ਖਿਆਲੀ ਵਾਲਾ, ਅਤੇ ਕੁਲਵਿੰਤ ਸਿੰਘ ਮਲੋਟ ਤੋਂ, ਬਹੁਤ ਸਾਰੇ ਦੋਸਤਾਂ ਦੇ ਨਾਮਾਂ ਦੇ ਨਾਲ ਇਹ ਮੈਸੇਜ ਸਾਡੇ ਕੋਲ ਪਹੁੰਚ ਗਿਆ ਜੀ। ਅਗਲਾ ਮੈਸੇਜ ਸਾਡੇ ਕੋਲ ਆ ਗਿਆ ਹੈ ਜੀ ਪਿੰਡ ਹਠੂਰ ਤੋਂ, ਤਹਿਸੀਲ ਜਗਰਾਉਣ ਤੋਂ, ਜ਼ਿਲ੍ਹਾ ਲੁਧਿਆਣਾ ਤੋਂ, ਇਕਬਾਲ ਸਿੰਘ ਹਠੂਰ, ਰਾਜਿੰਦਰ ਕੌਰ ਹਠੂਰ, ਇੰਜੀਨੀਅਰ ਅਮਨਦੀਪ ਸਿੰਘ ਅਤੇ ਨਾਲ ਹੀ ਇਹਨਾਂ ਦੇ ਸਿਮਰਜੀਤ ਕੌਰ ਹਠੂਰ ਹੋਣਾ ਨੇ ਮੈਸੇਜ ਕੀਤਾ ਹੈ। ਅਤੇ ਇਹਨਾਂ ਸਾਰਿਆਂ ਮੈਸੇਜਿਸ ਦੇ ਨਾਲ ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ, ਜਿਸ ਨੂੰ ਗਾਇਆ ਹੈ ਜੀ ਹਰਭਜਨ ਮਾਨ ਹੋਣਾ ਨੇ। ਬਿਲਕੁਲ ਜੀ ਉਹੀ ਗਾਇਕ ਕਲਾਕਾਰ ਜਿਨ੍ਹਾਂ ਦੀ ਆਵਾਜ਼ ਪਸੰਦ ਕੀਤੀ ਜਾਂਦੀ ਹੈ ਬਹੁਤ ਬਹੁਤ ਦਿਲ ਦੇ ਨਾਲ, ਹਰਭਜਨ ਮਾਨ। ਇਹਨਾਂ ਦੀ ਗੀਤ ਜਿਹੜਾ ਹੈ ਉਹ ਸਾਡੇ ਬਹੁਤ ਸਾਰੇ ਸਰੋਤੇ ਸੁਣਨਾ ਚਾਹੁੰਦੇ ਨੇ, ਅਤੇ ਉਹ ਗੀਤ ਹੈ ਜਿਹੜਾ ਸਾਰਿਆਂ ਨੂੰ ਬਹੁਤ ਹੀ ਪਸੰਦ। ਬਿਲਕੁਲ ਜੀ ਬਹੁਤ ਸਾਰੇ ਸਕੂਲਾਂ ਕਾਲਜਿਸ ਦੇ ਵਿੱਚ ਇਸ ਗੀਤ ਦੇ ਉੱਤੇ ਜਿਹੜੀ ਹਮੇਸ਼ਾ ਹੀ ਪਰਫੋਰਮੈਂਸ ਹੈ ਉਹ ਦਿੱਤੀ ਜਾਂਦੀ ਰਹੀ, ਬਹੁਤ ਸਾਰੇ ਵਿਆਹਾਂ ਦੀ ਇਹ ਗੀਤ ਸ਼ਾਨ ਬਣਿਆ ਹੈ। ਅਤੇ ਲਓ ਸੁਣ ਲਈਏ ਫਿਰ।

ਪੰਡਿਤ ਹੋਣਾ ਦਾ, ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ ਇਹਦਾ ਨੇ ਨਾਲ ਨੇ। ਅਤੇ ਹਾਂਜੀ ਕਹਿੰਦੇ ਨੇ ਕਿ ਗੀਤ ਅਸੀਂ ਇਹ ਵਾਲਾ ਸੁਣਨਾ ਚਾਹੁੰਦੇ ਹਾਂ। ਬਿਲਕੁਲ ਜੀ ਸੁਣਾਵਾਂਗੇ, ਚੱਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ ਹੋਣਾ ਦਾ ਮੈਸੇਜ, ਪੱਪੂ ਸਮਾਈਲ ਖੁਸ਼ਦਿਲ ਹੋਣੀ ਅਤੇ ਹੰਸ ਮੁਖੀ ਲਾਲ ਜਿੰਦਲ, ਇਹਨਾਂ ਦੇ ਨਾਲ ਹੀ ਸਵੀਟੀ ਸੁਨੀਤਾ ਬੰਟੀ ਜਿੰਦਲ ਅਤੇ ਆਰਜ਼ੂ ਮਹਿਕ ਖੁਸ਼ੀ ਜਲੰਧਰ, ਅਤੇ ਇਹਨਾਂ ਦੇ ਨਾਲ ਹੀ ਅੱਗੇ ਇਹਨਾਂ ਦਾ ਖੁਸ਼ਦਿਲ ਪਰਿਵਾਰ। ਅਤੇ ਕਹਿੰਦੇ ਨੇ ਪੂਰੇ ਪਰਿਵਾਰ ਵੱਲੋਂ ਆਰਜ਼ੂ ਮਹਿਕ ਉਹਨਾਂ ਨੇ ਵੀ ਮੈਸੇਜ ਕੀਤਾ ਹੈ, ਅਤੇ ਸਾਰੇ ਪਾਸੇ ਮੈਸੇਜ ਦੇ ਵਿੱਚ ਖੁਸ਼ ਖੁਸ਼ ਅਤੇ ਖੁਸ਼ ਲਿਖਿਆ ਹੋਇਆ, ਅਤੇ ਬਹੁਤ ਸਾਰੇ ਖੂਬਸੂਰਤ ਇਹਨਾਂ ਨੇ ਮੈਸੇਜ ਨੂੰ ਰੰਗੀਨ ਕੀਤਾ ਹੈ ਫੁੱਲਾਂ ਦੇ ਨਾਲ, ਮੋਰਾਂ ਦੇ ਨਾਲ, ਗੁਲਾਬਾਂ ਦੇ ਨਾਲ। ਲਓ ਜੀ ਪਹੁੰਚ ਗਿਆ ਮੈਸੇਜ, ਅਗਲਾ ਮੈਸੇਜ ਸਾਡੇ ਕੋਲ ਆ ਗਿਆ ਜੀ ਸੈਕਟਰ 20 ਤੋਂ, ਇਹ ਚੰਡੀਗੜ੍ਹ ਤੋਂ, ਨਿਸ਼ਾਲ ਰਿਸ਼ੀ ਅਤੇ ਇਹਨਾਂ ਦੇ ਨਾਲ ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਲੱਡੂ ਅਤੇ ਅਮਰਜੀਤ ਹੋਣਾ ਦਾ ਮੈਸੇਜ, ਨੀਲਮ ਰਿਸ਼ੀ ਅਤੇ ਰਾਹੁਲ ਰਿਸ਼ੀ ਅਤੇ ਰਿਸ਼ਿਕਾ ਰਿਸ਼ੀ, ਇਹਨਾਂ ਸਭ ਦਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਹੈ ਜੀ, ਅਤੇ ਪਸੰਦ ਦਾ ਗੀਤ ਵੀ ਸਾਡੇ ਤੱਕ ਆ ਗਿਆ। ਸ਼੍ਰੀ ਗੰਗਾਨਗਰ ਤੋਂ ਮੈਸੇਜ ਹੈ ਜੀ ਜਗਮੋਹਨ ਸਿੰਘ ਅਨੇਜਾ ਹੋਣਾ ਦਾ, ਅਤੇ ਨਾਲ ਹੀ ਨਾਲ ਬਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ ਅਤੇ ਹਰਗੁਣ ਹੋਣੀ ਇਹਨਾਂ ਦੇ ਨਾਲ। ਅਤੇ ਹਾਂਜੀ ਪਸੰਦ ਦਾ ਗੀਤ ਵੀ ਪਹੁੰਚਾ ਦਿੱਤਾ ਇਹਨਾਂ ਨੇ ਨਾਲੋ ਨਾਲ। ਕ੍ਰਿਸ਼ਨ ਧੀਮਾਨ ਹੋਣਾ ਦਾ ਮੈਸੇਜ ਹੈ ਜੀ, ਅਤੇ ਇਹਨਾਂ ਨੇ ਪ੍ਰਿਯੰਕਾ ਧੀਮਾਨ ਹੋਣਾ ਦੇ ਨਾਲ ਮੈਸੇਜ ਸਾਡੇ ਤੱਕ ਪਹੁੰਚਾਇਆ, ਅਤੇ ਇਹਨਾਂ ਦੇ ਬਹੁਤ ਸਾਰੇ ਦੋਸਤ ਜਿਹੜੇ ਨੇ ਉਹ ਵੀ ਮੈਸੇਜ ਜਿਹੜਾ ਪਹੁੰਚਾ ਰਹੇ ਨੇ। ਕਹਿੰਦੇ ਨੇ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਮੈਸੇਜ ਕਰ ਰਹੇ ਹਾਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ, ਅਤੇ ਨਾਲ ਹੀ ਨਾ ਅਭਿਮਾਨ। ਅਗਲਾ ਮੈਸੇਜ ਹੈ ਜੀ ਰਾਹੁਲ, ਕੋਮਲ, ਸ਼ੁਭਮ ਧੀਮਾਨ ਹੋਣਾ ਦਾ, ਪ੍ਰੇਮ ਅਤੇ ਇਹਨਾਂ ਦੇ ਨਾਲ ਆਂਚਲ ਪੁੰਜ, ਅਤੇ ਬਹੁਤ ਸੀ ਇਹਨਾਂ ਦੇ ਸਾਥੀ ਜਿਹੜੇ ਨੇ ਉਹਨਾਂ ਦਾ ਨਾਮ ਲਿਖ ਕੇ ਇਹਨਾਂ ਨੇ ਭੇਜਿਆ ਸਾਨੂੰ। ਅਗਲਾ ਮੈਸੇਜ ਪਹੁੰਚ ਗਿਆ ਹੈ ਜੀ ਨਮਸਕਾਰ ਪਿਆਰ ਭਰੀ ਲਿਖ ਰਹੇ ਨੇ, ਅਤੇ ਇਹ ਮੈਸੇਜ ਹੈ ਜੀ ਚੱਕ 15 ਤੋਂ, PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਸਰਵਜੀਤ ਸਿੰਘ ਜੋਸਨ ਹੋਣਾ ਦਾ ਮੈਸੇਜ, ਸਰਵਜੀਤ ਕੌਰ ਜੋਸਨ ਅਤੇ ਨਾਲ ਹੀ ਗੁਰਮੰਤਰ ਹੋਣੀ। ਅਗਲਾ ਮੈਸੇਜ ਸਾਨੂੰ ਆਦਰਸ਼ਪਾਲ ਸਿੰਘ ਹੋਣਾ ਦਾ ਹੈ, ਅਤੇ ਨਾਲ ਹੀ ਨਾਲ ਰੋਬਿਨ ਸਿੰਘ ਹੋਣਾ ਦਾ ਮੈਸੇਜ, ਅਤੇ ਬੜੇ ਸਾਰੇ ਜਿਹੜੇ ਸ਼ਹਿਰਾਂ ਦੇ ਨਾਮ ਨੇ ਨਾ ਉਹ ਵੀ ਇਸ ਮੈਸੇਜ ਦੇ ਵਿੱਚ ਲਿਖੇ ਹੋਏ ਨੇ, ਅਤੇ ਬਿਲਕੁਲ ਸਾਡੇ ਦੋਸਤਾਂ ਤੱਕ ਪਹੁੰਚ ਰਿਹਾ ਹੈ। ਹੀਰਾ ਬਾਗ ਜਗਰਾਓਂ ਹੋਣਾ ਦਾ ਮੈਸੇਜ, ਇੱਥੇ ਮੈਸੇਜ ਭੇਜਣ ਵਾਲੇ ਨੇ ਜਗਦੀਸ਼ ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਮਹਿਤਾ ਅਤੇ ਪਾਰੂਸ਼ੀ ਮਹਿਤਾ ਹੋਣਾ ਦਾ, ਦੀਪਾਂਸ਼ੂ ਮਹਿਤਾ ਇਹਨਾਂ ਦੇ ਨਾਲ। ਅਗਲਾ ਮੈਸੇਜ ਪਹੁੰਚ ਗਿਆ ਜੀ ਨਮਸਕਾਰ ਦੇ ਨਾਲ, ਅਤੇ ਹਾਲ ਚਾਲ ਵੀ ਪੁੱਛੇ ਨੇ। ਬਿਲਕੁਲ ਜੀ ਬਹੁਤ ਹੀ ਦਰੁਸਤ ਹਾਲ ਚਾਲ ਨੇ। ਮਲਿਆਨ, ਸਰਧਰਾ ਅਤੇ ਮੇਰਠ ਤੋਂ ਮੈਸੇਜ ਆਇਆ ਅਨਿਲ ਜੈਨ, ਜੈਨ ਸਾਹਿਬ ਅਤੇ ਸੰਯਮ ਜੈਨ ਹੋਣਾ ਦਾ, ਮੁਸਕਾਨ ਜੈਨ ਅਤੇ ਇਹਨਾਂ ਦੇ ਨਾਲ ਜੀਵੀਅਮ ਜੈਨ ਨਾਲ ਨੇ। ਬਿਲਕੁਲ ਜੀ ਸਾਡੇ ਬਹੁਤ ਸਾਰੇ ਦੋਸਤ ਜਿਹੜੇ ਨੇ ਨਾ ਇਸ ਪ੍ਰੋਗਰਾਮ ਦੇ ਵਿੱਚ ਵੀ ਫਰਮਾਇਸ਼ ਕਰਦੇ ਨੇ ਕੁਝ ਹਿੰਦੀ ਗੀਤਾਂ ਦੀ। ਜੇਕਰ ਹਿੰਦੀ ਗੀਤਾਂ ਵਾਲੀ ਫਰਮਾਇਸ਼ ਪੁਗਾਉਣੀ ਹੈ ਤਾਂ ਫਿਰ ਸਾਡੀ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਤੁਸੀਂ ਜ਼ਰੂਰ ਸ਼ਾਮਿਲ ਹੋ ਸਕਦੇ ਹੋ। ਵਟਸਐਪ ਦਾ ਇਹ ਵਾਲਾ ਸਮਾਂ, ਇਹ ਵਾਲਾ ਟਾਈਮ ਹੈ ਸਾਡੇ ਪੰਜਾਬੀ ਗੀਤਾਂ ਦੀ ਫਰਮਾਇਸ਼ ਦੇ ਲਈ। ਅਤੇ ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ ਦੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਕਰਮਜੀਤ ਅਨਮੋਲ ਹੋਣਾ ਦੀ ਆਵਾਜ਼ ਦੇ ਵਿੱਚ।

सी जिक्रा ते मुहम्मद सगड़ खत्री होना दा मैसेज है। पूरे ही परिवार ने मैसेज जड़ा कीता है ते कहंदे ने आज़ाद रोड सनावद दे मैसेज असी तुहानू भेज रहे हैं। बिल्कुल जी, आगे तुहाडी सारे दे सारे मैसेजेस इको ही मैसेज दे विच। ते लो जी, पिंड तेज मोहरी अंबाला तो मैसेज सानू भेजिया है जी मनशी लाल संधु होना ने, ते नाल ही इन्हां दे नाल कबीर जिजाबिर ते इन्हां दा पूरा ही परिवार विनीत परवीन ते पवनीत इन्हां दे नाल पवनीत कौर संधु ते सारा ही कहिंदे संधु परिवार जिहड़ा साडा ਉਹ ਤੁਹਾਡੀ ਪ੍ਰੋਗਰਾਮਸ ਵੀ ਬੜੇ ਪਿਆਰ ਦੇ ਨਾਲ ਅਤੇ ਚਾਅ ਦੇ ਨਾਲ ਸੁਣਦਾ ਹੈ। ਬਿਲਕੁਲ ਜੀ, ਤੁਸੀਂ ਸੁਣਦੇ ਹੋ ਤੁਹਾਡੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਹਮੇਸ਼ਾ ਹੀ ਨਵੇਂ ਤੋਂ ਨਵੇਂ ਉਲੀਕੇ ਜਾਂਦੇ ਨੇ, ਬਣਾਏ ਜਾਂਦੇ ਨੇ, ਕਿਉਂਕਿ ਸਾਨੂੰ ਪਤਾ ਸਾਡੇ ਜਿਹੜੇ ਸਰੋਤੇ ਨੇ ਉਹ ਬੜੇ ਹੀ ਪ੍ਰੇਮ ਅਤੇ ਸਨੇਹ ਦੇ ਨਾਲ ਆਕਾਸ਼ਵਾਣੀ ਦੇ ਨਾਲ ਜੁੜੇ ਹੋਏ ਨੇ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਮੈਸੇਜ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਹੋਣਾ ਦਾ, ਕੀਰਤੀ ਸਿਦਕ ਅਤੇ ਪ੍ਰਿਯਾਂਸ਼ੀ ਵਰਮਾ ਇਹਨਾਂ ਦੇ ਨਾਲ। ਅਗਲਾ ਮੈਸੇਜ ਪਹੁੰਚ ਗਿਆ ਹੈ ਜੀ, ਸਾਨੂੰ ਕਹਿੰਦੇ ਨੇ ਗੀਤ ਜ਼ਰੂਰ ਸੁਣੋ ਆ ਜਿਓ, ਹਾਂਡੀਖੇੜ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਮੈਸੇਜ ਹੈ ਅਤੇ ਮੈਸੇਜ ਭੇਜਣ ਵਾਲੇ ਰਾਧੇ ਸ਼ਿਆਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ ਹੋਣਾ ਦਾ ਮੈਸੇਜ। ਇਹਨਾਂ ਸਾਰਿਆਂ ਦੀ ਹੀ ਪਸੰਦੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਹੰਸ ਰਾਜ ਹੰਸ ਉਹਨਾਂ ਦੀ ਆਵਾਜ਼ ਦੇ ਵਿੱਚ। ਵਾਰ ਵਾਰ ਇਸ ਗੀਤ ਦੀ ਫਰਮਾਇਸ਼ ਜਿਹੜੀ ਹੈ ਉਹ ਸਾਡੇ ਸਰੋਤਿਆਂ ਦੇ ਮੈਸੇਜਿਸ ਦੇ ਵਿੱਚ ਸਾਨੂੰ ਮਿਲ ਰਹੀ ਹੈ।

ਅਤੇ ਬਿਲਕੁਲ ਜੀ, ਪ੍ਰੋਗਰਾਮ ਦਾ ਸਮਾਂ ਕਹਿੰਦਾ ਹੈ ਕਿ ਤੂੰ ਸਾਡੇ ਹੋਰ ਮੈਸੇਜਸ ਜਿਹੜੇ ਉਹ ਜਲਦੀ ਦੇ ਨਾਲ ਸ਼ਾਮਿਲ ਕਰ ਦੀਏ। ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਮਾਡਲ ਟਾਊਨ ਕਰਨਾਲ ਤੋਂ। ਸੁਧੀਰ, ਨੂਤਨ, ਸੰਦੀਪ ਗੁਗਲਾਨੀ ਹੋਣੀ ਅਤੇ ਨਾਲ ਹੀ ਜਗਮੋਹਨ, ਪ੍ਰਜਾਪਤੀ ਅਤੇ ਕਿਰਨ ਠਾਕੁਰ, ਸ਼ਸ਼ੀ ਬਾਲਾ ਅਤੇ ਰੇਖਾ ਰਾਣੀ ਹੋਣਾ ਦਾ ਮੈਸੇਜ ਪਹੁੰਚਿਆ ਜੀ ਸਾਡੇ ਕੋਲ। ਅਗਲਾ ਮੈਸੇਜ ਸਾਡੇ ਕੋਲ ਆ ਗਿਆ ਹੈ ਦੁਰਗਾ ਕਲੋਨੀ ਹੰਸੀ ਤੋਂ। ਰਾਜੂ ਮਿਗਲਾਨੀ ਹੋਣਾ ਦਾ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ ਅਤੇ ਨਾਲ ਹੀ ਬੱਬੂ ਅਤੇ ਡੱਬੂ ਹੋਣਾ ਦਾ ਮੈਸੇਜ ਹੈ ਜੀ। ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਜੀ ਫਿਰ ਤੋਂ ਫਾਜ਼ਿਲਕਾ ਤੋਂ, ਅਤੇ ਫਲਕ ਸਿੰਘ ਹੋਣਾ ਦਾ ਮੈਸੇਜ ਹੈ। ਰਾਜੂ, ਬਾਬੂ, ਸੋਨੂ ਅਤੇ ਨਾਲ ਹੀ ਨਾਲ ਅਮਨਦੀਪ ਹੋਣਾ ਦਾ ਮੈਸੇਜ। ਅਗਲਾ ਮੈਸੇਜ ਪਹੁੰਚ ਗਿਆ ਜੀ ਸੀ ਲਖਨਊ ਉੱਤਰ ਪ੍ਰਦੇਸ਼ ਤੋਂ। ਖਿੱਲੂ ਪਰਵੇਜ਼ ਹੋਣਾ ਦਾ ਮੈਸੇਜ ਹੈ। ਬੇਗਮ ਇਮਰਾਨ ਨਾਜ਼, ਇਮਰਾਨਾ ਨਾਜ਼ ਨਾਵੀਜ਼ ਸ਼ੇਖ ਹੋਣਾ ਦਾ ਮੈਸੇਜ। ਦਾਨਿਸ਼ ਸ਼ੇਖ ਅਤੇ ਅਮਨ, ਰਾਧਾ ਨਾਮਦੇਵ ਹੋਣੀ ਇਹਨਾਂ ਦੇ ਨਾਲ, ਅਤੇ ਇਹਨਾਂ ਦੇ ਪੂਰੇ ਹੀ ਪਰਿਵਾਰ ਨੇ ਮੈਸੇਜ ਜਿਹੜਾ ਉਹ ਕਹਿੰਦੇ ਬੜੇ ਹੀ ਪ੍ਰੇਮ ਦੇ ਨਾਲ ਅਸੀਂ ਭੇਜਦੇ ਹਾਂ। ਬਿਲਕੁਲ ਜੀ, ਅਗਲਾ ਮੈਸੇਜ ਜੈ ਹਿੰਦ ਦੇ ਨਾਲ, ਅਤੇ ਆਕਾਸ਼ਵਾਣੀ ਜਲੰਧਰ ਨੂੰ ਕਹਿ ਰਹੇ ਨੇ ਮਲੀਨਾ, ਇਹਨਾਂ ਦੇ ਨਾਲ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ, ਅਜੇ ਅਤੇ ਏਂਜਲ ਹੋਣਾ ਦਾ ਮੈਸੇਜ ਹੈ। ਅਨਵਰ ਇਹਨਾਂ ਦੇ ਨਾਲ ਨੇ। ਅਗਲਾ ਮੈਸੇਜ ਪਹੁੰਚ ਗਿਆ ਹੈ ਸਾਨੂੰ ਰਾਕੇਸ਼, ਨਾਰੇਸ਼, ਜਗਦੀਸ਼ ਹੋਣਾ ਦਾ, ਅੰਗਰੇਜ਼ ਭੱਟੀ ਅਤੇ ਇਹਨਾਂ ਦੇ ਨਾਲ ਨਸ਼ਤਾਰ ਸਿੰਘ ਹੋਣਾ ਦਾ ਮੈਸੇਜ ਹੈ ਜੰਡ ਵਾਲਾ। ਅਤੇ ਮੈਸੇਜ ਪਲੀਜ਼ ਤੁਸੀਂ ਨਾਮ ਜਿਹੜੇ ਨੇ ਉਹ ਅਲੱਗ ਅਲੱਗ ਕਰਕੇ ਲਿਖੋਗੇ ਅਤੇ ਪੜ੍ਹਨ 'ਚ ਆਸਾਨੀ ਰਹੇਗੀ। ਖੈਰ, ਅਗਲਾ ਮੈਸੇਜ ਸਾਡੇ ਕੋਲ ਆਇਆ ਚਤਰਾ ਸਿੰਘ, ਇਹਨਾਂ ਦੇ ਨਾਲ ਸੀ ਸਾਡੇ ਪੁਰਾਣੇ ਮੈਸੇਜ ਦਾ, ਇੱਕ ਨਾਮ ਰਹਿ ਗਿਆ ਸੀ। ਫਤਿਹਾਬਾਦ ਹਰਿਆਣਾ ਤੋਂ, ਪੁਰਾਣੀ ਤਹਿਸੀਲ ਚੌਂਕ ਤੋਂ ਮੈਸੇਜ ਹੈ ਇੰਦਰਪਾਲ। ਅਗਲਾ ਮੈਸੇਜ ਹੈ ਜੀ ਚੰਚਲਪੁਰੀ ਹੈ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ, ਅਤੇ ਇਹਨਾਂ ਦੇ ਨਾਲ ਜੀਵਨ ਸਿੰਘ ਬੂਕ ਹੋਣਾ ਦਾ ਮੈਸੇਜ। ਪੂਰਾ ਹੀ ਕਹਿੰਦੇ ਬੂਕ ਪਰਿਵਾਰ ਜਿਹੜਾ ਉਹ ਗੀਤ ਸੁਣਨਾ ਚਾਹੁੰਦਾ। ਫਤਿਹਾਬਾਦ ਹਰਿਆਣਾ, ਪੁਰਾਣੀ ਤਹਿਸੀਲ ਚੌਂਕ ਤੋਂ ਇਹਨਾਂ ਨੇ ਮੈਸੇਜ ਸਾਨੂੰ ਭੇਜਿਆ ਜੀ। ਅਤੇ ਲਓ ਜੀ, ਅਗਲਾ ਮੈਸੇਜ ਸੋਨਾਲੀ ਨਾਰੰਗ ਹੋਣਾ ਦਾ, ਆਸ਼ਾ ਸੁਰੇਸ਼ ਨਾਰੰਗ ਨਾਲ, ਅਤੇ ਸਹਾਰਨਪੁਰ ਤੋਂ ਮੈਸੇਜ ਪਹੁੰਚ ਗਿਆ ਜੀ ਸਾਡੇ ਕੋਲ। ਅਗਲਾ ਮੈਸੇਜ ਕਹਿੰਦੇ ਨੇ ਗੀਤ ਕੋਈ ਵੀ ਸ਼ਾਮਿਲ ਕਰ ਲਿਓ, ਪਰ ਹਾਂ ਸਾਡਾ ਨਾਮ ਜਿਹੜਾ ਉਹ ਬਿਲਕੁਲ ਛੱਡ ਨਾ ਦੇਣਾ। ਬਿਲਕੁਲ ਜੀ, ਤੁਹਾਡਾ ਨਾਮ ਜਿਹੜਾ ਸਾਰੇ ਸਰੋਤਿਆਂ ਤੱਕ ਪਹੁੰਚਾ ਰਹੇ ਹਾਂ। ਸਾਨੂੰ ਇਹ ਮੈਸੇਜ ਕੀਤਾ ਹੈ ਮੱਧ ਪ੍ਰਦੇਸ਼ ਤੋਂ, ਛਿੰਦਵਾੜਾ ਤੋਂ, ਅਤੇ ਭੇਜਣ ਵਾਲੇ ਨੇ ਤੇਜਸ, ਜੈ ਅਤੇ ਹਰਿਸ਼, ਅਤੇ ਇਹਨਾਂ ਦੇ ਨਾਲ ਹੀ ਹਰਸ਼ਿਤਾ ਅਤੇ ਲਾਸੀਨ।

ਜੀ ਲਾਜ਼ੀਨ, ਅਤੇ ਲਓ ਜੀ ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ, ਅਤੇ ਮੈਸੇਜ ਦੇ ਵਿੱਚ ਕਿਤੇ ਕੋਈ ਵੀ ਕੋਮਾ ਜਿਹੜਾ ਉਹ ਨਹੀਂ ਮਿਲ ਰਿਹਾ, ਅਤੇ ਨਾਮ ਜਿਹੜੇ ਸਾਰੇ ਨੇ ਇਕੱਠੇ ਹੋ ਰਹੇ ਨੇ। ਸੋ ਨਾਮ ਜਿਹੜੇ ਨੇ ਉਹ ਅਲੱਗ ਅਲੱਗ ਕਰਕੇ ਲਿਖੋਗੇ ਤਾਂ ਬੇਹੱਦ ਖੂਬ ਰਹੇਗਾ। ਬ੍ਰਿਜਿੰਦਰ ਵਿਸ਼ਵਕਰਮਾ, ਤਾਰਾ ਦੇਵੀ, ਸੋਨਾਲੀ, ਸੋਨਮ ਅਤੇ ਆਸ਼ੀਸ਼ ਵਿਸ਼ਵਕਰਮਾ ਉਹਨਾਂ ਦਾ ਮੈਸੇਜ ਹੈ ਜੀ। ਹਾਂ, ਪਲੇਰਾ ਤੋਂ, ਮੱਧ ਪ੍ਰਦੇਸ਼ ਤੋਂ ਮੈਸੇਜ ਸਾਨੂੰ ਇਹ ਕੀਤਾ ਗਿਆ ਹੈ, ਅਤੇ ਕਹਿੰਦੇ ਨੇ ਅਗਲਾ ਮੈਸੇਜ ਸਾਡੇ ਕੋਲ ਭੇਜਣ ਵਾਲੇ ਕਿ ਸਾਡਾ ਗੀਤ ਜਿਹੜਾ ਹੈ ਉਹ ਜ਼ਰੂਰ ਸੁਣਾਈਏ। ਬਿਲਕੁਲ ਜੀ, ਗੀਤ ਜ਼ਰੂਰ ਸੁਣਾਵਾਂਗੇ। ਯਵਤਮਾਲ ਵਿਦਰਭ ਹੋਣਾ ਦਾ ਮੈਸੇਜ ਹੈ ਮਹਾਰਾਸ਼ਟਰ ਤੋਂ, ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ ਇਹਨਾਂ ਦੇ ਨਾਲ। ਤਿਲੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ ਸੁਖਸ਼ਿੰਦਰ ਸ਼ਿੰਦਾ ਹੋਣਾ ਦੇ ਆਵਾਜ਼ ਦੇ ਵਿੱਚ।

ਤੇ ਬਿਲਕੁਲ ਜੀ, ਰੌਣਕਾਂ ਲੱਗੀਆਂ ਰਹਿਣ, ਪ੍ਰੋਗਰਾਮਸ ਦੇ ਵਿੱਚ ਤੁਹਾਡੇ ਮੈਸੇਜਸ, ਤੁਹਾਡੀਆਂ ਫੋਨ ਕਾਲਸ ਸ਼ਾਮਿਲ ਹੁੰਦੀਆਂ ਰਹਿਣ। ਅਤੇ ਪਰ ਅੱਜ ਦਾ ਇਹ ਪ੍ਰੋਗਰਾਮ ਬਸ ਇੱਥੇ ਤੱਕ ਹੀ। ਅਤੇ ਹੁਣ ਮੈਨੂੰ ਰੁਪਿੰਦਰ ਨੂੰ ਦੇ ਦਿਓ ਇਜਾਜ਼ਤ ਤਮਕ ਜਲੰਧਰ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 12 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਹਿੰਦੀ ਦੇ ਵਿੱਚ ਸਮਾਚਾਰ।

0: This is Akashvani, the news read by Valsa Williams. President Draupadi Murmu will present the Padma Awards at the second.
1: Medium wave 343.6 meter yani 873 kilohertz te assi Akashvani de Jalandhar kendar to bol rahe ha. ਦਿਨ ਦੇ 12:05 ਹੋਏ ਨੇ। ਪੇਸ਼ ਹੈ ਜੀ ਪ੍ਰੋਗਰਾਮ ਵਸਦੇ ਵਿਹੜੇ।

0: ਨਮਸਕਾਰ
1: ਵਸਦੇ ਵਿਹੜੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਪ੍ਰੀਆ ਅਤੇ ਮੇਰੇ ਨਾਲ ਨੇ ਅੱਜ ਅਲਕਾ ਜੀ। ਬਹੁਤ ਹੀ ਖਿਲਖਿਲਾਉਂਦੇ ਹੋਏ ਔਰ ਬਹੁਤ ਘੱਟ ਮੌਕੇ ਇਹੋ ਜਿਹੇ ਹੁੰਦੇ ਨੇ ਜਦੋਂ ਬਾਹਰ ਇੰਨੀ ਤਪਦੀ ਗਰਮੀ ਹੁੰਦੀ ਹੈ ਪਰ ਸਾਨੂੰ ਖਿੜੇ ਖਿੜੇ ਚਿਹਰੇ ਵੇਖਣ ਨੂੰ ਮਿਲਦੇ ਆ, ਸਾਡਾ ਦਿਨ ਜਿਹੜਾ ਬਚਿਆ ਖੁਚਿਆ ਉਹ ਬਣ ਜਾਂਦਾ। ਹੋਰ ਅਲਕਾ ਜੀ, ਮੈਨੂੰ ਲੱਗਦਾ ਹੈ ਕਿ ਇਹ ਮੌਸਮ ਦਾ ਨਹੀਂ, ਇਹ ਯੋਗਾ ਦਾ ਅਸਰ ਹੈ। ਜਿਹਦੀ ਸ਼ੁਰੂਆਤ ਅਸੀਂ ਸਾਰਿਆਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ 21 ਤਰੀਕ ਨੂੰ ਕੀਤੀ ਸੀ ਔਰ ਮੈਨੂੰ ਲੱਗਦਾ ਅਲਕਾ ਜੀ ਉਹ ਚੁਣਿੰਦਾ ਲੋਕਾਂ ਦੇ ਵਿੱਚੋਂ ਨੇ ਜਿਹੜੇ ਕਿ ਹਜੇ ਵੀ ਕੰਟੀਨਿਊ ਕਰ ਰਹੇ ਨੇ, ਹੈ ਨਾ?
0: ਬਿਲਕੁਲ ਜੀ ਬਿਲਕੁਲ, ਕਿਉਂਕਿ ਜਦੋਂ ਹੁਣ ਸਾਡੀ ਉਮਰ ਜਿਹੜੀ ਵੱਧ ਰਹੀ ਹੈ ਨਾ, ਇਹਦੇ ਵਿੱਚ ਸਾਨੂੰ ਯੋਗ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਅਸੀਂ ਯੋਗ ਕਰਾਂਗੇ ਤਾਂ ਨਿਰੋਗ ਰਵਾਂਗੇ।
1: ਨਾ ਨਾ ਅਲਕਾ ਜੀ, ਇੱਦਾਂ ਨਹੀਂ, ਤੁਸੀਂ ਸਾਰਿਆਂ ਨੂੰ ਕਹਿਣਾ ਕਿ ਵੀ ਸਾਡੀ ਸੁਆਣੀਆਂ ਦੀਆਂ ਉਮਰ ਜਿਹੜੀਆਂ ਵੱਧਦੀਆਂ ਹੈ, ਦੇ ਆਰ ਆਲਵੇਜ਼ ਯੰਗ।
0: ਹਾਂ, ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਅਗਰ ਅਸੀਂ ਆਪਣੀ ਸਿਹਤ ਨੂੰ ਬਰਕਰਾਰ ਰੱਖੀਏ, ਰੋਜ਼ ਯੋਗ ਕਰੀਏ, ਤੰਦਰੁਸਤ ਭੋਜਨ ਕਰੀਏ, ਤਾਂ ਅਸੀਂ ਜਿਹੜੀ ਸਾਡੀ ਉਮਰ ਹੈ ਉਹਦੇ ਨਾਲ ਨਾਲ ਵੀ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਜੀਵਨ ਜਿਹੜਾ ਜੀ ਸਕਦੇ ਹਾਂ। ਵੈਸੇ ਵੀ ਕਹਿੰਦੇ ਜਦੋਂ ਅਸੀਂ ਯੋਗ ਕਰਦੇ ਹਾਂ ਨਾ ਤਾਂ ਸਾਡੀਆਂ ਜਿਹੜੀਆਂ ਮਾਸਪੇਸ਼ੀਆਂ ਉਹ ਲਚਕਦਾਰ ਰਹਿੰਦੀਆਂ, ਸਾਡਾ ਜਿਹੜਾ ਸਰੀਰ ਆ ਤਣਾਅ ਰਹਿਤ ਰਹਿੰਦਾ ਤੇ ਜਿਹੜਾ ਮਨ ਮਸਤਿਸ਼ਕ ਸਾਡਾ ਬਿਲਕੁਲ ਤੰਦਰੁਸਤ ਰਹਿੰਦਾ ਤੇ ਅੱਛੀ ਨੀਂਦ ਆਉਂਦੀ ਹੈ, ਅੱਛਾ ਭੋਜਨ ਕਰਦੇ ਹਾਂ ਉਹ ਪਾਚਨ ਸ਼ਕਤੀ ਵੀ ਅੱਛੀ ਹੋ ਜਾਂਦੀ ਆ, ਤੇ ਜਦੋਂ ਸਾਰੀਆਂ ਚੀਜ਼ਾਂ ਠੀਕ ਹੁੰਦੀਆਂ ਤਾਂ ਬੰਦਾ ਆਪਣੇ ਆਪ ਜਵਾਨ ਲੱਗਣ ਲੱਗ ਪੈਂਦਾ।
1: ਜੀ ਬਿਲਕੁਲ, ਔਰ ਅਲਕਾ ਜੀ ਨੂੰ ਪੂਰੀ ਇਹਨਾਂ ਨੇ PhD ਕੀਤੀ ਹੋਈ ਹੈ ਇਸ ਵਿਸ਼ੇ ਤੇ ਔਰ ਮੈਨੂੰ ਲੱਗਦਾ ਕਿ ਸਾਰੇ ਸੁਣਨ ਵਾਲੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਵਾਕਿਫ ਹੁੰਦੇ ਨੇ, ਪਰ ਸਭ ਤੋਂ ਵੱਡਾ ਚੈਲੰਜ ਜਿਹੜਾ ਸਾਡੇ ਲਈ ਇਹ ਰਹਿੰਦਾ ਹੈ ਉਹ ਇਹ ਰਹਿੰਦਾ ਕਿ ਅਸੀਂ ਸ਼ੁਰੂਆਤ ਤਾਂ ਬੜੇ ਜੋਸ਼ ਦੇ ਨਾਲ ਕਰਦੇ ਹਾਂ ਪਰ ਹੌਲੀ ਹੌਲੀ ਜਿਹੜਾ ਗ੍ਰਾਫ ਹੈ ਉਹ ਨੀਵੇਂ ਜਾਂਦਾ, ਪਰ ਇਹ ਗ੍ਰਾਫ ਤੁਹਾਡਾ ਨੀਵੇਂ ਨਾ ਜਾਵੇ ਇਸ ਕਰਕੇ ਅਸੀਂ ਹਰ ਰੋਜ਼ ਤੁਹਾਨੂੰ ਯਾਦ ਦਿਲਾਉਂਦੇ ਰਹਿਣਾ ਹੈ ਕਿ ਵੀ ਯੋਗਾ ਕਰਨਾ ਆਪਾਂ ਭੁੱਲਣਾ ਨਹੀਂ ਹੈ ਔਰ ਇਸੇ ਚੀਜ਼ ਦੇ ਯਾਦ ਕਰਾਉਣ ਦੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਇੱਕ ਵਿਸ਼ੇ 'ਤੇ ਜੋ ਕਿ ਹੈ ਵੱਧਦੀ ਉਮਰ ਦੇ ਵਿੱਚ ਯੋਗ ਦੇ ਫਾਇਦੇ ਉਸ 'ਤੇ ਬਾਬਤ ਗੱਲ ਕਰਾਂਗੇ ਗੁਰੂ ਸਤੀਸ਼ ਮੁੰਜਾਲ ਜੀ ਦੇ ਨਾਲ। ਚਲੋ ਸੁਣਦੇ ਹਾਂ ਅਸੀਂ ਇਹ ਗੱਲਬਾਤ।

0: सिंपल या मीनिंग आप तुसी समझ रहे हो, योग मैंने सिंपल मीनिंग की हुंदा है, योग मैंने जोड़ना, जमा करना, प्लस करना, किन्नू किन्दे नाल जोड़ना, जे ये पता लग जाए तां आदमी नूं अद्धे तों ज्यादा योग आ जांदा है। किन्नू किन्दे नाल जोड़ना, अपने नूं अपने नाल जोड़ना, आपां कह दिंदे आ परमात्मा नूं, आत्मा नूं परमात्मा नाल जोड़ना, ओह वड्डी गल्लां हो जांदियां ने। ते पहले जदों आपां सैट हो जावांगे फिर परमात्मा तां अपने आप ही जुड़ जाएगा। ਆਪਾਂ ਸਾਰਾ ਦਿਨ ਕੰਮ ਕਰਦੇ ਰਹਿੰਦੇ ਹਾਂ, ਯੋਗ ਨਹੀਂ ਕਰਦੇ ਮੰਨ ਲਓ, ਲੇਕਿਨ ਆਪਾਂ ਆਪਣੀ એનર્ਜੀ ਵੇਸਟ ਕਰਦੇ ਰਹਿੰਦੇ ਹਾਂ। એનર્ਜੀ ਬਣਾਉਣ ਵਾਸਤੇ ਵੀ ਤਾਂ ਯੋਗ ਚਾਹੀਦਾ, ਔਰ ਸਰੀਰ ਨੂੰ ਸਵਸਥ ਰੱਖਣ ਵਾਸਤੇ ਸਾਡਾ ਸਰੀਰ ਜਿਹੜਾ ਅਗਰ ਫਲੈਕਸੀਬਲ ਨਹੀਂ ਹੋਗਾ ਤਾਂ ਕੋਈ ਵੀ ਪ੍ਰੋਬਲਮ ਅੰਦਰ ਆ ਜਾਏਗੀ। ਇਸ ਵਾਸਤੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਯੋਗ ਕਰਨਾ ਜ਼ਰੂਰੀ ਹੈ।
1: ਜਿਵੇਂ ਆਪਾਂ ਗੱਲ ਕਰ ਰਹੇ ਹਾਂ ਸਤੀਸ਼ ਜੀ, ਯੋਗ ਐਂਡ ਹੈਲਦੀ ਏਜਿੰਗ ਫਾਰ ਵੁਮਨ, ਔਰ ਔਰਤਾਂ ਸਾਰਾ ਦਿਨ ਘਰ ਦਾ ਕੰਮ ਕਰਦੀਆਂ ਨੇ, ਉਹਨਾਂ ਨੂੰ ਲੱਗਦਾ ਕਿ ਯੋਗ ਹੋ ਗਿਆ ਜਾਂ ਸਾਡੀ ਕਸਰਤ ਹੋ ਗਈ ਹੈ, ਪਰ ਫਿਰ ਵੀ ਸਰੀਰ ਥੱਕਿਆ ਰਹਿੰਦਾ ਹੈ, ਬਿਮਾਰ ਰਹਿੰਦਾ ਹੈ।
0: ਯੋਗ ਵਾਸਤੇ ਦੇਖੋ ਸਮਾਂ ਜ਼ਿਆਦਾ ਚਾਹੀਦਾ ਨਹੀਂ ਹੁੰਦਾ। ਸਰੀਰ ਨੂੰ ਸਵਸਥ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਨੇ ਅੰਦਰ ਬਾਹਰ ਸਾਰੀ ਜਗ੍ਹਾ ਕੰਮ ਕਰਨਾ ਹੁੰਦਾ, ਸਾਰਾ ਦਿਨ ਘਰ ਦਾ ਕੰਮ ਕਰਨਾ ਹੁੰਦਾ ਉਹਨਾਂ ਨੂੰ। ਮੈਂ ਵੀ ਕਿਸੇ ਕੋਲ ਪੁੱਛਣਾ ਕਿ ਯੋਗ ਕਿਆ ਕਰੋ, ਕਿ ਅਸ ਕਹਿੰਦੇ ਕਿ ਸਾਡਾ ਤਾਂ ਸਾਰਾ ਦਿਨ ਯੋਗ ਹੀ ਹੋ ਜਾਂਦਾ। ਉਹ ਉਹਨਾਂ ਦੀ ਗਲਤ ਸੋਚ ਹੈ, ਕਿਉਂਕਿ ਉਹਦੇ 'ਚ ਐਨਰਜੀ ਵੇਸਟ ਹੁੰਦੀ ਹੈ, ਔਰ ਐਨਰਜੀ ਨੂੰ ਗੇਨ ਕਰਨ ਵਾਸਤੇ ਤੁਸੀਂ ਕੁਛ ਯੋਗਾ ਅਭਿਆਸ ਕਰਕੇ ਆਪਣੇ ਸਰੀਰ ਨੂੰ ਲਚਕੀਲਾ ਔਰ ਮਜ਼ਬੂਤ ਤਾਂ ਬਣਾਓਗੇ ਨਾ, ਤਾਂ ਹੀ ਤਾਂ ਸਾਡਾ ਕੰਮ ਚੱਲੇਗਾ। ਔਰ ਸਰੀਰ ਅਗਰ ਲਚਕੀਲਾ ਹੈ, ਨਸਨਾੜੀਆਂ ਤੁਹਾਡੀ ਲਚਕੀਲੀ ਹੈ, ਸਿੰਪਲ ਵੇ ਨਾਲ ਅਗਰ ਆਪਾਂ ਲੇਡੀਜ਼ ਕੋਈ ਵੀ ਹੈ, ਕਿਸੇ ਵੀ ਉਮਰ ਦੀ ਹੈ, ਅਗਰ ਉਹ ਸਿੰਪਲ ਇੱਕ ਤਾੜ ਆਸਨ ਹੀ ਕਰ ਲਏ ਇੱਕ ਦੋ ਵਾਰੀ, ਤਾਂ ਉਹਦੇ 'ਚ ਕੀ ਹੁੰਦਾ ਕਿ 206 ਹੱਡੀਆਂ 'ਚ ਕੁਛ ਜੋੜ ਹੁੰਦੇ ਨੇ, 206 ਹੀ ਜੋੜ ਹੁੰਦੇ ਨੇ, ਅਤੇ ਉਹ ਜੋੜਾਂ 'ਚ ਗੈਪ ਬਣ ਜਾਂਦਾ ਜਦੋਂ ਸਰੀਰ ਖਿੱਚਦੇ ਹਾਂ ਆਪਾਂ। ਤਾਂ ਜਦੋਂ ਆਪਾਂ ਸਰੀਰ ਨੂੰ ਫਿਰ ਢਿੱਲਾ ਵੀ ਛੱਡਣਾ ਹੁੰਦਾ, ਤਾਂ ਜਦੋਂ ਸਰੀਰ ਨੂੰ ਢਿੱਲਾ ਛੱਡਨੇ ਆ ਤਾਂ ਉਹ ਗੈਪਸ ਵਿੱਚ ਬਲੱਡ ਸਰਕੂਲੇਸ਼ਨ ਔਰ ਲੁਬਰੀਕੇਸ਼ਨ ਇੱਕ ਫਾਸਟ ਮੂਵ ਕਰਦਾ ਹੈ, ਜਿਹਦੇ ਨਾਲ ਜੋੜ ਲਚਕੀਲੇ ਬਣ ਜਾਂਦੇ। ਲਚਕੀਲਾਪਨ ਤਾਂ ਜਵਾਨੀ ਦੀ ਨਿਸ਼ਾਨੀ ਹੈ। ਅਗਰ ਤੁਹਾਨੂੰ ਕੰਮ ਕਰਦੇ ਹੋਏ ਤੁਸੀਂ ਅਗਰ ਸਟ੍ਰੈਚਿੰਗ ਕਿਰਿਆਵਾਂ ਨਾ ਕੀਤੀਆਂ, ਸਰੀਰ ਸਟਿਫ ਹੋਣ ਲੱਗ ਜਾਂਦਾ, ਔਰ ਸਟਿਫ ਹੋਣਾ ਬੁਢਾਪੇ ਦੀ ਨਿਸ਼ਾਨੀ। ਦੇਖੋ ਥੋੜ੍ਹੇ ਬਹੁਤ ਜਦੋਂ ਭਾਰੀ ਕੰਮ ਕਰਦੇ ਆ ਨਾ, ਥੋੜ੍ਹੇ ਬਹੁਤ ਮਸਲ 'ਤੇ ਜ਼ਰੂਰ ਫਰਕ ਪੈਂਦਾ, ਲੇਕਿਨ ਸਾਨੂੰ ਇੰਟਰਨਲ ਬਾਡੀ ਸਟਰੋਂਗ ਚਾਹੀਦੀ ਹੈ ਐਨਰਜੀ ਵਾਸਤੇ, ਤਾਂ ਉਹ ਨਹੀਂ ਹੋ ਪਾਉਂਦੀ, ਉਹ ਬਲਕਿ ਥਕਾਨ ਹੁੰਦੀ ਹੈ। ਹੋਰ ਮੈਂ ਦੇਖਿਆ ਔਰਤ ਕੰਮ ਕਰਦੀ ਰਹੇਗੀ, ਕਮਰ ਦਰਦ ਹੋ ਜਾਏਗੀ, ਤਾਂ ਉਹਨੂੰ ਇਹ ਨਹੀਂ ਪਤਾ ਥੋੜ੍ਹੀ ਦੇਰ ਸ਼ਵਾਸਨ ਨਹੀਂ ਜਾਣਾ, ਥੋੜ੍ਹੀ ਦੇਰ ਰੈਸਟ ਕਰਨਾ। ਜਦ ਉਹ ਯੋਗ ਸਿੱਖੀ ਹੋਏਗੀ ਤਾਂ ਉਹਨੂੰ ਪਤਾ ਕਿ ਸ਼ਵਾਸਨ ਜਾਣਾ, ਮੈਂ ਠੀਕ ਹੋ ਜਾਵਾਂਗੀ। ਕੁਛ ਐਸੀ ਕਿਰਿਆਵਾਂ, ਆਸਾਨ ਕਿਰਿਆਵਾਂ ਸਿੱਖ ਕੇ, ਕਮਰ ਦਰਦ ਹੋ ਰਹੀ ਹੈ ਤੁਸੀਂ 5-10 ਮਿੰਟ ਉਹ ਇੱਕ ਦੋ ਆਸਨ ਕਰ ਲਓ, ਟਾਈਮ ਨਹੀਂ ਹੈ, 5 ਮਿੰਟ ਵੀ ਇੱਕ ਆਸਨ ਕਰ ਲਓ, ਕਮਰ ਦਰਦ ਠੀਕ ਹੋ ਜਾਏਗੀ, ਉਸ ਤੋਂ ਬਾਅਦ ਆਪਣੇ ਕੰਮ ਤੇ ਚਲੋ। ਲੇਕਿਨ ਆਪਾਂ ਥੋੜਾ ਜਿਹਾ ਉਹਨਾਂ ਨੂੰ ਇਹ ਸਮਝਾਉਣ ਦੀ ਗੱਲ ਹੁੰਦੀ ਹੈ, ਮੈਂ ਤਾਂ ਆਪਣੀ ਕਲਾਸਾਂ 'ਚ ਜਾਂਦਾ ਹੀ ਰਹਿੰਦਾ, ਤੇ ਕੁਛ ਐਸੇ ਤਰੀਕੇ ਦੱਸਦਾ ਰਹਿੰਦਾ ਕਿ ਤੁਹਾਡੇ ਕੋਲ ਟਾਈਮ ਨਹੀਂ ਹੈ ਤਾਂ ਬਿਨਾਂ ਟਾਈਮ ਤੁਸੀਂ ਆਪਣੇ ਆਪ ਨੂੰ ਕਿਵੇਂ ਸੈੱਟ ਕਰ ਸਕਦੇ ਹੋ, ਕੁਛ 5 ਮਿੰਟ ਦੀ ਐਕਸਰਸਾਈਜ਼ ਦੇ ਨਾਲ, ਪਰ ਕਰਨਾ ਤਾਂ ਪਏਗਾ ਹੀ, ਕੋਈ ਚਾਰਾ ਨਹੀਂ ਹੈ। ਆਫਟਰ 45 ਈਅਰਸ ਕੋਈ ਵੀ ਪ੍ਰੋਬਲਮ ਤੁਹਾਨੂੰ ਕਦੀ ਵੀ ਆ ਜਾਏਗੀ, ਕਿਉਂਕਿ ਉਹਦੇ ਕਾਰਨ ਹੈ। ਉਹ ਲੇਡੀਜ਼ ਨੂੰ ਨਹੀਂ ਪਤਾ ਹੁੰਦਾ, ਜਾਣੇ ਅਣਜਾਣੇ 'ਚ ਹੀ ਯੋਗ ਨੂੰ ਮਹੱਤਵ ਨਾ ਦਿੰਦੇ ਹੋਏ ਲੇਡੀਜ਼ ਕੁਛ ਪ੍ਰੋਬਲਮਸ ਬਾਰੇ ਆ ਜਾਂਦੀਆਂ ਨੇ, PCOS ਮੈਨੂੰ ਹੋ ਗਿਆ, PCOD ਹੋ ਗਿਆ, ਪੀਰੀਅਡ ਬੰਦ ਹੋ ਗਏ, ਪ੍ਰੈਗਨੈਂਸੀ ਪ੍ਰੋਬਲਮ ਆ ਗਈ, ਹੇਅਰ ਲਾਸ ਹੋਣ ਲੱਗ ਗਏ, ਐਕਨੇ ਹੋ ਗਏ, ਓਇਲੀਆ ਸਕਿਨ ਹੋ ਗਈ, ਵਜ਼ਨ ਬੜ ਗਿਆ। ਉਹ ਇਹ ਪ੍ਰੋਬਲਮ ਮੇਰੇ ਵਾਸਤੇ ਆਮ ਹੈ, ਕਿਉਂਕਿ ਲੋਕ ਆ ਕੇ ਦੱਸਦੇ ਨੇ, ਪਰ ਇਹ ਛੋਟੀ ਛੋਟੀ ਪ੍ਰੋਬਲਮ ਹੈ, ਇਹਨੂੰ ਆਪਾਂ ਬਹੁਤ ਵੱਡੀ ਪ੍ਰੋਬਲਮ ਸਮਝ ਲੈਂਦੇ ਹਾਂ। ਉਹਨੇ 6 ਮਹੀਨੇ ਤੋਂ, ਮੈਂ ਬਾਹਰ ਸੀ, UK ਸੀ, 6 ਮਹੀਨੇ ਤੋਂ ਇੱਕ ਲੜਕੀ, ਯੰਗ ਲੜਕੀ ਸੀ, 6 ਮਹੀਨੇ ਤੋਂ ਉਹਨੂੰ ਪੀਰੀਅਡ ਨਹੀਂ ਆਏ ਸੀ। ਤਾਂ ਇੱਕ ਸਿੰਪਲ ਜਿਹਾ ਆਸਨ ਹੈ, ਅਸ਼ਵਤ ਆਸਨ, ਖੜ੍ਹੇ ਹੋ ਕੇ ਕਰੀਦਾ ਅਸ਼ਵਤ ਆਸਨ, ਅਗਰ ਕਰ ਲੈਣ, ਕਿੱਥੇ ਵੀ ਜਾ ਕੇ ਸਿੱਖ ਸਕਦੇ ਨੇ, ਬੜਾ ਈਜ਼ੀ ਹੈ, ਸਵੇਰੇ ਸ਼ਾਮ ਕਰ ਲੈਣ। ਮੈਂ ਵੀ ਉਹਨੂੰ ਕਰਵਾਇਆ ਸੀ, ਵਿਦਇਨ ਏ ਵੀਕ ਉਹਦੇ ਪੀਰੀਅਡ ਨੋਰਮਲ ਹੋ ਗਏ ਸੀ। ਇਹ ਸਿਰਫ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ, ਪ੍ਰੈਕਟੀਕਲ ਮੈਂ ਕਰਕੇ ਦੇਖੇ ਹੋਏ ਨੇ। ਤੇ ਇਸ ਵਾਸਤੇ ਲੇਡੀਜ਼ ਨੂੰ ਚਾਹੀਦਾ ਕਿ ਆਪਣੇ ਵਾਸਤੇ ਕਮ ਸੇ ਕਮ 1 ਘੰਟਾ ਜ਼ਰੂਰ ਦੇਣ, ਫਿਰ ਚਾਹੇ 24 ਘੰਟੇ ਕੰਮ ਕਰਦੇ ਰਹਿਣ। ਥੋੜ੍ਹਾ ਜਿਹਾ ਮੈਂ ਦੇਖਿਆ ਕਿ ਖਾਣ ਪੀਣ ਉਹਨਾਂ ਦਾ ਸਹੀ ਨਹੀਂ ਹੁੰਦਾ ਜਾਂ ਟਾਈਮਿੰਗ ਸਹੀ ਨਹੀਂ ਹੁੰਦਾ। ਕੁਛ ਤਾਂ ਸ਼ਾਮ ਨੂੰ ਖਾਣਾ ਕਿਉਂ ਨਹੀਂ ਖਾਂਦੇ, ਖਾਣਾ ਤਾਂ ਤਿਆਰ ਹੈ, ਲੇਕਿਨ ਸਾਰੇ ਜਣੇ ਆਉਣਗੇ ਤਾਂ ਆਪਾਂ ਖਾਣਾ ਖਾਵਾਂਗੇ। ਆਪਣੀ ਸਿਹਤ ਦੇਖੋ, ਤੁਹਾਡੀ ਸਿਹਤ ਠੀਕ ਹੈ ਤਾਂ ਪੂਰਾ ਪਰਿਵਾਰ ਠੀਕ ਹੈ। ਜੇ ਤੁਸੀਂ ਵੇਟ ਹੀ ਕਰਦੇ ਰਹਿ ਗਏ, ਤੁਹਾਡਾ ਖਾਣੇ ਦਾ ਟਾਈਮ ਨਿਕਲ ਗਿਆ, ਉਸ ਤੋਂ ਬਾਅਦ ਸਾਰਾ ਸਰੀਰ ਦਾ ਜਿਹੜਾ ਵੀ ਖਾਣਾ ਖਾਣੇ ਦਾ ਪ੍ਰੋਸੈਸ ਹੈ ਉਹਨੂੰ ਪਚਾਉਣ ਵਾਸਤੇ ਜਿਹੜੀ ਵਾਈਟਲ ਐਨਰਜੀ ਫੋਰਸ ਸਾਡੇ ਅੰਦਰ ਹੁੰਦੀ ਹੈ ਉਹ ਖਾਣਾ ਹੀ ਪਚਾਉਂਦੀ ਰਹੇਗੀ। ਕਿਉਂ ਨਾ ਉਹਨੂੰ ਟਾਈਮ ਦਿੱਤਾ ਜਾਏ, ਉਹ ਖਾਣਾ ਨਾ ਪਚਾ ਕੇ, ਖਾਣਾ ਪਹਿਲੇ ਪਚ ਚੁੱਕਾ, ਸੌਂਦੇ ਹੋਏ ਜਦੋਂ ਉਹ ਫੋਰਸ ਤੁਹਾਡੇ ਅੰਦਰ ਕੰਮ ਕਰੇਗੀ, ਖਾਣਾ ਤਾਂ ਨਹੀਂ ਪਚਾਏਗੀ ਲੇਕਿਨ ਤੁਹਾਨੂੰ ਹੀਲ ਕਰਦੀ ਰਹੇਗੀ।

0: ਉਹਨੂੰ ਹੀਲ ਕਰਨ ਦਾ ਟਾਈਮ ਦਿਓ। ਇਸ ਵਾਸਤੇ ਮੈਂ ਉਹਨਾਂ ਨੂੰ ਸੁਜੈਸਟ ਕਰਾਂਗਾ ਕਿ ਸ਼ਾਮ ਨੂੰ ਸੂਰਜ ਢਲਣ ਤੋਂ 7 ਵਜੇ ਤੋਂ ਪਹਿਲੇ ਅਗਰ ਖਾਣਾ ਖਾ ਲੈਂਦੇ, ਸਵੇਰ ਦਾ ਨਾਸ਼ਤਾ ਜਿਹੜਾ 8 ਸਾਢੇ 8 ਵਜੇ ਤੋਂ ਸ਼ੁਰੂ ਕਰਦੇ ਨੇ, ਤੇ ਜਿਹੜਾ ਵਿੱਚ ਵਾਲਾ ਪੀਰੀਅਡ ਹੈ 12 ਘੰਟੇ 13 ਘੰਟੇ 13.5 ਘੰਟੇ 14 ਘੰਟੇ ਜੋ ਵੀ ਹੈ, ਉਹ ਪੀਰੀਅਡ ਸਰੀਰ ਨੂੰ ਦੇ ਦੇਣ ਆਪਣੀ ਰਿਕਵਰੀ ਵਾਸਤੇ, ਉਹ ਆਪਾਂ ਨਹੀਂ ਦੇ ਪਾ ਰਹੇ, ਇਸ ਵਾਸਤੇ ਸਾਰੀ ਪ੍ਰੋਬਲਮ ਆਉਂਦੀਆਂ ਨੇ।
1: ਪਰ ਅਕਸਰ ਕਈ ਔਰਤਾਂ ਨੂੰ ਜਾਂ ਲੜਕੀਆਂ ਨੂੰ ਵੀ ਲੱਗਦਾ ਕਿ ਸਕਿਪ ਕਰਾਂਗੇ ਖਾਣਾ, ਡਾਈਟਿੰਗ ਕਰਾਂਗੇ, ਖਾਣਾ ਨਹੀਂ ਖਾਵਾਂਗੇ ਤਾਂ ਠੀਕ ਰਹਾਂਗੇ, ਇਸ ਦਾ ਫਿਰ ਉਲਟਾ ਅਸਰ ਹੋ ਜਾਂਦਾ ਹੈ।
0: ਨਹੀਂ, ਜਦੋਂ ਤੁਸੀਂ ਤੁਹਾਨੂੰ ਸਾਰਾ ਦਿਨ ਦੇ ਤਾ ਖਾਣ ਵਾਸਤੇ, ਸਵੇਰੇ 8 ਵਜੇ ਤੋਂ ਲੈ ਕੇ 6:30 ਵਜੇ ਤੱਕ, 7 ਵਜੇ ਤੱਕ ਜੋ ਮਰਜ਼ੀ ਖਾਓ, ਜਿੰਨਾ ਹੈਲਦੀ ਖਾ ਸਕ

0: कई औरतों नूं या लड़कियों नूं भी लगता है कि स्किप करांगे खाना, डाइटिंग करांगे, खाना नहीं खावांगे तो ठीक रहांगे, इस दा फिर उल्टा असर हो जाता है।
1: नहीं, जदों तुसीं तुहानूं सारा दिन देर तक खाण वास्ते सवेरे 8 बजे तो लै के 6:30 बजे तक, 7 बजे तक जो मर्जी खाओ, जिन्ना हेल्दी खा सकते हो खाओ, लेकिन एक ध्यान रखो, ये प्रॉब्लम नहीं आएगी जदों आपां खाने तो 45 मिनट पहले फाइबर खा लवांगे, सैलड खा लवांगे और जिंदे च फाइबर हुंदा है वो चीज़ा खा लवांगे। उस तो बाद जेड़ा खाना पचेगा, खाना पच के तुहाडे सेल सेल तक पहुंच जाएगा, फिर कित्थों कमजोरी आएगी और ना ही वेट वधेगा ना ही कमजोरी आएगी। ये सचमुच मिथ है। कुछ चीजें तो जरूरी ने ना, देखो जेड़ी चीज ये गलत मुलत खा रहे हैं बच्चे, ये 45 ईयर्स तक नो प्रॉब्लम, ये जेड़ी भी रूटीन है मदर फादर तो उन्होंने रूटीन ठीक कर सकते ने, उन्होंने सामने कुछ ऐसी चीजा ले सकते ने जेड़े बच्चे नु आदत पे। आफ्टर 45 तो पहले एक शरीर च ग्लैंड होंगे, नाम सुनिया होगा थाइमस, थाइमस ग्रंथी होंगी है साढ़े थायराइड के नीचे, तो वह 45 साल तक ही चलती है। 45 साल तक शरीर च जड़ी चीज़ भी जाती है तो उन्हें कोई गलत चीज़ होंगी तो उत्थे नीचे नहीं जा सकती पेट च, क्योंकि उस ग्रंथी च उन्होंने सिक्रेशन च ऐसी ताकत होंगी है कि उत्थे ही खत्म। तो थोड़ा बहुत गलत खाना चलता है, लेकिन अगर थोड़े को 1 घंटा अपने वास्ते है कुछ जिम करने का, कुछ एक्सरसाइज करन दा, योग करन दा, 1 घंटा हैगा, और दूसरी गल है तुसी शाम नूं अवॉइड कर सकते हो 7 बजे तो बाद खाना, तो फिर 90% तक तुसी अपने आप नूं हील कर सकते हो और खाना भी तुहाडा तुहानूं नुकसान नहीं करेगा, बशर्ते हर खाने तो पहले फाइबर जरूरी है।
0: टेक्नोलॉजी का समय है सतीश जी, सोशल मीडिया का जमाना है, कंप्यूटर का जमाना है। अक्सर होंगे है कि सोचा जाता है कि चलो ये तो सानू दस ही रहने योग बारे, तो क्यों ना इतों ही कसरत की जाए, योगा किया जाए। और ये हो सकता है कि जो सिखा रहे ने टीवी पर तुसी किते करो तो थोड़ी कोई हड्डी क्रैक हो जाए, टूट जाए या थोड़ा कोई नुकसान हो जाए, ये भी तो है ना।
1: ਤੁਹਾਡੀ ਗੱਲ ਬਿਲਕੁਲ ਠੀਕ ਹੈ। ਟੀਵੀ ਤੇ ਦੇਖ ਕੇ ਨਹੀਂ ਕਰਨਾ ਚਾਹੀਦਾ, ਕਿ ਹਰ ਯੋਗ ਹਰ ਵਾਸਤੇ ਨਹੀਂ ਹੁੰਦਾ। ਜੇ ਕਿਸੇ ਐਕਸਪਰਟ ਕੋਲ ਜਾਓਗੇ, ਮੇਰੀ ਕਲਾਸ ਵਿੱਚ ਮੈਂ 6 ਜਣਿਆਂ ਨੂੰ ਕੁਝ ਕਰਵਾ ਰਿਹਾ, ਬਾਕੀ 2 ਜਣਿਆਂ ਨੂੰ ਕੁਝ ਕਰਵਾ ਰਿਹਾ। ਮੈਂ ਕਾਮਨ ਸਾਰਿਆਂ ਦੀ ਪ੍ਰੋਬਲਮ ਦੇਖ ਕੇ ਨਾ ਇੱਕ ਕਾਮਨ ਸੈਟ ਬਣਾ ਲੈਣਾ, ਕਿ ਉਹ ਕਾਮਨ ਤਾਂ ਮੈਂ ਸਾਰਿਆਂ ਨੂੰ ਕਰਵਾ ਦਿੰਦਾ, ਲੇਕਿਨ ਉਹ ਆਸਨ ਉਹਦੇ ਵਾਸਤੇ ਜ਼ਰੂਰੀ ਨਹੀਂ ਹੈ, ਉਹ ਆਸਨ ਉਹਦੇ ਵਾਸਤੇ ਜ਼ਰੂਰੀ ਨਹੀਂ ਹੈ, ਤੇ ਮੈਨੂੰ ਦੇਖਣਾ ਪਏਗਾ। ਤਾਂ ਟੀਚਰ ਨੂੰ ਤਾਂ ਸਾਈਕੋਲੋਜਿਸਟ ਹੋਣਾ ਹੀ ਪਏਗਾ, ਤੇ ਇਸ ਵਾਸਤੇ ਕਿਸੇ ਟੀਚਰ ਤੋਂ ਹੀ ਗਾਈਡੈਂਸ ਲੈ ਕੇ ਤਾਂ ਅੱਗੇ ਚੱਲਣਾ ਚਾਹੀਦਾ। ਦੂਸਰੀ ਗੱਲ ਮੈਂ ਕਹਿਣਾ ਚਾਹ ਰਿਹਾ ਸੀ, ਯੋਗ ਕਰਨ ਵਾਸਤੇ ਯੋਗ ਤੁਸੀਂ ਕਰ ਲਿਆ, ਆਸਨ ਕਰ ਲਿਆ, ਤੁਸੀਂ ਭੁੱਲ ਜਾਓ ਕਿ ਤੁਹਾਨੂੰ ਕੋਈ ਫਾਇਦਾ ਮਿਲਣ ਵਾਲਾ ਹੈ, ਕਿਉਂਕਿ ਯੋਗ ਕਰਨ ਤੋਂ ਬਾਅਦ ਜੇ ਤੁਸੀਂ ਆਪਣੇ ਅੰਦਰ ਨਹੀਂ ਗਏ, ਠਹਿਰਾਵ ਨਹੀਂ ਆਇਆ, ਤੁਸੀਂ ਰੈਸਟ ਨਹੀਂ ਕੀਤਾ, ਯੋਗ ਦਾ ਜਿਹੜਾ ਲਾਭ ਹੈ ਉਹ ਸਾਨੂੰ ਰੈਸਟ 'ਚ ਹੀ ਮਿਲ ਰਿਹਾ, ਅਤੇ ਰੈਸਟ ਤੁਸੀਂ ਕਰਨਾ ਨਹੀਂ, ਧਿਆਨ ਤੁਹਾਡਾ ਫੋਕਸ ਤੁਹਾਡਾ ਉੱਧਰ ਹੈ। ਯੋਗ ਤਾਂ ਹਮੇਸ਼ਾ ਮੇਰੀ ਕਲਾਸ ਵਿੱਚ ਯੋਗ ਕਰਦੇ ਨੇ, ਅੱਖਾਂ ਨਹੀਂ ਖੁੱਲੀਆਂ ਹੁੰਦੀਆਂ ਉਹਨਾਂ ਨੂੰ, 1-1 ਘੰਟਾ ਅੱਖਾਂ ਨਹੀਂ ਖੋਲਦੇ, ਆਸਨ ਕਰ ਲਏ ਉਸ ਤੋਂ ਬਾਅਦ ਨਾਲ ਹੀ ਆਪਣੇ ਅੰਦਰ ਚਲੇ ਜਾਂਦੇ ਨੇ ਔਰ ਫੀਲ ਕਰਦੇ ਨੇ ਕਿ ਯੋਗ ਦਾ ਪ੍ਰਭਾਵ ਕੀ ਪਿਆ। ਉਹ ਪ੍ਰਭਾਵ ਦੇਖਦੇ ਦੇਖਦੇ ਧੀਰੇ ਧੀਰੇ ਉਹਨਾਂ ਨੂੰ ਆਦਤ ਪੈ ਜਾਂਦੀ ਹੈ, ਉਸ ਪ੍ਰਭਾਵ ਨੇ ਹੀ ਸਾਰਾ ਕੁਝ ਕਰਨਾ ਹੁੰਦਾ। ਦੋ ਦੋ ਫਾਇਦੇ ਹੁੰਦੇ ਨੇ ਉਸ ਪ੍ਰਭਾਵ ਨੂੰ ਦੇਖਦੇ ਹੋਏ, ਪ੍ਰਭਾਵ ਨੂੰ ਦੇਖਦੇ ਦੇਖਦੇ ਤੁਸੀਂ ਆਉਣ ਵਾਲੇ ਸਮੇਂ 'ਚ ਇਕਦਮ ਹੀ ਡੀਪ ਜਾਣਾ ਸ਼ੁਰੂ ਕਰ ਦੋਗੇ, ਮੈਡੀਟੇਸ਼ਨ ਤੁਹਾਡੇ ਵਾਸਤੇ ਆਸਾਨ ਹੋ ਜਾਏਗੀ। ਦੂਸਰਾ, ਜਦੋਂ ਤੁਸੀਂ ਮੈਡੀਟੇਸ਼ਨ ਜਾਓਗੇ, ਉੱਥੇ ਇੱਕ ਵਿਦਾਊਟ ਮਾਇੰਡ ਦੀ ਸਥਿਤੀ ਆਉਂਦੀ ਹੈ, ਚਾਹੇ 1 ਸੈਕਿੰਡ ਆਏ, ਚਾਹੇ 2 ਸੈਕਿੰਡ ਆਏ, ਚਾਹੇ 4 ਸੈਕਿੰਡ ਆਏ, ਚਾਹੇ 1 ਮਿੰਟ ਆਏ, ਕਈਆਂ ਦੀ ਅੱਧਾ ਅੱਧਾ ਘੰਟਾ ਵੀ ਆ ਜਾਂਦੀ ਹੈ, ਤੇ ਉਹ ਜਿਹੜੀ ਸਥਿਤੀ ਹੈ ਉਹ ਸਥਿਤੀ ਤੁਹਾਨੂੰ ਹੀਲ ਕਰ ਰਹੀ ਹੈ। ਉਹ ਸਥਿਤੀ ਜਿੰਨੀ ਜ਼ਿਆਦਾ ਵਧਾਓਗੇ ਤੁਸੀਂ, ਉਨੇ ਜ਼ਿਆਦਾ ਸਵਸਥ ਹੋ ਜਾਓਗੇ, ਉਨੀ ਜ਼ਿਆਦਾ ਤੁਹਾਡੀ ਜਿਹੜੀ ਹੈ ਏਜ ਵੱਧ ਜਾਏਗੀ। ਏਜ ਫਿਰ ਬੁਢਾਪਾ ਤਾਂ ਕਿੱਥੇ ਆਉਂਦਾ ਹੀ ਨਹੀਂ ਹੈ। ਬੁਢਾਪਾ ਕਿਉਂ ਨਹੀਂ ਆਉਂਦਾ? ਕਿਉਂਕਿ ਆਪਾਂ ਯੋਗ ਕਰਨ ਜਾਵਾਂਗੇ ਤਾਂ ਪ੍ਰਾਣਾਯਾਮ ਵੀ ਕਰਾਂਗੇ। ਪ੍ਰਾਣਾਯਾਮ ਦਾ ਮਤਲਬ ਹੀ ਹੁੰਦਾ ਪ੍ਰਾਣਾ ਦਾ ਆਯਾਮ, ਪ੍ਰਾਣਾ ਨੂੰ ਫੈਲਾਵ ਕਰਨਾ, ਤਾਂ ਪ੍ਰਾਣਾਯਾਮ ਦਾ ਫੈਲਾਵ ਹੋ ਜਾਏਗਾ। ਇੱਕ ਛੋਟੀ ਜਿਹੀ ਗੱਲ ਦੱਸਾਂ ਤੁਹਾਨੂੰ, ਇੱਕ ਆਮ ਆਦਮੀ ਜਿਹਨੂੰ ਕੋਈ ਪ੍ਰੋਬਲਮ ਨਹੀਂ ਹੈ, ਕੋਈ ਮੈਡੀਸਨ ਵੀ ਨਹੀਂ ਲੈ ਰਿਹਾ, ਉਹ 1 ਮਿੰਟ 'ਚ 14 15 16 15 ਮੰਨ ਲੈਂਦੇ 15 ਸਾਹ ਲੈਂਦਾ, ਠੀਕ ਹੈ, 1 ਮਿੰਟ 'ਚ 15 ਸਾਹ ਲੈਂਦਾ, ਤਾਂ 1 ਘੰਟੇ 'ਚ ਲਏਗਾ 900 ਔਰ ਪੂਰੇ ਦਿਨ 'ਚ ਲਏਗਾ 21,600, ਜੋ ਕੈਲਕੂਲੇਟ ਕੀਤੀ ਹੋਈ ਹੈ, ਠੀਕ ਹੈ। ਲੇਕਿਨ ਅਗਰ ਉਸੇ ਆਦਮੀ ਨੂੰ ਮੈਂ ਯੋਗ ਵੀ ਸਿਖਾ ਦਿਆਂ ਔਰ 3 ਮਹੀਨੇ ਤੋਂ ਪਹਿਲੇ ਪਹਿਲੇ ਪ੍ਰਾਣਾਯਾਮ ਦੀ ਸਾਰੀ ਕਿਰਿਆਵਾਂ ਕਰਵਾ ਦਿਆਂ, ਤਾਂ ਉਹਦੇ ਸਾਹ ਪਤਾ ਕਿੰਨੇ ਹੋ ਜਾਣਗੇ? ਮੈਂ ਜ਼ਿਆਦਾ ਨਹੀਂ ਕਹਿੰਦਾ, ਪਰ ਜਿਹੜਾ 15 ਸਾਹ ਲੈ ਰਿਹਾ ਸੀ ਉਹ 10 ਸਾਹ ਲੈਣਾ

0: ਸ਼ੁਰੂ ਕਰ ਦੇਗਾ, ਇਹ ਤਾਂ ਕਿੱਥੇ ਵੀ ਤੁਸੀਂ ਅਜਮਾ ਸਕਦੇ ਹੋ। ਤੇ 1 ਘੰਟੇ ਚ ਲਏਗਾ ਉਹ 600, ਪੂਰੇ ਦਿਨ ਚ ਲਏਗਾ 14,400। ਤਾਂ ਤੁਸੀਂ ਦੇਖੋ ਕਿ 1 ਦਿਨ ਚ ਉਸ ਬੰਦੇ ਨੇ 7,200 ਸਾਹ ਬਚਾ ਲਏ। ਤੇ ਕਿੱਥੇ ਉਹਦੀ ਉਮਰ ਜਾਏਗੀ, ਨਾ ਕੇਵਲ ਉਮਰ ਵਧੇਗੀ ਬਲਕਿ ਸਵਸਥ ਲਾਈਫ ਬਿਤਾਏਗਾ, ਤੇ ਯੋਗ ਜ਼ਰੂਰੀ ਹੈ।
1: ਵੈਸੇ ਤਾਂ ਦੇਖਿਆ ਜਾਵੇ ਤਾਂ ਬਚਪਨ ਤੋਂ ਹੀ ਯੋਗ ਦੀ ਜਿਹੜੀ ਪ੍ਰਕਿਰਿਆ ਹੈ ਜਾਂ ਯੋਗ ਸਿੱਖਣਾ ਬਚਪਨ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ, ਪਰ ਕਈ ਵਾਰੀ ਇਸ ਪ੍ਰਤੀ ਅਣਗਹਿਲੀ ਹੋ ਜਾਂਦੀ ਹੈ। ਸੋ ਵਧੇਰੀ ਉਮਰ ਵਿੱਚ ਜਾਂ ਵੱਡੀ ਉਮਰ ਵਿੱਚ ਕੀ ਯੋਗ ਕੀਤਾ ਜਾ ਸਕਦਾ ਹੈ, ਯਾਨੀ ਕਿ ਸਾਡਾ ਕਹਿਣ ਦਾ ਭਾਵ ਇਹ ਹੈ ਕਿ ਸਹੀ ਉਮਰ ਕੀ ਹੈ?
0: ਜੇ ਤਾਂ ਪਹਿਲੇ ਕਰ ਲੈਣ ਸ਼ੁਰੂ ਤਾਂ ਜ਼ਿਆਦਾ ਬੈਸਟ ਹੈ, ਕਿਉਂਕਿ 45 ਸਾਲ ਬਾਅਦ ਉਹ ਗ੍ਰੰਥੀ ਬੰਦ ਹੋ ਜਾਂਦੀ ਹੈ, ਉਹ ਐਕਟਿਵ ਨਹੀਂ ਰਹਿੰਦੀ। ਜੇ 45 ਸਾਲ ਤੋਂ ਪਹਿਲੇ ਕਰਦੇ ਹੋ ਤਾਂ ਉਹ ਗ੍ਰੰਥੀ ਚੱਲਦੀ ਰਹਿੰਦੀ ਹੈ, ਐਕਟਿਵ ਰਹਿੰਦੀ ਹੈ। ਲੇਕਿਨ ਫਿਰ ਵੀ ਅਗਰ 45 ਸਾਲ ਨਿਕਲ ਗਏ ਤਾਂ ਨੋ ਪ੍ਰੋਬਲਮ, ਸਬਸਟੀਚਿਊਟ ਗ੍ਰੰਥੀਆਂ ਹੁੰਦੀਆਂ ਨੇ, ਉਹ ਕੰਮ ਕਰਦੀ ਰਹਿੰਦੀਆਂ ਨੇ, ਤਾਂ ਕੰਮ ਥੋੜਾ ਕਰਨਗੀਆਂ ਲੇਕਿਨ ਕਰਨਗੀਆਂ। ਕਿਸੇ ਵੀ ਉਮਰੇ ਸ਼ੁਰੂ ਕੀਤਾ ਜਾ ਸਕਦਾ, ਕੋਈ ਵੀ ਉਮਰ ਇਹਦੇ ਚ ਨਹੀਂ ਹੁੰਦੀ। ਆਪਾਂ 11 ਸਾਲ ਤੋਂ ਉੱਪਰ, 11 ਸਾਲ ਤੋਂ ਨੀਚੇ ਬੱਚੇ ਨੂੰ ਨਹੀਂ ਲੈਂਦੇ, 11 ਸਾਲ ਤੋਂ ਉੱਪਰ ਦੇ ਬੱਚੇ ਔਰ ਸਟਾਰਟ ਕਰ ਸਕਦੇ ਨੇ 18 ਸਾਲ ਤੱਕ। ਜਦੋਂ ਆਪਾਂ ਇਸ ਉਮਰੇ ਸਟਾਰਟ ਕਰਨੇ ਆ, ਉਹਦੋਂ ਤਾਂ ਸਾਰੀ ਉਮਰ ਪ੍ਰੋਬਲਮ ਆਏਗੀ ਨਹੀਂ ਨਾ, ਕੋਈ ਨਾ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਪਰ ਈਵਨ ਉਹਨੂੰ ਆਪਣੀ ਲਾਈਫ ਦੇ ਰਸਤੇ ਵੀ ਦਿਖਾਈ ਦੇਣਗੇ ਆਪਣੇ ਆਪ, ਉਹਨੂੰ ਪਤਾ ਲੱਗ ਜਾਏਗਾ ਮੈਨੂੰ ਕੀ ਕਰਨਾ ਹੈ ਲਾਈਫ ਵਿੱਚ, ਕੀ ਨਹੀਂ ਕਰਨਾ। ਲੇਕਿਨ ਲੇਡੀਜ਼ ਜਿਹੜੀ ਏਜਿੰਗ ਵਾਲੀ ਦੱਸ ਰਹੇ ਹੋ, ਤਾਂ ਏਜਿੰਗ ਵਾਸਤੇ ਇੱਕ ਵਾਰੀ ਯੋਗ ਤੁਸੀਂ ਸ਼ੁਰੂ ਕਰ ਲਿਆ, ਤੁਹਾਡੀ ਸਟੈਚਿੰਗ ਵੀ ਹੋ ਗਈ ਔਰ ਲੁਬਰੀਕੇਸ਼ਨ, ਬਲੱਡ ਸਰਕੂਲੇਸ਼ਨ ਤੁਹਾਡਾ ਜੋੜਾਂ 'ਚ ਦੌੜਨਾ ਸ਼ੁਰੂ ਹੋ ਗਿਆ, ਤੁਸੀਂ ਅੱਛੀ ਤਰ੍ਹਾਂ ਘਰ ਦੇ ਕੰਮ ਕਰ ਰਹੇ ਹੋ ਔਰ ਅੱਛੀ ਤਰ੍ਹਾਂ ਬੱਚਿਆਂ ਨੂੰ ਸੰਭਾਲ ਰਹੇ ਹੋ। ਲੇਕਿਨ ਉਹਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਹੈ ਕਿ ਇੱਕ ਖੁਸ਼ੀ ਦੇ ਕੁਛ ਹਾਰਮੋਨਸ ਹੁੰਦੇ ਨੇ ਸਰੀਰ 'ਚ, ਉਹ ਯੋਗ ਨਾਲ ਡਿਵੈਲਪ ਹੋ ਜਾਂਦੇ ਨੇ। ਔਰਤ ਖੁਸ਼ ਰਹੇਗੀ ਤਾਂ ਬੁਢਾਪਾ ਕਿੱਥੋਂ ਆਏਗਾ, ਲਚਕੀਲਾਪਨ ਰਹੇਗਾ ਤਾਂ ਬੁਢਾਪਾ ਕਿੱਥੋਂ ਆਏਗਾ। ਔਰ ਦੂਸਰਾ, ਚਿਹਰੇ 'ਤੇ ਅਗਰ ਬੁਢਾਪਾ ਆ ਰਿਹਾ, ਚਿਹਰੇ ਤੋਂ ਪਤਾ ਲੱਗ ਰਿਹਾ, ਤਾਂ ਚਿਹਰੇ ਦੀ ਐਕਸਰਸਾਈਜ਼, ਐਸੀ ਐਸੀ ਐਕਸਰਸਾਈਜ਼ ਨੇ, ਤੁਸੀਂ ਡੇਲੀ ਉਹਨੂੰ ਸਿਰਫ 5 ਮਿੰਟ ਡੇਲੀ ਅਗਰ ਕਰਦੇ ਰਹੋ ਤਾਂ ਚਿਹਰੇ ਤੋਂ ਪਤਾ ਹੀ ਨਹੀਂ ਲੱਗੇਗਾ ਏਜ ਕਿਤਨੀ ਹੈ। ਔਰ ਵੈਸੇ ਵੀ ਇੱਕ ਯੋਗ 'ਚ ਇੱਕ ਆਸਨ ਹੈ ਜਿਹਨੂੰ ਨਾਵ ਆਸਨ ਕਹਿੰਦੇ ਨੇ, ਅਗਰ ਉਹ ਧੀਰੇ ਧੀਰੇ ਉਹ ਸਿੱਖ ਲਏ, ਉਹ ਕਰਨਾ ਸ਼ੁਰੂ ਕਰ ਦੇ, ਤੇ ਉਹਦੇ ਨਾਲ ਕੀ ਹੁੰਦਾ ਕਿ ਰੀੜ੍ਹ ਦੇ ਜਿੰਨੇ 33 ਦੇ 33 ਵਿਟਾਮਿਨਸ ਨੇ ਉਹ ਫਲੈਕਸੀਬਲ ਰਹਿੰਦੇ ਨੇ, ਰੀੜ੍ਹ ਜਿੰਦੇ ਫਲੈਕਸੀਬਲ ਹੈ, ਜਵਾਨੀ ਕਾਇਮ ਹੈ, ਬੁਢਾਪਾ ਕਿੱਥੋਂ ਆਏਗਾ। ਔਰ ਫਿਰ ਅਗਰ ਜ਼ਿਆਦਾ ਏਜ ਦੀ ਉਮਰ, ਕੋਈ ਜ਼ਿਆਦਾ ਏਜ ਦੀ ਉਮਰ ਦੀ ਲੇਡੀ ਹੈ, ਉਹ ਕਹਿੰਦੀ ਕਿ ਮੇਰੇ ਕੋਲ ਹੋਰ ਕੁਛ ਨਹੀਂ ਹੋਏਗਾ, ਤਾਂ ਕੁਛ ਡੰਬਲ ਵਗੈਰਾ ਕਰਕੇ ਆਪਣੇ ਮਸਲ ਨੂੰ ਸਟਰੋਂਗ ਕਰ ਸਕਦੇ ਨੇ। ਪ੍ਰੋਟੀਨ ਦੀ ਕਮੀ ਅਗਰ ਨਹੀਂ ਰੱਖਣਗੇ, ਬੁਢਾਪਾ ਨਹੀਂ ਆਏਗਾ, ਬੁਢਾਪੇ ਨੂੰ ਰੋਕਿਆ ਜਾ ਸਕਦਾ, ਯੋਗ ਵਿੱਚ ਇਤਨੀ ਸ਼ਮਤਾ ਹੈ।
1: ਤੁਸੀਂ ਯੋਗ ਕਰਾਉਂਦੇ ਹੋ ਸਤੀਸ਼ ਮੰਜਾਲ ਜੀ, ਔਰ ਜੋ ਔਰਤਾਂ ਤੁਹਾਡੇ ਕੋਲ ਯੋਗ ਕਰਨ ਆਉਂਦੀਆਂ ਨੇ, ਖਾਸ ਸਮੱਸਿਆਵਾਂ ਉਹਨਾਂ ਨਾਲ ਕਿਹੜੀਆਂ ਜੁੜੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਸਰੀਰ ਵਿੱਚ ਇਹ ਪੇਨ ਹੈ, ਕਿਸੇ ਨਾ ਕਿਸੇ ਤਰ੍ਹਾਂ ਦੂਰ ਹੋ ਜਾਏ, ਸਾਨੂੰ ਆਪਰੇਸ਼ਨ ਨਾ ਕਰਵਾਉਣਾ ਪਵੇ, ਸਾਨੂੰ ਹਸਪਤਾਲ ਦੇ ਚੱਕਰ ਨਾ ਲਗਾਉਣੇ ਪੈਣ?
0: ਬਸ ਸਿਆਟਿਕਾ ਪੇਨ ਹੈ, ਕਮਰ ਦਰਦ ਹੈ, PCOS ਹੈ, PCOD ਹੈ, ਪ੍ਰੋਬਲਮ ਜ਼ਿਆਦਾ ਲੈ ਕੇ ਆ ਰਹੇ ਨੇ ਅੱਜ ਕੱਲ੍ਹ। ਸਿਆਟਿਕਾ ਪੇਨ ਕਮਰ ਦਰਦ ਹੁੰਦੀ ਹੈ ਨਾ, ਕਮਰ ਦਰਦ ਹੁੰਦੇ ਹੁੰਦੇ ਨਾ L4-L5 ਵਿੱਚ ਜ਼ੋਰ ਪੈ ਜਾਂਦਾ, ਲੇਕਿਨ ਉਹਦਾ ਅਗਰ ਇਲਾਜ ਨਾ ਕੀਤਾ ਜਾਏ ਤਾਂ S1-1 ਵਿਟਾਮਿਨਸ ਹੁੰਦਾ ਜਿਹੜਾ L5 ਦੇ ਨੀਚੇ ਹੁੰਦਾ, ਅਗਰ ਉਹ ਥੋੜ੍ਹਾ ਜਿਹਾ ਵੀ ਉੱਪਰ ਨੀਚੇ ਹੋ ਜਾਏ ਤਾਂ ਫਿਰ ਸਿਆਟਿਕਾ ਪੇਨ ਹੋ ਜਾਂਦੀ ਹੈ। ਅਤੇ ਸਿਆਟਿਕਾ ਪੇਨ ਵਾਸਤੇ ਇਲਾਜ ਹੈ, ਯੋਗ ਵਿੱਚ ਸਭ ਚੀਜ਼ ਦਾ ਇਲਾਜ ਹੈ। ਇੱਕ ਕਟੀ ਮੁਦਰਾ ਕਿੱਥੇ ਵੀ ਤੁਸੀਂ ਦੇਖ ਸਕਦੇ ਹੋ, ਨੈੱਟ 'ਤੇ ਦੇਖ ਲਓ, ਕਿੱਥੇ ਵੀ ਦੇਖ ਲਓ, ਇੱਕ ਕਟੀ ਮੁਦਰਾ ਹੈ। ਅਗਰ ਉਹ 15-15 ਮਿੰਟ ਦਿਨ 'ਚ 3 ਵਾਰੀ ਅਗਰ ਉਸ ਪੋਜ਼ ਵਿੱਚ ਉਸ ਮੁਦਰਾ ਬਣਾ ਕੇ ਲੇਟ ਸਕਦੇ ਨੇ ਤਾਂ ਸਿਆਟਿਕਾ ਠੀਕ ਹੋ ਸਕਦੀ ਹੈ।
1: ਯਾਨੀ ਕਿ ਕਿਹਾ ਜਾ ਸਕਦਾ ਹੈ ਕਿ ਯੋਗ ਕਰਨ ਨਾਲ ਸਰੀਰਕ ਸਮੱਸਿਆਵਾਂ ਦੂਰ ਹੋ ਸਕਦੀਆਂ ਨੇ?
0: ਬਿਲਕੁਲ, ਹਾਲੇ ਤੱਕ ਤਾਂ ਕੈਂਸਰ ਨੂੰ ਰਹੇਗਾ, ਖੁਸ਼ ਰਹੇਗਾ ਤਾਂ ਅੱਛੀ ਤਰ੍ਹਾਂ ਕੰਮ ਕਰ ਪਾਏਗਾ, ਅੱਛੀ ਤਰ੍ਹਾਂ ਕੰਮ ਕਰੇਗਾ ਤਾਂ ਹੋਰ ਖੁਸ਼ੀ ਹੋਏਗੀ ਉਹਨੂੰ, ਫਿਰ ਆਪਣਾ ਦਿਨ ਚਰਿਆ ਠੀਕ ਰੱਖੇਗਾ, ਰਾਤ ਦਾ ਖਾਣਾ ਜਲਦੀ ਖਾ ਲਏਗਾ, ਫਿਰ ਸਵੇਰੇ ਸੈਰ 'ਤੇ ਚਲਾ ਜਾਏਗਾ। ਔਰ ਸੈਰ 'ਤੇ ਜਾਣ ਵਾਸਤੇ ਕੀ ਹੁੰਦਾ, ਇੱਕ ਸਮੱਸਿਆ ਹੋਰ ਆਉਂਦੀ ਹੈ, ਸਾਰੀ ਚੀਜ਼ਾਂ ਆਦਮੀ ਦੀ ਠੀਕ ਹੁੰਦੀਆਂ ਨੇ, ਲੇਡੀਜ਼ ਦੀ ਸਾਰੀ ਚੀਜ਼ਾਂ ਠੀਕ ਨੇ, ਅੱਛਾ ਖਾਣਾ ਖਾ ਰਹੀ ਹੈ, ਅੱਛਾ ਸੋਚ ਹੈ, ਖੁਸ਼ ਵੀ ਰਹਿੰਦੀ ਹੈ, ਆਸਣ ਵੀ ਕਰਦੀ ਹੈ, ਫਿਰ ਪ੍ਰੋਬਲਮ ਆ ਜਾਂਦੀ ਉਹਨਾਂ ਨੂੰ। ਤਾਂ ਉਹ ਪ੍ਰੋਬਲਮ, ਇੱਕ ਪ੍ਰੋਬਲਮ ਧਿਆਨ ਨਾਲ ਸੁਣ ਲਓ, ਉਸ ਪ੍ਰੋਬਲਮ ਦਾ ਨਾਮ ਹੈ ਡਿਸਟਰਬੈਂਸ ਆਫ ਦਾ ਨੇਵਲ ਪੁਆਇੰਟ। ਇਹ ਇਮੋਸ਼ਨਲ ਲੋਕਾਂ ਨੂੰ ਜਲਦੀ ਆਉਂਦੀ ਹੈ, ਅਤੇ ਜਦੋਂ ਡਿਸਟਰਬ ਹੋ ਜਾਂਦੀ ਹੈ ਨੇਵਲ ਪੁਆਇੰਟ, ਉਹ ਸਾਰੇ ਜੜ੍ਹ ਹੈ ਸਾਰੀ ਪ੍ਰੋਬਲਮਸ ਦਾ।

0: ਕਿਉਂਕਿ ਡਾਕਟਰ ਸਾਨੂੰ ਸਮਝ ਨਹੀਂ ਪਾਉਂਦੇ ਔਰ ਲੇਡੀਜ਼ ਨੂੰ ਪਤਾ ਨਹੀਂ ਲੱਗਦਾ ਮੈਨੂੰ ਹੋ ਕੀ ਰਿਹਾ, ਮੈਂ ਅੱਛਾ ਖਾਣਾ ਖਾ ਰਹੀ ਹਾਂ, ਅੱਛਾ ਸਭ ਕੁਛ ਕਰ ਰਹੀ ਹਾਂ, ਉਹ ਜ਼ਰੂਰੀ ਹੈ, ਉਹਨੂੰ ਦੇਖਣਾ ਬਹੁਤ ਜ਼ਰੂਰੀ ਹੈ।
1: ਯਾਨੀ ਕਿ ਯੋਗ ਜ਼ਰੂਰ ਕਰਨਾ ਚਾਹੀਦਾ ਹੈ, ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕੀਏ। ਸੋ ਸਤੀਸ਼ ਜੀ, ਤੁਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਂਝੇ ਕੀਤੀਆਂ, ਔਰ ਕੀ ਸੁਨੇਹਾ ਦਿਓਗੇ?
0: ਹਾਂ, ਯੋਗ ਦਿਵਸ ਤਾਂ ਇਸ ਵਾਸਤੇ ਸਾਡੇ ਥੈਂਕ ਯੂ ਸਾਡੇ ਪ੍ਰਧਾਨ ਮੰਤਰੀ ਨੂੰ, 170 ਦੇਸ਼ਾਂ ਚ ਯੋਗ ਇਕਦਮ ਹੀ ਚਾਲੂ ਕਰਤਾ। ਔਰ ਜਦੋਂ ਇੱਕ ਜਦੋਂ ਸ਼ੁਰੂ ਹੋਇਆ ਸੀ ਇਹ, ਉਸ ਤੋਂ ਬਾਅਦ 2015 ਚ UK ਚ ਮੇਰਾ ਡੈਮੋ ਸੀ, ਡੈਮੋ ਪੂਰੇ ਵਰਲਡ ਨੇ ਦੇਖਿਆ ਸੀ, ਤੇ ਉਹ ਮੈਨੂੰ ਵੈਸੇ ਗੱਲ ਯਾਦ ਆ ਗਈ, ਤੁਹਾਨੂੰ ਦੱਸਦਿਆਂ। ਪਰ ਮੈਂ ਸੰਦੇਸ਼ਾ ਤਾਂ ਇਹੀ ਹੈ ਕਿ ਯੋਗ ਤੋਂ ਬਿਨਾਂ ਕੁਛ ਨਹੀਂ ਹੈ। ਯੋਗ ਦਾ ਮਤਲਬ ਕੀ ਹੁੰਦਾ? ਅੱਠ ਅੰਗ, ਅਸ਼ਟਾਂਗ ਯੋਗ। ਅੱਠ ਅੰਗ ਨੂੰ ਤੁਸੀਂ ਅਪਣਾ ਲਓ। ਅੰਗ ਕਿਹੜੇ ਕਿਹੜੇ ਨੇ? ਯਮ ਹੈ, ਯਮ ਸੰਸਾਰ ਵਿੱਚ ਰਹਿਣ ਦੇ ਨਿਯਮ ਹੁੰਦੇ ਨੇ, ਔਰ ਨਿਯਮ ਹੈ, ਨਿਯਮ ਆਪਣੇ ਸਰੀਰ ਦੇ ਨਿਯਮ ਹੁੰਦੇ ਨੇ ਅਨੁਸ਼ਾਸਨ ਵਿੱਚ ਰਹਿਣਾ। ਫਿਰ ਉਸ ਤੋਂ ਬਾਅਦ ਆਸਨ ਆਉਂਦਾ, ਕੁਛ ਆਸਨ ਸਿੱਖ ਲਓ। ਉਸ ਤੋਂ ਬਾਅਦ ਪ੍ਰਾਣਾਯਾਮ ਆਉਂਦਾ। ਪ੍ਰਾਣਾਯਾਮ ਕਰਦੇ ਕਰਦੇ ਤੁਹਾਨੂੰ ਪ੍ਰਤਿਆਹਾਰ ਦੀ ਆਦਤ ਪੈਣੀ ਸ਼ੁਰੂ ਹੋ ਜਾਂਦੀ ਹੈ। ਪ੍ਰਤਿਆਹਾਰ ਦੀ ਆਦਤ ਪਏਗੀ ਤਾਂ ਧਾਰਨਾ ਇਕਦਮ ਲੱਗਣੀ ਸ਼ੁਰੂ ਹੋ ਜਾਏਗੀ। ਧਾਰਨਾ ਤੋਂ ਬਾਅਦ ਇਕਦਮ ਤੁਸੀਂ ਧਿਆਨ ਵਿੱਚ ਉਤਰ ਜਾਓਗੇ, ਕਿਉਂਕਿ ਯੋਗ ਕਰਦੇ ਕਰਦੇ ਤੁਸੀਂ ਧਿਆਨ ਦੀ ਆਦਤ ਪੈ ਜਾਏਗੀ, ਕਿਉਂਕਿ ਯੋਗ ਅਭਿਆਸ ਤੋਂ ਬਾਅਦ, ਇੱਕ ਅਭਿਆਸ ਤੋਂ ਬਾਅਦ ਜਦੋਂ ਤੁਸੀਂ ਰੈਸਟ ਕਰਦੇ ਹੋ ਤਾਂ ਉਹ ਧਿਆਨ ਹੀ ਹੈ, ਕਿਉਂਕਿ ਵਿਦਆਊਟ ਮਾਇੰਡ ਦੀ ਅਵਸਥਾ ਜਦੋਂ ਤੁਸੀਂ ਸੌਂਦੇ ਹੋ ਉਹ ਧਿਆਨ ਹੀ ਹੈ। ਧਿਆਨ ਕਰਦੇ ਕਰਦੇ ਸਮਾਧੀ ਦੀ ਅਵਸਥਾ, ਮਤਲਬ ਧਿਆਨ ਲੰਬਾ ਹੋ ਜਾਏਗਾ, ਤੁਹਾਡਾ ਫੋਕਸ ਜਿਹੜਾ ਨਿਰਾਕਾਰ ਤੇ ਪਹੁੰਚ ਜਾਏਗਾ, ਧਿਆਨ ਲੰਬਾ ਹੋ ਜਾਏਗਾ ਤਾਂ ਸਮਾਧੀ ਦੀ ਅਵਸਥਾ ਹੈ। ਉਸ ਤੋਂ ਬਾਅਦ ਕੋਈ ਪ੍ਰੋਬਲਮ ਆਏਗੀ? ਕਦੀ ਵੀ ਪ੍ਰੋਬਲਮ ਨਹੀਂ ਆਏਗੀ ਇਸ ਵਾਸਤੇ। ਔਰ ਇਹ ਨਾ ਸੋਚੋ ਕਿ ਯਮ ਸ਼ੁਰੂ ਕਰਾਂਗੇ ਫਿਰ ਪਤਾ ਨਹੀਂ ਕਦੋਂ ਆਸਨ ਦੀ ਵਾਰੀ ਆਏਗੀ, ਨਹੀਂ। ਅੱਜ ਕੱਲ੍ਹ ਐਡਵਾਂਸ ਜ਼ਮਾਨਾ ਹੈ, ਆਸਨ ਤੋਂ ਸ਼ੁਰੂ ਕਰੋ। ਯਮ ਔਰ ਨਿਯਮ ਦੇ ਜਿਹੜੇ ਪਾਲਨ ਨੇ ਉਹ ਤੁਹਾਡੇ ਕੋਲ ਆਪਣੇ ਆਪ ਹੁੰਦੇ ਚਲੇ ਜਾਣਗੇ, ਔਰ ਤੁਸੀਂ ਸਵਸਥ ਔਰ ਖੁਸ਼ਵਰੀ ਲਾਈਫ ਬਿਤਾ ਪਾਓਗੇ।
1: ਤੇ ਜੇਕਰ ਹੈਲਦੀ ਰਹਿਣਾ ਹੈ, ਸਵਸਥ ਰਹਿਣਾ ਹੈ, ਆਪਣੇ ਆਪ ਨੂੰ ਨਿਰੋਗ ਰੱਖਣਾ ਹੈ ਤਾਂ ਯੋਗ ਰੱਖੇ ਨਿਰੋਗ। ਸਤੀਸ਼ ਪੰਜਾਲ ਜੀ, ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ, ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ, ਤੁਸੀਂ ਮੈਨੂੰ ਟਾਈਮ ਦਿੱਤਾ, ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ।
1: ਅਸੀਂ ਗੱਲਾਂ ਬਾਤਾਂ ਸਾਂਝੇ ਕਰ ਰਹੇ ਸੀ ਯੋਗ ਗੁਰੂ ਸਤੀਸ਼ ਮੁੰਜਾਲ ਜੀ ਨਾਲ।

0: ਵੱਧਦੀ ਉਮਰ 'ਚ ਯੋਗ ਦੇ ਫਾਇਦੇ, ਇਸ ਵਿਸ਼ੇ 'ਤੇ ਤੁਸੀਂ ਟੈਲੀਫੋਨਿਕ ਇੰਟਰਵਿਊ ਦੇ ਤਹਿਤ ਸਤੀਸ਼ ਗੁੰਜਾਰ ਜੀ ਨਾਲ ਗੱਲਬਾਤ ਸੁਣ ਰਹੇ ਸੀ ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਸੁਖਜੀਤ ਕੌਰ। ਪ੍ਰਿਆ ਜੀ, ਸਤੀਸ਼ ਗੁੰਜਾਰ ਜੀ ਨੇ ਸਾਨੂੰ ਯੋਗ ਦੇ ਫਾਇਦੇ ਦੇ ਨਾਲ ਨਾਲ ਖਾਣ ਪੀਣ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਸਾਨੂੰ ਅਗਰ ਅਸੀਂ ਯੋਗ ਕਰਦੇ ਰਹੀਏ ਤਾਂ ਅਸੀਂ ਆਪਣੇ ਆਪ ਨੂੰ ਯੰਗ ਜਾਂ ਜਵਾਨ ਬਣਾ ਕੇ ਰੱਖ ਸਕਦੇ ਹਾਂ, ਔਰ ਜਿਹੜੀ ਸਾਡੇ ਚਿਹਰੇ ਦੇ ਉੱਤੇ ਬੁਢਾਪਾ ਜਾਂ ਝੁਰੀਆਂ ਆਉਣ ਲੱਗ ਪੈਂਦੀਆਂ ਇਹਨਾਂ ਨੂੰ ਅਸੀਂ ਦੂਰ ਕਰ ਸਕਦੇ ਹਾਂ। ਔਰ ਨਾਲ ਦੇ ਨਾਲ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਸਾਨੂੰ ਫਾਈਬਰ ਦਾ ਜਿਹੜਾ ਪ੍ਰਯੋਗ ਹੈ ਉਹ ਜ਼ਿਆਦਾ ਕਰਨਾ ਚਾਹੀਦਾ ਹੈ।
1: ਜੀ, ਸੁਖਪ੍ਰੀਤ ਜੀ ਦੇ ਨਾਲ ਇਹ ਗੱਲ ਨੇ ਗੱਲਬਾਤ ਕੀਤੀ ਮੁੰਜਾਲ ਸਾਹਿਬ ਦੇ ਨਾਲ, ਅਤੇ ਮੈਨੂੰ ਲੱਗਦਾ ਹੈ ਕਿ ਯੋਗਾ ਤੋਂ ਇਲਾਵਾ ਨਾ ਇੱਕ ਅਲਕਾ ਜੀ ਸੰਗੀਤ ਇਹੋ ਜਿਹੀ ਰੂਹ ਦੀ ਖੁਰਾਕ ਹੁੰਦੀ ਹੈ ਜਿਹੜੀ ਕਿ ਸਾਨੂੰ ਹਮੇਸ਼ਾ ਸਾਡੇ ਸਿਰਫ ਸਰੀਰ ਨੂੰ ਹੀ ਨਹੀਂ ਸਾਡੇ ਮਨ ਨੂੰ ਵੀ ਜਿਹੜੀ ਹੈ ਤੰਦਰੁਸਤ ਰੱਖਦੀ ਹੈ, ਅਤੇ ਮੈਨੂੰ ਲੱਗਦਾ ਉਹ ਜਿਹੜੀ ਰੂਹ ਦੀ ਖੁਰਾਕ ਹੈ ਨਾ ਉਸਦੀ ਸਾਨੂੰ ਬਹੁਤ ਜ਼ਰੂਰਤ ਹੈ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
2: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
1: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
2: ਅਪਲਾਈ ਕਿਵੇਂ ਕਰੀਏ?
1: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-2311-2428 ਤੇ ਸੰਪਰਕ ਕਰੋ।
2: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
3: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
4: ਸੋ ਅਲਕਾ ਜੀ, ਸਿਹਤ ਦੀ ਗੱਲ ਹੋ ਗਈ ਇੱਥੇ, ਫਿਰ ਉਸ ਤੋਂ ਬਾਅਦ ਰੂਹ ਦੀ ਖੁਰਾਕ, ਅਸੀਂ ਗੀਤ ਵੀ ਸੁਣ ਲਿਆ, ਇੱਕ ਕਮਰਸ਼ੀਅਲ ਬ੍ਰੇਕ ਵੀ ਲੈ ਲਿਆ, ਅਤੇ ਮੈਨੂੰ ਲੱਗਦਾ ਹੈ ਕਿ ਮੰਗਲਵਾਰ ਇੱਕ ਇਹੋ ਜਿਹਾ ਦਿਨ ਜਦੋਂ ਸਾਰਿਆਂ ਨੂੰ ਉਡੀਕ ਰਹਿੰਦੀ ਹੈ ਇੱਕ ਇਹੋ ਜਿਹੇ ਸੈਗਮੈਂਟ ਦੀ ਜੋ ਕਿ ਸਾਨੂੰ ਸਾਡੇ ਵਿਰਸੇ ਦੇ ਨਾਲ ਜੋੜਦਾ ਹੈ, ਸਾਨੂੰ ਸਾਡੀ ਰੂਹਾਂ ਦੇ ਨਾਲ ਜੋੜਦਾ ਹੈ, ਸਾਨੂੰ ਸਾਡੀ ਰੂਟਸ ਦੇ ਨਾਲ ਜੋੜਦਾ ਹੈ।
5: ਬਿਲਕੁਲ ਜੀ, ਔਰ ਇਹ ਸਾਡੇ ਸਰੋਤਿਆਂ ਲਈ, ਸਾਡੇ ਬੱਚਿਆਂ ਲਈ, ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਜ਼ਰੂਰੀ ਹੈ ਕਿ ਉਹਨਾਂ ਨੂੰ ਦੱਸਿਆ ਜਾਏ ਕਿ ਸਾਡੇ ਜਿਹੜਾ ਪੁਰਾਤਨ ਪੰਜਾਬ ਸੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਹੁਣ ਸਾਡੇ ਤੋਂ ਨਿਸਰਦੀਆਂ ਜਾਂਦੀਆਂ ਨੇ।
4: ਜੀ, ਅਤੇ ਹਰ ਵਾਰੀ ਨਾ ਅਸੀਂ ਬਹੁਤ ਹੀ ਨਵੇਕਲੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ ਜਿਹੜੇ ਕਿ ਲੱਭਣ ਵਾਸਤੇ ਨਾ ਸਾਨੂੰ ਜਿਹੜੇ ਆਪਾਂ ਪ੍ਰੈਜੈਂਟਰਸ ਨੇ ਹੈ ਨਾ ਗੱਲਬਾਤ ਕਰਨ ਆਏ ਹਾਂ ਉਹਨਾਂ ਨੂੰ ਵੀ ਨਾ ਬਹੁਤ ਤਿਆਰੀ ਕਰਨੀ ਪੈਂਦੀ ਹੈ, ਹੈ ਨਾ, ਕਿਉਂਕਿ ਸਾਨੂੰ ਵੀ ਕਈ ਵਾਰੀ ਇੰਨਾ ਨਹੀਂ ਪਤਾ ਹੁੰਦਾ ਔਰ ਇਹ ਸਾਡੇ ਲਈ ਵੀ ਮੌਕਾ ਹੁੰਦਾ ਕਿ ਅਸੀਂ ਆਪਣੇ ਵਿਰਸੇ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਪਹਿਲੇ ਆਪ ਆਪਣਾ ਪੂਰਾ ਚੰਗੀ ਤਰ੍ਹਾਂ ਹੋਮਵਰਕ ਕਰੀਏ। ਅਤੇ ਅੱਜ ਅਸੀਂ ਆਪਣੇ ਪੰਜਾਬੀ ਵਿਰਸੇ ਤੋਂ ਇੱਕ ਅਜਿਹੀ ਚੀਜ਼ ਕੱਢ ਕੇ ਲਿਆਏ ਹਾਂ ਜਿਹੜਾ ਕਿ ਅਸੀਂ ਗੀਤ ਵਿੱਚ ਸੰਗੀਤ ਵਿੱਚ ਪੰਜਾਬ ਦੇ ਅਤੇ ਨਾਲ ਦੀ ਨਾਲ ਜਿਹੜੀ ਕਿੱਸੇ ਕਹਾਣੀਆਂ ਨੇ ਨਾ ਪੰਜਾਬ ਦੇ ਉਹਦੇ ਵਿੱਚ ਬਹੁਤ ਵਾਰੀ ਸੁਣੀ।

0: ਬਿਲਕੁਲ ਜੀ, ਤੁਹਾਡਾ ਜਿਹੜਾ ਇਸ਼ਾਰਾ ਹੈ ਉਹ ਮੈਂ ਸਮਝ ਰਹੀ ਹਾਂ ਕਿ
1: ਜੀ
0: ਸਾਡਾ ਵਿਰਸਾ ਕਿਹੜਾ ਟੌਪਿਕ ਅਸੀਂ ਲੈ ਕੇ ਆਏ ਹਾਂ ਆਪਣੇ ਸਰੋਤਿਆਂ ਨੂੰ, ਇਹ ਦੱਸਣ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਇੱਕ ਗੀਤ ਰਾਹੀਂ ਨਾ ਦੱਸੀਏ ਕਿ ਵਿਰਸਾ
1: ਬਿਲਕੁਲ
0: ਕੀ ਹੁੰਦਾ ਹੈ
1: ਜੀ,
0: ਹੈ ਨਾ?

0: ਬਈ ਜੇਕਰ ਪੰਜਾਬੀ ਗਾਇਕੀ ਅਤੇ ਜੁਗਨੀ ਦਾ ਦਮ ਅਸੀਂ ਵੇਖਣਾ ਹੋਵੇ ਨਾ ਅਲਕਾ ਜੀ, ਅਤੇ ਬੀਬਾ ਗੁਰਮੀਤ ਬਾਵਾ ਜੀ ਦੀ ਜੁਗਨੀ ਅਸੀਂ ਹੁਣੇ ਸੁਣੀ। ਕਿਹਾ ਜਾਂਦਾ ਕਿ 45 ਸਕਿੰਟਾਂ ਦੀ ਜਿਹੜੀ ਲੰਬੀ ਹੇਕ ਦੀ ਮਲਿਕਾ ਨਾ ਜਦੋਂ ਜੁਗਨੀ ਗਾਉਂਦੀ ਆ, ਅਸੀਂ ਹੁਣੇ ਸੁਣਿਆ ਹੀ ਹੈ ਨਾ, ਇਸ ਨੂੰ ਵਿਟਨੈਸ ਕੀਤਾ, ਅਤੇ ਬਈ ਸਾਡੀ ਸਾਹ ਰੁੱਕ ਜਾਂਦੇ ਨੇ ਬਿਲਕੁਲ, ਹੈ ਨਾ
1: ਜੀ।
0: ਅਤੇ ਜੁਗਨੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਮਤਲਬ ਬਹੁਤ ਵਾਰੀ ਇਹ ਕਿਹਾ ਜਾਂਦਾ ਕਿਸੇ ਕਹਾਣੀਆਂ ਦੇ ਵਿੱਚ ਕਿ ਇਹ ਇੱਕ ਕੁੜੀ ਦੀ ਕਹਾਣੀ ਹੈ। ਕਈ ਵਾਰੀ ਕਿਹਾ ਜਾਂਦਾ ਹੈ ਇੱਕ ਇਹੋ ਜਿਹੀ ਕੁੜੀ ਦੀ ਕਹਾਣੀ ਹੈ ਜੋ ਕਿ ਆਪਣੀ ਹੋਂਦ ਨੂੰ ਲੱਭਦੀ ਹੈ, ਆਪਣੀ ਆਈਡੈਂਟੀ ਨੂੰ ਲੱਭ ਰਹੀ ਹੈ। ਅਤੇ ਦੇਖਿਆ ਜਾਵੇ ਤਾਂ ਇਹਦੇ ਪਿੱਛੇ ਤੱਥ ਵੀ ਨੇ ਕਿ ਜੁਗਨੀ ਜਿਹੜੀ ਹੈ ਉਹ ਆਈ ਕਿਵੇਂ, ਸਾਨੂੰ ਪਤਾ ਕਿਵੇਂ ਲੱਗਿਆ ਵੀ ਇਸ ਦਾ ਜਿਹੜਾ ਮੂਲ ਹੈ ਉਹ ਇੱਕ ਕਿਸਮ ਦੇ ਨਾਲ ਇਹ ਸਾਡੀ ਆਜ਼ਾਦੀ ਦੇ ਨਾਲ ਨਾ ਬਹੁਤ ਜ਼ਿਆਦਾ ਜੁੜੀ ਵੀ ਪਈ ਹੈ।
1: ਬਿਲਕੁਲ ਜੁੜੀ ਹੋਈ ਹੈ ਜੀ। ਕਹਿੰਦੇ ਜੇ ਅਸੀਂ ਜੁਗਨੀ ਦਾ ਨਾਂ ਸੁਣਦੇ ਹੀ ਨਾ ਸਾਡੇ ਮਨ ਵਿੱਚ ਇੱਕ ਅਜਿਹੀ ਤਸਵੀਰ ਬਣ ਜਾਂਦੀ ਜਿਵੇਂ ਕਿ ਜੁਗਨੀ ਕੋਈ ਕੁੜੀ ਹੋਵੇ, ਜਾਂ ਉਹ ਪਿੰਡਾਂ ਸ਼ਹਿਰਾਂ ਅਤੇ ਦੇਸ਼ ਵਿਦੇਸ਼ਾਂ ਦੀ ਸੈਰ ਕਰ ਰਹੀ ਹੋਵੇ, ਅਤੇ ਜਿੱਥੇ ਉਹ ਜਾਂਦੀ ਹੈ ਉੱਥੋਂ ਦੇ ਹਾਲਾਤਾਂ ਨੂੰ ਬਿਆਨ ਕਰਨ ਲੱਗ ਪੈਂਦੀ ਹੈ। ਅਤੇ ਪੁਰਾਣੇ ਜਿਹੜੇ ਜੁਗਨੀ ਦੇ ਇਤਿਹਾਸ ਬਾਰੇ ਅਸੀਂ ਅਗਰ ਧਾਰਨਾਵਾਂ ਸੁਣੀਏ ਤਾਂ ਇਹ ਵੀ ਕਹਿੰਦੇ ਨੇ ਕਿ ਅੰਗਰੇਜ਼ੀ ਸਾਮਰਾਜ ਦੇ ਸਮੇਂ ਜੁਬਲੀ ਸਮਾਰੋਹ ਮਨਾਏ ਜਾਂਦੇ ਸਨ, ਹੈ ਨਾ। ਅਤੇ 1908 ਦੇ ਆਸ ਪਾਸ ਲੋਕ ਗਾਇਕ ਮੰਡਾ ਅਤੇ ਬਿਸ਼ਨਾ ਉਹ ਜੁਬਲੀ ਸਮਾਰੋਹ ਵਿੱਚ ਜਾਂਦੇ ਸਨ, ਉੱਥੇ ਗੀਤ ਗਾਉਂਦੇ ਸਨ, ਅਤੇ ਜਦੋਂ ਉਹ ਗਾਣੇ ਗਾਉਂਦੇ ਸੀ ਆਪਣੇ ਲੋਕ ਗਾਇਕੀ ਦੇ ਵਿੱਚ ਆਪਣੇ ਅੰਦਾਜ਼ ਦੇ ਵਿੱਚ, ਅਤੇ ਉਹ ਗਾਉਂਦੇ ਗਾਉਂਦੇ ਉਹਨਾਂ ਨੇ ਜੁਬਲੀ ਨੂੰ ਜੁਗਨੀ ਬਣਾ ਦਿੱਤਾ।
0: ਬਿਲਕੁਲ, ਅਤੇ ਬੜੀ ਨਾ ਰੋਚਕ ਜੀ ਕਹਾਣੀ ਹੈ ਇਸ ਨਾਲ ਜਿਹੜੀ ਜੁੜੀ ਹੋਈ ਹੈ ਕਿ ਮਤਲਬ ਭਾਰਤ ਦੇ ਉੱਤੇ ਕਈ ਸਾਲਾਂ ਤੱਕ ਅੰਗਰੇਜ਼ਾਂ ਦਾ ਜਿਹੜੀ ਸੀ ਉਹਨਾਂ ਦੀ ਹਕੂਮਤ ਰਹੀ, ਅਤੇ 1887 ਦੇ ਵਿੱਚ ਜਿਹੜੀ ਬ੍ਰਿਟੇਨ ਦੀ ਮਹਾਰਾਣੀ ਸੀਗੀ ਉਹਨਾਂ ਨੇ ਸੋਚਿਆ ਕਿ ਵੀ ਅਸੀਂ ਹੁਣ 50 ਸਾਲ ਬਿਤਾ ਚੁੱਕੇ ਹਾਂ ਹਿੰਦੁਸਤਾਨ ਦੇ ਵਿੱਚ, ਅਤੇ ਇਸ ਨੂੰ ਗੋਲਡਨ ਜੁਬਲੀ ਸਮਾਰੋਹ ਦੇ ਰੂਪ ਦੇ ਵਿੱਚ ਸਾਨੂੰ ਮਨਾਉਣਾ ਚਾਹੀਦਾ। ਉਹਨਾਂ ਨੇ ਇੱਕ ਮਸ਼ਾਲ ਤਿਆਰ ਕੀਤੀ ਔਰ ਉਹ ਮਸ਼ਾਲ ਪੂਰੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਘੁੰਮਦੀ ਸੀਗੀ, ਔਰ ਇਸ ਮਸ਼ਾਲ ਜਿਸ ਸ਼ਹਿਰ ਵਿੱਚ ਵੀ ਉਹ ਜਾਂਦੀ ਸੀ ਉੱਥੇ ਅੰਗਰੇਜ਼ ਜਿਹੜੇ ਸੀ ਉਹ ਇਕੱਠ ਜਿਹੜਾ ਸੀਗਾ ਲੋਕਾਂ ਦਾ ਹਜੂਮ ਇਕੱਠਾ ਕਰਦੇ ਸੀ, ਉੱਥੇ ਅੰਗਰੇਜ਼ਾਂ ਦੇ ਅਫਸਰ ਹੁੰਦੇ

ਸੀ ਅਤੇ ਉਹਨਾਂ ਦੇ ਹਿਮਾਇਤੀ ਹੁੰਦੇ ਸੀ ਜਿਹੜੇ ਕਿ ਜਸ਼ਨ ਮਨਾਉਂਦੇ ਸੀਗੇ ਅਤੇ ਇਸ ਦੇ ਵਿਰੋਧ ਵਿੱਚ ਪੰਜਾਬ ਨੇ ਇੰਡੀਪੈਂਡੈਂਸ ਯਾਨੀ ਕਿ ਸੁਤੰਤਰਤਾ ਸੰਗਰਾਮੀ ਜਿਹੜੇ ਸਾਡੇ ਸੀਗੇ ਉਹਨਾਂ ਨੇ ਅੰਗਰੇਜ਼ਾਂ ਦੇ ਜਸ਼ਨ ਦੇ ਮੁਕਾਬਲੇ ਵਿੱਚ ਉਸੇ ਸ਼ਹਿਰ ਦੇ ਵਿੱਚ ਜਿੱਥੇ ਅੰਗਰੇਜ਼ ਜਾ ਰਹੇ ਸੀ ਗੋਲਡਨ ਜੁਬਲੀ ਮਨਾਉਣ ਲਈ ਉਸ ਸ਼ਹਿਰ ਦੇ ਵਿੱਚ ਉਸ ਸਮੇਂ ਬਰਾਬਰ ਇਕੱਠ ਕਰਕੇ ਆਪਣਾ ਗੁੱਸਾ ਜ਼ਾਹਿਰ ਕਰਨ ਦੇ ਲਈ ਆਪਣਾ ਵਿਰੋਧ ਅੰਗਰੇਜ਼ਾਂ ਦੇ ਪ੍ਰਤੀ ਉਹਨਾਂ ਦੇ ਖਿਲਾਫ ਜ਼ਾਹਿਰ ਕਰਨ ਦੇ ਲਈ ਇਕੱਠ ਕਰਨਾ ਸ਼ੁਰੂ ਕੀਤਾ ਅਤੇ ਉੱਥੇ ਜਦੋਂ ਲੋਕਾਂ ਨੂੰ ਇਕੱਠੇ ਕਰਨਾ ਸੀ ਕਿ ਵੀ ਜੇ ਲੋਕਾਂ ਨੂੰ ਹੁਣ ਇੰਨੀ ਦੇਰ ਜੋੜ ਕੇ ਰੱਖਿਆ ਕਿੱਦਾਂ ਜਾਵੇ ਉਹਨਾਂ ਨੂੰ ਇੱਕ ਤਰਕੀਬ ਸੂਝੀ ਕਿ ਜੇ ਲੋਕਾਂ ਨੂੰ ਅਸੀਂ ਗੀਤ ਸੁਣਾਵਾਂਗੇ ਉਹਨਾਂ ਦਾ ਮਨੋਰੰਜਨ ਹੋਊਗਾ ਉਹ ਉੱਥੇ ਬੈਠੇ ਰਹਿਣਗੇ ਔਰ ਇਸੇ ਕਰਕੇ ਜਿਵੇਂ ਕਿ ਤੁਸੀਂ ਹੁਣ ਜ਼ਿਕਰ ਕੀਤਾ ਕਿ ਬਿਸ਼ਨਾ ਅਤੇ ਮੰਦਾ ਇਹ ਜਿਹੜੇ ਗਾਇਕ ਸੀਗੇ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਉੱਥੇ ਗੀਤ ਗਾਣੇ ਸੀ ਹੁਣ ਉਸ ਜ਼ਮਾਨੇ 'ਚ ਪੜ੍ਹੇ ਲਿਖੇ ਹੁੰਦੇ ਨਹੀਂ ਸੀਗੇ ਜੁਬਲੀ ਸ਼ਬਦ ਨੂੰ ਉਹਨਾਂ ਨੇ ਜੁਗਨੀ ਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਜੁਬਲੀ ਤੋਂ ਗਾਣਾ ਨਿਕਲ ਗਿਆ ਜੁਗਨੀ।

0: ਵਾਹ ਵਾਹ, ਜੁਗਨੀ ਦੀ ਸਾਰਿਆਂ ਨੇ ਆਪਣੀ ਆਪਣੀ ਇੱਕ ਹੋਂਦ ਬਣਾਈ ਹੋਈ ਹੈ, ਹੈ ਨਾ। ਕਈ ਲੋਕ ਗਾਇਕਾਂ ਨੇ ਇਸ ਗੀਤ ਦੇ ਰਾਹੀਂ ਵਿਛੋੜੇ ਵਾਲੀ ਕੁੜੀ ਦੀ ਕਹਾਣੀ ਬਣਾ ਕੇ ਇਸ ਨੂੰ ਗਾਇਆ, ਜੋ ਕਿ ਆਪਣੇ ਪ੍ਰੇਮੀ ਨੂੰ ਗਲੀ ਗਲੀ ਪਿੰਡ ਸ਼ਹਿਰਾਂ ਵਿੱਚ ਲੱਭਦੀ ਫਿਰਦੀ ਸੀ। ਜੁਗਨੀ ਇੱਕ ਅਜਿਹਾ ਪਾਤਰ ਹੈ ਜਿਸ ਨੂੰ ਕਿ ਕਿਸੇ ਵੀ ਜਗ੍ਹਾ 'ਤੇ ਜਾਣ ਤੋਂ ਰੋਕ ਨਹੀਂ ਸਕਦੇ, ਭਾਵ ਕਿ ਜੁਗਨੀ ਕਿਤੇ ਵੀ ਜਾ ਸਕਦੀ ਹੈ ਅਤੇ ਹਰੇਕ ਵਿਦੇਸ਼ ਦੇਸ਼ ਗੱਲ ਕਰ ਸਕਦੀ ਹੈ, ਕਿਸੇ ਵੀ ਵਿਸ਼ੇ ਤੇ ਗੱਲ ਕਰ ਸਕਦੀ ਹੈ।
1: ਇਸ ਕਰਕੇ ਆਲਰਾਊਂਡਰ ਹੈ।
0: ਹਾਂਜੀ, ਇਸ ਕਰਕੇ ਇਸ ਨੂੰ ਹਰ ਅੰਦਾਜ਼ ਵਿੱਚ ਗਾਇਆ ਗਿਆ ਹੈ, ਜਿਵੇਂ ਕਿ ਅਸੀਂ ਸੁਣ ਰਹੇ ਹਾਂ ਨਾਲ ਨਾਲ, ਹੈ ਨਾ। ਚਾਹੇ ਉਹ ਸਮਾਜਿਕ ਮੁੱਦੇ ਤੇ ਹੋਣ, ਰਾਜਨੀਤੀ ਹੋਵੇ, ਪਿਆਰ ਦਾ, ਵਿਛੋੜੇ ਦਾ, ਜਾਂ ਲੋਕਾਂ ਦੀਆਂ ਆਦਤਾਂ ਹੋਣ, ਜਾਂ ਫਿਰ ਰੂਹਾਨੀਅਤ ਹੋਵੇ, ਪੁਰਾਣੀ ਕੋਈ ਔਰਤ, ਜੁਗਨੀ ਕੋਈ ਔਰਤ ਨਹੀਂ ਹੈ, ਸਗੋਂ ਪੰਜਾਬੀ ਲੋਕ ਸਾਹਿਤ ਦਾ ਇੱਕ ਪ੍ਰਤੀਕ ਹੈ।
1: ਬਿਲਕੁਲ,
0: ਇੱਕ ਅਜਿਹੀ ਮੁਸਾਫਿਰ ਹੈ ਜੋ ਦੁਨੀਆਂ ਨੂੰ ਵੇਖਦੀ ਹੈ, ਸੱਚਾਈ ਬਿਆਨ ਕਰਦੀ ਹੈ ਅਤੇ ਲੋਕਾਂ ਦੇ ਦਿਲਾਂ ਦੀ ਗੱਲ ਕਰਦੀ ਹੈ
1: ਜੀ।
0: ਇਸ ਲਈ ਅੱਜ ਜਿਹੜੀ ਜੁਗਨੀ ਹੈ ਸੈਂਕੜੇ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੀ ਹੈ ਅਤੇ ਆਲਮ ਲਾਹੌਰ ਵਰਗੇ ਗਾਇਕਾਂ ਨੇ ਇਸ ਨੂੰ ਰੂਹਾਨੀ ਅਰਥ ਦਿੱਤਾ, ਜਿਸ ਦੇ ਸਵਰੂਪ ਜੁਗਨੀ ਰੱਬ ਦੀ ਤਲਾਸ਼ ਕਰਨ ਵਾਲੀ ਰੂਹ ਅਤੇ ਜੀਵਨ ਦੀ ਸੱਚਾਈ ਦਾ ਪ੍ਰਤੀਕ ਬਣ ਗਈ।
1: ਵੈਸੇ ਆਲਮ ਲੋਹਾਰ ਜੀ ਤੋਂ ਮਤਲਬ ਮੈਨੂੰ ਯਾਦ ਆਇਆ ਕਿ ਵੀ ਜੁਗਨੀ ਨੂੰ ਜੇ ਅਸੀਂ ਕਹੀਏ ਕਿ ਇੱਕ ਮੰਤਰੀ ਪੱਧਰ 'ਤੇ ਆਲਮੀ ਪ੍ਰਸਿੱਧੀ ਦਿਵਾਉਣ ਦੇ ਪਿੱਛੇ ਆਲਮ ਲੋਹਾਰ ਜੀ ਦੇ ਜਿਹੜੇ ਪੁੱਤਰ ਨੇ ਨਾ ਆਰਿਫ ਲੋਹਾਰ, ਉਹਨਾਂ ਦਾ ਬਹੁਤ ਅਹਿਮ ਯੋਗਦਾਨ ਰਿਹਾ ਅਤੇ ਅੱਜ ਦੀ ਪੰਜਾਬੀ ਲੋਕ ਗਾਇਕ ਦੇ ਨਾਮਵਰ ਦਮਦਾਰ ਫਨਕਾਰ ਜਿਹੜੇ ਨੇ, ਜਿਵੇਂ ਕਿ ਉਹਨਾਂ ਨੇ ਕੋਕ ਸਟੂਡੀਓ ਦੇ ਜ਼ਰੀਏ, ਹੈ ਨਾ, ਪਾਕਿਸਤਾਨ ਦਾ ਜਿਹੜਾ ਕੋਕ ਸਟੂਡੀਓ ਆਇਆ ਉਸ ਦੇ ਜ਼ਰੀਏ ਉਹਨਾਂ ਨੇ ਜੁਗਨੀ ਨੂੰ ਬਹੁਤ ਹੀ ਪਾਪੂਲਰ ਕੀਤਾ। ਮੀਸ਼ਾ ਸਫੀ ਨੇ ਵੀ ਇਸ ਗਾਣੇ ਨੂੰ ਗਾਇਆ ਅਤੇ ਨਾਲ ਦੀ ਨਾਲ ਤੁਸੀਂ ਦੇਖੋ ਸਾਡਾ ਬਾਲੀਵੁੱਡ ਜਿਹੜਾ, ਜੁਗਨੀ ਇੰਨੀ ਪੁਰਾਣੀ ਹੋ ਗਈ, ਉਸਨੇ ਵੀ ਜੁਗਨੀ ਦਾ ਸਾਥ ਨਹੀਂ ਛੱਡਿਆ।

0: ਕੱਪੜੇ ਦੇ ਜ਼ਰੀਏ ਆਪਣੇ ਸਰੋਤਿਆਂ ਤੱਕ ਪਹੁੰਚਾਈਏ।
1: ਬਿਲਕੁਲ ਜੀ, ਤਾਂ ਜਿਹੜੀ ਸਾਡੀ ਵਿਰਾਸਤ ਹੈ ਉਹਨੂੰ ਅਸੀਂ ਸੰਭਾਲ ਕੇ ਰੱਖੀਏ
0: ਜੀ।
1: ਤੇ ਅਸੀਂ ਜਲਦੀ ਜਲਦੀ ਆਪਣੇ ਸਰੋਤਿਆਂ ਨਾਲ ਇਹ ਵੀ ਗੱਲ ਕਰਨੀ ਹੈ ਕਿ ਜਿੱਦਾਂ ਗਰਮੀ ਬਹੁਤ ਜ਼ਿਆਦਾ ਹੈ, ਗਰਮੀ ਦੇ ਵਿੱਚ ਜਦੋਂ ਘਰੋਂ ਬਾਹਰ ਨਿਕਲੋ ਤਾਂ ਆਪਣੇ ਜਿਹੜੇ ਸ਼ੇਡਸ ਲਗਾ ਕੇ ਨਿਕਲੋ, ਛੱਤਰੀ ਲੈ ਕੇ ਨਿਕਲੋ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਥੋੜ੍ਹਾ ਮੌਸਮ ਠੀਕ ਹੋ ਗਿਆ, ਥੋੜ੍ਹਾ ਬੱਦਲ ਹੈ ਅਤੇ ਮੌਸਮ ਦੇ ਵਿੱਚ ਸ਼ਾਇਦ ਉਨੀ ਤਪਸ਼ ਨਹੀਂ ਹੈ, ਪਰ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਗਰਮੀ ਹਜੇ ਵੀ ਆਪਣੇ ਸ਼ਿਖਰ 'ਤੇ ਹੈ।
0: ਬਿਲਕੁਲ, ਅਤੇ ਅੱਜ ਕੱਲ੍ਹ ਨਾ ਬਹੁਤ ਇੰਸੀਡੈਂਸਿਸ ਇਹੋ ਜਿਹੇ ਐਕਸੀਡੈਂਟਸ ਹੋ ਰਹੇ ਨੇ ਜਿਸ ਦੇ ਵਿੱਚ ਘਟਨਾਵਾਂ ਹੋ ਰਹੀਆਂ ਨੇ ਕਿ ਏ ਸੀ ਦਾ ਕੰਪਰੈਸਰ ਜਿਹੜਾ ਹੈ ਉਹ ਫਟ ਜਾਂਦਾ
1: ਜੀ।
0: ਅਸੀਂ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਏ ਸੀ ਲਗਾਓ, ਆਰਾਮ ਕਰੋ, ਹੈ ਨਾ, ਪਰ ਉਸ ਨੂੰ ਵੀ ਬ੍ਰੇਕ ਦਿਓ ਅਤੇ ਏ ਸੀ ਦਾ ਜਿਹੜਾ ਆਊਟਲੈਟ ਹੈ ਉਸਨੂੰ ਬਾਹਰ ਰੱਖੋ, ਔਰ ਗਰਮੀ ਜਿਹੜੀ ਹੈ ਉਸਨੂੰ ਦੂਰ ਕਰਨ ਦੇ ਹੋਰ ਵੀ ਤਰੀਕੇ ਅਸੀਂ ਲੱਭ ਸਕਦੇ ਹਾਂ।
1: ਬਿਲਕੁਲ ਜੀ, ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਜਿਹੜੇ ਬਜ਼ੁਰਗ ਨੇ ਜਾਂ ਬੱਚੇ ਨੇ ਦੁਪਹਿਰ ਦੇ ਸਮੇਂ ਘਰੋਂ ਬਾਹਰ ਨਾ ਜਾਣ,
0: ਬਿਲਕੁਲ,
1: ਅਤੇ ਅਗਰ ਜਾਣਾ ਹੀ ਪਏ ਮਜਬੂਰੀ 'ਚ ਤਾਂ ਥੋੜ੍ਹਾ ਜਿਹਾ ਆਪਣਾ ਧਿਆਨ ਰੱਖ ਕੇ ਜਾਣ
0: ਜੀ।
1: ਬਹੁਤ ਸਾਧਨ ਨੇ ਸਾਡੀਆਂ ਭੈਣਾਂ ਨੂੰ, ਅਸੀਂ ਰੋਜ਼ ਇਸ ਗੱਲ ਲਈ ਸੁਚੇਤ ਕਰਦੇ ਹਾਂ, ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ, ਠੰਡੀਆਂ ਚੀਜ਼ਾਂ ਖਾਓ ਤਾਂ ਕਿ ਗਰਮੀ ਤੋਂ ਬਚਾਵ ਰਹੇ
0: ਜੀ। ਔਰ ਇਸੇ ਸਿਲਸਿਲੇ ਦੇ ਤਹਿਤ ਅਸੀਂ ਫੇਰ ਵਾਸਤੇ ਵਿਹੜੇ ਵਿੱਚ ਹੋਰ ਬਹੁਤ ਸਾਰੇ ਸਿਲਸਿਲੇ ਲੈ ਕੇ ਆਵਾਂਗੇ ਤੁਹਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ। ਔਰ ਇਸੇ ਨਾਲ ਮੈਨੂੰ ਲੱਗਦਾ ਹੁਣ ਘੜੀ ਦੀ ਸੂਈਆਂ ਵੱਲ ਇਸ਼ਾਰਾ ਜਿਹੜਾ ਹੋ ਰਿਹਾ ਉਹਨੂੰ ਵੀ ਮੰਨ ਲੈਣਾ ਚਾਹੀਦਾ ਉਸ ਇਸ਼ਾਰੇ ਨੂੰ। ਤੇ ਅਸੀਂ ਇਜਾਜ਼ਤ ਲਈਏ ਆਪਣੇ ਸਰੋਤਿਆਂ ਤੋਂ
1: ਜੀ।
0: ਨਮਸਕਾਰ।

0: ਇਸੀ ਅੱਜ ਦਾ ਪ੍ਰੋਗਰਾਮ ਵਸਦੇ ਵੇੜੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਦੇਰ ਬਾਅਦ ਯਾਨੀ ਕਿ ਠੀਕ 1 ਵਜੇ ਸੁਣੋਗੇ ਹਿੰਦੀ 'ਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ। केंद्रीय सहकारिता मंत्री अमित शाह ने आज नई दिल्ली में भारतीय राष्ट्रीय कृषि सहकार

0: ਨੌਜਵਾਨਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਅਤੇ ਸੰਗਠਿਤ ਯੁਵਾ ਸਮੂਹਾਂ ਰਾਹੀਂ ਭਾਈਚਾਰੇ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਚੰਡੀਗੜ੍ਹ ਤੇ ਪੰਜਾਬ 'ਚ ਕੰਮ ਕਰ ਰਹੇ ਸਾਰੇ ਮੌਜੂਦਾ ਯੂਥ ਕਲੱਬਾਂ, ਮਹਿਲਾ ਮੰਡਲਾਂ ਅਤੇ ਯੂਥ ਐਸੋਸੀਏਸ਼ਨਾਂ ਨੂੰ ਮਾਈ ਭਾਰਤ ਨਾਲ ਜੁੜਨ ਅਤੇ ਰਾਸ਼ਟਰ ਨਿਰਮਾਣ ਪਹਿਲਕਦਮੀਆਂ 'ਚ ਸਰਗਰਮ ਭਾਈਵਾਲ ਬਣਨ ਲਈ ਸੱਦਾ ਦਿੱਤਾ ਗਿਆ। ਇਹ ਮੁਹਿੰਮ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਨੂੰ ਨਵੇਂ ਯੂਥ ਕਲੱਬ ਬਣਾਉਣ ਅਤੇ ਉਹਨਾਂ ਨੂੰ ਮਾਈ ਭਾਰਤ ਨਾਲ ਰਜਿਸਟਰਡ ਕਰਨ ਲਈ ਵੀ ਉਤਸ਼ਾਹਿਤ ਕਰੇਗੀ। ਮਾਈ ਭਾਰਤ ਭਾਰਤ ਦੀ ਤਰੱਕੀ 'ਚ ਜੁੜਨ, ਸਿੱਖਣ ਅਤੇ ਯੋਗਦਾਨ ਪਾਉਣ ਲਈ ਇੱਕ ਮੰਚ ਹੈ। ਮਾਈ ਭਾਰਤ ਚੰਡੀਗੜ੍ਹ ਦੇ ਜ਼ਿਲ੍ਹਾ ਯੂਥ ਅਫਸਰ ਵਿਨੇ ਕੁਮਾਰ ਨੇ ਦੱਸਿਆ ਕਿ ਉਹ ਸੰਗਠਨ ਜੋ ਆਪਣੇ ਮੌਜੂਦਾ ਕਲੱਬਾਂ ਨੂੰ ਜੁੜਨ ਵਿੱਚ ਦਿਲਚਸਪੀ ਰੱਖਦੇ ਨੇ ਜਾਂ ਇੱਕ ਨਵਾਂ ਯੂਥ ਕਲੱਬ ਸਥਾਪਿਤ ਕਰਨਾ ਚਾਹੁੰਦੇ ਨੇ, ਉਹ ਚੰਡੀਗੜ੍ਹ ਦੇ ਸੈਕਟਰ 12 ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਕੈਂਪਸ ਵਿੱਚ ਮਾਈ ਭਾਰਤ ਦਫ਼ਤਰ 'ਚ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ। ਉਪ ਰਾਸ਼ਟਰਪਤੀ ਸੀ ਵੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਪ ਰਾਸ਼ਟਰਪਤੀ ਨੇ ਡਾਕਟਰ ਮੁਖਰਜੀ ਨੂੰ ਇੱਕ ਦੂਰਦਰਸ਼ੀ ਨੇਤਾ, ਇੱਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਇੱਕ ਦੇਸ਼ ਭਗਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਡਾਕਟਰ ਮੁਖਰਜੀ ਨੇ ਨਿਡਰਤਾ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸਮਰਥਨ ਕੀਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਅਤੇ ਇੱਕ ਮਜ਼ਬੂਤ ਵਿਕਸਿਤ ਭਾਰਤ ਬਣਾਉਣ ਲਈ ਅਟਲ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣਾ ਸਾਰਾ ਜੀਵਨ ਦੇਸ਼ ਦੇ ਵਿਕਾਸ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਡਾਕਟਰ ਮੁਖਰਜੀ ਦਾ ਅਟਲ ਵਿਸ਼ਵਾਸ, ਜਨਤਕ ਜੀਵਨ ਵਿੱਚ ਹਿੰਮਤ ਅਤੇ ਰਾਸ਼ਟਰੀ ਹਿੱਤ ਪ੍ਰਤੀ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹੈ। ਇਸ ਦੌਰਾਨ ਪਠਾਨਕੋਟ ਵਿੱਚ ਵੀ ਬੀਜੇਪੀ ਵਰਕਰਾਂ ਨੇ ਮਾਧੋਪੁਰ 'ਚ ਏਕਤਾ ਸਥਲ ਯਾਦਗਾਰ ਵਿਖੇ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਵਸ ਮਨਾਇਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦਾਸਪੁਰ ਦੇ ਸਠਿਆਲੀ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ 'ਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਸ ਪਾੜ ਨੂੰ ਅਜੇ ਤੱਕ ਪੂਰਿਆ ਨਹੀਂ ਜਾ ਸਕਿਆ। ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਦਾ ਕਹਿਣਾ ਹੈ ਕਿ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਜਲਦੀ ਇਸ ਪਾੜ ਨੂੰ ਪੂਰ ਲਿਆ ਜਾਏਗਾ। ਉਧਰ ਤਰਨ ਤਾਰਨ ਦੇ ਰਸੂਲਪੁਰ ਨੇੜੇ ਰਾਜਪਾਲ 'ਚ ਵੀ ਕੱਲ੍ਹ ਪਏ ਪਾੜ ਕਾਰਨ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬ ਕੇ ਤਬਾਹ ਹੋ ਗਈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਿਆ। ਤਰਨ ਤਾਰਨ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਸਾਂਝੇ ਉਪਰਾਲਿਆਂ ਸਦਕਾ ਰਾਜਬਾਹ 'ਚ ਬੰਨ ਬਣਾ ਕੇ ਪਾਣੀ ਦੇ ਤੇਜ਼ ਵਹਾਅ ਨੂੰ ਕਾਬੂ ਕੀਤਾ ਗਿਆ, ਜਿਸ ਕਾਰਨ ਹੁਣ ਪਾਣੀ ਦਾ ਪੱਧਰ ਕਾਫ਼ੀ ਘੱਟ ਹੋ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਸਰਕਾਰ ਵੱਲੋਂ 3 ਸਾਲਾਂ ਦੌਰਾਨ 18 ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਬਿਰਧ ਘਰਾਂ ਨੂੰ ਕੁੱਲ 15,70,00,000 ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਸ ਬਾਰੇ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ 4,10,00,000 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਮੌਜੂਦਾ ਸਮੇਂ ਸੂਬੇ ਦੇ ਇਨ੍ਹਾਂ ਬਿਰਧ ਘਰਾਂ 'ਚ 641 ਬਜ਼ੁਰਗਾਂ ਨੂੰ ਫਾਇਦਾ ਮਿਲ ਰਿਹਾ, ਜਿਨ੍ਹਾਂ ਨੂੰ ਰਿਹਾਇਸ਼, ਪੌਸ਼ਟਿਕ ਭੋਜਨ ਅਤੇ ਸਿਹਤ ਸੰਭਾਲ ਵਰਗੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਮਾਪਿਆਂ ਨੇ ਆਪਣੀ ਸਾਰੀ ਉਮਰ ਪਰਿਵਾਰਾਂ ਨੂੰ ਸੰਵਾਰਨ ਲਈ ਸਮਰਪਿਤ ਕੀਤੀ, ਉਹਨਾਂ ਨੂੰ ਬੁਢਾਪੇ 'ਚ ਸਨਮਾਨ ਅਤੇ ਸਹਾਰਾ ਦੇਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਬਿਰਧ ਘਰਾਂ 'ਚ ਉੱਚ ਪੱਧਰੀ ਡਾਕਟਰੀ ਸਹੂਲਤਾਂ, ਮਨੋਰੰਜਨ ਅਤੇ ਘਰ ਵਰਗਾ ਮਾਹੌਲ ਯਕੀਨੀ ਬਣਾਇਆ ਜਾ ਰਿਹਾ। ਉਨ੍ਹਾਂ ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਦੇ ਨਿਰਦੇਸ਼ ਵੀ ਦਿੱਤੇ। ਤੁਰੰਤ ਸਹਾਇਤਾ ਅਤੇ ਸ਼ਿਕਾਇਤ ਨਿਵਾਰਨ ਲਈ ਹੈਲਪਲਾਈਨ ਨੰਬਰ 14567 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਸੂਖਮ ਲਘੂ ਅਤੇ ਦਰਮਿਆਨੇ ਉਦਯੋਗਾਂ ਬਾਰੇ ਵਿਭਾਗ ਅਧੀਨ ਨੈਸ਼ਨਲ ਐਸਟੀ ਹੱਬ ਲੁਧਿਆਣਾ ਵੱਲੋਂ ਦਲਿਤ ਇੰਡੀਅਨ ਚੈਂਬਰ ਆਫ਼ ਕਮਰਸ ਐਂਡ ਇੰਡਸਟਰੀ ਪੰਜਾਬ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ। ਇਸ ਦਾ ਉਦੇਸ਼ ਮੌਜੂਦਾ ਅਤੇ ਚਾਹਵਾਨ SC/ST ਉੱਦਮੀਆਂ 'ਚ ਵਪਾਰਕ ਮੌਕਿਆਂ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਸੀ ਪਾਈਟ ਕੈਂਪ ਕਪੂਰਥਲਾ ਦੇ ਬੋਰ ਕਾਂਚਲਾ ਵਿਖੇ ਚਲਾਇਆ ਜਾ ਰਿਹਾ। ਸੀ ਪਾਈਟ ਕੈਂਪ ਕਪੂਰਥਲਾ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਉਹ ਨੌਜਵਾਨ ਜਿਨ੍ਹਾਂ ਨੇ ਆਰਮੀ ਅਗਨੀਵੀਰ ਦਾ ਲਿਖਤੀ ਪੇਪਰ ਪਾਸ ਕਰ ਲਿਆ, ਉਹ ਫਿਜ਼ੀਕਲ ਦੀ ਤਿਆਰੀ ਲਈ ਜਲਦ ਤੋਂ ਜਲਦ ਕੈਂਪ ਵਿਖੇ ਰਿਪੋਰਟ ਕਰ ਸਕਦੇ ਨੇ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ 'ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਜੰਮੂ ਕਸ਼ਮੀਰ ਅਤੇ ਲੱਦਾਖ 'ਚ ਤੇਜ਼ ਹਵਾਵਾਂ ਅਤੇ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਮਾਈ ਭਾਰਤ ਨੇ ਚੰਡੀਗੜ੍ਹ ਅਤੇ ਪੰਜਾਬ ਭਰ ਵਿੱਚ ਯੂਥ ਕਲੱਬ ਵਿਕਾਸ ਮੁਹਿੰਮ 2026 ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼

0: BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ।

ਜ਼ਿੰਦਗੀ ਦੇ ਰਾਹਾਂ 'ਚ ਕਦਮ ਸੰਭਾਲ ਕੇ ਰੱਖਣ ਦਾ ਪੈਗਾਮ ਦਿੰਦਾ ਇਹ ਗੀਤ। ਫੌਜੀ ਵੀਰੋ, ਹੁਣੇ ਆਪਾਂ ਸੁਣਿਆ ਮੰਨਾ ਡੀ ਦੀ ਆਵਾਜ਼ ਦੇ ਵਿੱਚ। ਹਾਸੇ ਵੀ ਹੋਣ, ਸਮਝ ਵੀ ਹੋਵੇ, ਇਹੀ ਤਾਂ ਸੰਗੀਤ ਦੀ ਅਸਲੀ ਰੀਤ ਹੁੰਦੀ ਹੈ। ਅਤੇ ਹੁਣ ਮਾਹੌਲ ਨੂੰ ਥੋੜ੍ਹਾ ਜਿਹਾ ਹੋਰ ਕਲਰਫੁੱਲ, ਰੰਗੀਨ ਕਰ ਦਿੰਦੇ ਹਾਂ। ਜੀ ਹਾਂ, ਲੈ ਕੇ ਆਏ ਹਾਂ ਫੌਜੀ ਵੀਰੋ ਇੱਕ ਐਸਾ ਨਗਮਾ ਜਿੱਥੇ ਹਾਜ਼ਰ ਜਵਾਬੀ ਵੀ ਹੈ, ਮਸਤੀ ਦਾ ਰੰਗ ਵੀ ਹੈ। ਅਤੇ ਆਓ ਫਿਰ ਸੁਣਦੇ ਹਾਂ, ਮੁਸਕਰਾਉਂਦੇ ਹਾਂ।

ಇನ್ನಾಯ ಅದು ಯ ಕಚತುರ ನಾರ ಅಮಚ

ਦੀਆਂ ਆਵਾਜ਼ਾਂ ਦੇ ਵਿੱਚ ਹੁਣੇ ਤੁਸੀਂ ਇਹ ਗੀਤ ਸੁਣ ਰਹੇ ਸੀ। ਅਤੇ ਲਓ ਜੀ, ਅਗਲਾ ਗੀਤ ਫੌਜੀ ਵੀਰੋ, ਦੋਸਤੀ ਦਾ ਭਰਿਆ ਹੋਇਆ। ਰਿਸ਼ਤੇ ਜਦੋਂ ਸੁਰਾਂ ਨਾਲ ਜੁੜ ਜਾਂਦੇ ਨੇ ਤਾਂ ਮਹਿਫਿਲ ਵੀ ਯਾਦਗਾਰ ਬਣ ਜਾਂਦੀ ਹੈ। ਦੋਸਤੀ ਦੇ ਰੰਗ ਜਦੋਂ ਛਿੜ ਪੈਂਦੇ ਨੇ ਤਾਂ ਫਿਰ ਮੁਸਕਾਨ ਆਪਣੇ ਆਪ ਹੀ ਖਿੜ ਜਾਂਦੀ ਹੈ। ਸੋ ਦੋਸਤੀ ਦੀ ਮਿਠਾਸ ਦੇ ਨਾਲ, ਯਾਰੀ ਦੇ ਰੰਗ ਦੇ ਨਾਲ ਭਰਿਆ ਹੋਇਆ ਇਹ ਅਗਲਾ ਗੀਤ ਅਸੀਂ ਤੁਹਾਡੇ ਲਈ ਚੁਣ ਲਿਆ ਫਿਲਮ ਸ਼ੋਲੇ ਦੇ ਵਿੱਚੋਂ।

0: ਦੋਸਤੀ ਦੇ ਸੁਰੀਲੇ ਰੰਗ ਦਿਲਾਂ 'ਚ ਆਪਣੀ ਛਾਪ ਛੱਡਦੇ ਨੇ ਅਤੇ ਯਾਰੀ ਦੇ ਨਗਮੇ ਹਰ ਪਲ ਨੂੰ ਆਪਣੇ ਦੇ ਵਿੱਚ ਯਾਦ ਰੱਖਦੇ ਨੇ। ਅਤੇ ਫਿਰ ਅਗਲੇ ਗੀਤ ਲਈ ਥੋੜ੍ਹਾ ਜਿਹਾ ਇੰਤਜ਼ਾਰ, ਅਗਲਾ ਗੀਤ ਇਸ ਅੰਤਰਾਲ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।

ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਇਸ ਅੰਤਰਾਲ ਦੇ ਬਾਅਦ ਫੌਜੀ ਵੀਰੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਅਤੇ ਲਓ ਜੀ, ਹੁਣ ਉਹ ਗੀਤ ਜਿਹੜਾ ਕਹਿੰਦਾ ਹੈ ਕਿ ਛੋਟੀਆਂ ਛੋਟੀਆਂ ਜਿਹੜੀਆਂ ਖੁਸ਼ੀਆਂ ਨੇ ਉਹਨਾਂ ਦੇ ਮਿਲਣ 'ਤੇ ਜ਼ਿੰਦਗੀ ਸਵਰ ਸਕਦੀ ਹੈ। ਥੋੜ੍ਹਾ ਹੈ, ਥੋੜ੍ਹੀ ਦੀ ਜ਼ਰੂਰਤ ਹੈ, ਅਤੇ ਹਾਂ

0: ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸਮਝੌਤੇ MOU ਦਾ ਸਵਾਗਤ ਕੀਤਾ ਹੈ। ਨਵੀਂ ਦਿੱਲੀ ਵਿੱਚ 16ਵੀਂ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨੇ ਕਿਹਾ ਕਿ ਇਹ ਦੁਨੀਆ ਭਰ ਵਿੱਚ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਹੋਰਮੁਜ਼ ਪਣਜੋੜ ਦੇ ਖੁੱਲ੍ਹਣ ਦਾ ਵੀ ਸਵਾਗਤ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸਪਲਾਈ ਲੜੀ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਖਾਦਾਂ ਅਤੇ ਰਸਾਇਣਾਂ ਵਰਗੀਆਂ ਵਸਤਾਂ ਦੀ ਘਾਟ ਨੂੰ ਹਟਾਉਣ ਵਿੱਚ ਮਦਦ ਕਰੇਗਾ। ਸ਼੍ਰੀ ਡੋਵਾਲ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਖੇਤਰ ਅਤੇ ਇਸ ਤੋਂ ਅੱਗੇ ਨੈਵੀਗੇਸ਼ਨ ਦੀ ਵਧੇਰੇ ਆਜ਼ਾਦੀ ਆਰਥਿਕ ਖੁਸ਼ਹਾਲੀ ਵਿੱਚ ਯੋਗਦਾਨ ਪਾਏਗੀ। ਉਨ੍ਹਾਂ ਕਿਹਾ ਕਿ ਦੁਨੀਆ ਫੌਜੀ ਟਕਰਾਵਾਂ, ਭੂ ਸਿਆਸੀ ਅਨਿਸ਼ਚਿਤਤਾਵਾਂ, ਆਰਥਿਕ ਤਣਾਅ ਅਤੇ ਵਿਘਨਕਾਰੀ ਤਕਨਾਲੋਜੀਆਂ ਵਾਲੇ ਇੱਕ ਉਥਲ ਪੁਥਲ ਦੇ ਦੌਰ ਵਿੱਚੋਂ ਲੰਘ ਰਹੀ ਏ। ਉੱਭਰ ਰਹੀਆਂ ਸੁਰੱਖਿਆ ਚਿੰਤਾਵਾਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਗੈਰ ਰਵਾਇਤੀ ਖਤਰਿਆਂ ਨੇ ਰਾਸ਼ਟਰੀ ਸਰਹੱਦਾਂ ਨੂੰ ਪਾਰ ਕਰ ਲਿਆ ਅਤੇ ਰਵਾਇਤੀ ਪ੍ਰਤੀਕਿਰਿਆਵਾਂ ਨੂੰ ਚੁਣੌਤੀ ਦੇਣ ਵਾਲੀਆਂ ਸਮਰੱਥਾਵਾਂ ਵਿਕਸਿਤ ਕੀਤੀਆਂ ਨੇ। ਉਨ੍ਹਾਂ ਨੇ ਇੱਕ ਵੱਧਦੀ ਡਿਜੀਟਾਈਜ਼ਡ ਦੁਨੀਆ ਵਿੱਚ ਨਵੀਆਂ ਵਿਘਨਕਾਰੀ ਤਕਨਾਲੋਜੀਆਂ, ਦਹਿਸ਼ਤਗਰਦੀ ਦੇ ਵੱਧਦੇ ਹੋਏ ਲੁਕਵੇਂ ਰੂਪਾਂ ਅਤੇ ਸਾਈਬਰ ਖਤਰਿਆਂ ਦੀ ਪਛਾਣ ਤੇ ਸਮੂਹਿਕ ਧਿਆਨ ਦੇਣ ਦੀ ਲੋੜ ਵਾਲੀਆਂ ਚੁਣੌਤੀਆਂ ਵਜੋਂ ਕੀਤੀ।
1: We need to be cognizant of the new security threats and challenges.
2: हमें सुरक्षा से जुड़े नए खतरों और चुनौतियों के प्रति जागरूक रहने की आवश्यकता है। गैर पारंपरिक खतरे राष्ट्रीय सीमाओं से आगे निकल चुके हैं और पारंपरिक जवाबी कार्रवाई से निपटने के लिए उन्होंने अपने बचाव के तरीके भी विकसित कर लिए हैं। नई और क्रांतिकारी तकनीकें, आतंकवाद के छिपे हुए रूप और तेजी से डिजिटल होती दुनिया में साइबर खतरे, ये सभी हमारे लिए एक बड़ा खतरा है।
0: ਸ਼੍ਰੀ ਡੋਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬ੍ਰਿਕਸ ਦੇਸ਼ਾਂ ਦੀ ਵੱਖ ਵੱਖ ਮਹਾਂਦੀਪਾਂ ਅਤੇ ਤਜਰਬਿਆਂ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿੱਚ ਇੱਕ ਵਿਸ਼ੇਸ਼ ਭੂਮਿਕਾ ਹੈ ਜਿੱਥੇ ਟਕਰਾਅ ਦੇ ਹੱਲ ਦੇ ਰਵਾਇਤੀ ਸਾਧਨ ਘੱਟ ਪ੍ਰਭਾਵਸ਼ਾਲੀ ਹੁੰਦੇ ਜਾ ਰਹੇ ਨੇ। ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਲਈ ਇਹ ਅਹਿਮ ਹੈ ਕਿ ਉਹ ਇਨ੍ਹਾਂ ਵਿਕਸਿਤ ਹੋ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਆਪਣੀ ਭੂਮਿਕਾ 'ਤੇ ਵਿਚਾਰ ਕਰੇ। ਬ੍ਰਿਕਸ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਮੂਹ ਨੂੰ ਇੱਕ ਹੋਰ ਬਹੁਧਰੂਵੀ ਵਿਸ਼ਵ ਵਿਵਸਥਾ ਨੂੰ ਉਤਸ਼ਾਹਿਤ ਕਰਨ, ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਲਮੀ ਦੱਖਣ ਦੀ ਆਵਾਜ਼ ਨੂੰ ਵਧਾਉਣ ਲਈ ਉੱਭਰ ਰਹੀਆਂ ਆਰਥਿਕਤਾਵਾਂ ਦੇ ਇੱਕ ਗੈਰ ਰਸਮੀ ਗਠਜੋੜ ਵਜੋਂ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬ੍ਰਿਕਸ ਨੇ ਆਲਮੀ ਸ਼ਾਸਨ ਅਤੇ ਸੰਸਥਾਗਤ ਸੁਧਾਰਾਂ ਵਿੱਚ ਸੁਧਾਰਾਂ ਦਾ ਵੀ ਦ੍ਰਿਸ਼ਟੀਕੋਣ ਦਿੱਤਾ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਿਟਿਡ NAFED ਦੇਸ਼ ਦੇ ਕਰੀਬ 74 ਲੱਖ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਇਹ ਗੱਲ ਨਵੀਂ ਦਿੱਲੀ ਦੇ ਅਟਲ ਅਕਸ਼ੈ ਊਰਜਾ ਭਵਨ ਵਿਖੇ NAFED ਦੇ ਨਿਲਾਮੀ ਪੋਰਟਲ NAFIX.IN ਨੂੰ ਲਾਂਚ ਕਰਦਿਆਂ ਕਹੀ।
3: NAFED ਨੇ ਇੱਕ ਪ੍ਰਕਾਰ ਸੇ NAFIX.IN, ਦ੍ਰਿਸ਼ਟੀ, ERP ਔਰ NAFED ਕਲਿਆਣ, ਇਹ ਚਾਰ ਪਹਿਲੋ ਕੀ ਸ਼ੁਰੂਆਤ ਵੋ ਕ੍ਰਾਂਤੀਕਾਰੀ ਇਸ ਲਈ ਕਿ NAFED ਜੋ 2014 ਮੇਂ ਬੰਦ ਹੋਣੇ ਕੀ ਕਗਾਰ ਪਰ ਆ ਗਯਾ ਥਾ, ਆਜ NAFED ਇਹ ਸਾਰੀ ਪਹਿਲ ਕਰ 500 ਕਰੋੜ ਕੇ ਮੁਨਾਫੇ ਕੇ ਸਾਥ, 30,000 ਕਰੋੜ ਕੇ ਟਰਨਓਵਰ ਕੇ ਸਾਥ ਦੇਸ਼ ਕੇ 74 ਲੱਖ ਕਿਸਾਨੋ ਕੀ ਸੇਵਾ ਕਰ ਰਿਹਾ।
0: ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ 1.5 ਸਾਲਾਂ 'ਚ ਸਹਿਕਾਰਿਤਾ ਮੰਤਰਾਲਾ ਇਹ ਯਕੀਨੀ ਬਣਾਏਗਾ ਕਿ ਦਾਲਾਂ ਦੀ ਪੂਰੀ ਖਰੀਦ ਸਿੱਧਿਆਂ ਕਿਸਾਨਾਂ ਤੋਂ ਹੀ ਕੀਤੀ ਜਾਵੇ।
3: ਆਉਣ ਵਾਲੇ 2 ਸਾਲੋ ਮੇਂ ਸਹਿਕਾਰਿਤਾ ਮੰਤਰਾਲੇ ਸੁਨਿਸ਼ਚਿਤ ਕਰੇਗਾ ਕਿ ਦਲਹਨ ਕਾ ਇੱਕ ਦਾਣਾ ਵੀ NCCF ਔਰ NAFED ਮੇਂ ਵਿਆਪਾਰੀਓ ਕੇ ਮਾਧਿਅਮ ਸੇ ਨਾ ਆਏ, ਸਿੱਧਾ ਕਿਸਾਨੋ ਕੇ ਮਾਧਿਅਮ ਸੇ ਆਏ, ਜਿਸ ਸੇ ਮੁਨਾਫਾ ਪੂਰਾ ਕਿਸਾਨੋ ਕੇ ਪਾਸ। ਹਮਨੇ ਇਨਫਰਾਸਟ੍ਰਕਚਰ ਬਣਾ ਦਿਆ ਹੈ, ਅਬ ਇਨਫਰਾਸਟ੍ਰਕਚਰ ਕੋ ਨੀਚੇ ਤੱਕ ਪਹੁੰਚਾਨਾ ਹੈ ਔਰ ਉਸਮੇ ਮੈਂ ਮਾਨਤਾ ਹੂੰ ਕਿ NAFED ਔਰ NCCF ਨੇ ਵੀ ਦ੍ਰਿੜਤਾ ਕੇ ਸਾਥ ਸ਼ੁੱਧ ਤਰੀਕੇ ਸੇ ਕਾਮ ਕਰਨੇ ਕੀ ਸ਼ੁਰੂਆਤ ਕਰਨੀ ਪੜੇਗੀ, ਤਭੀ ਜਾਕਰ ਪਰਿਣਾਮ ਮਿਲੇਂਗੇ।
0: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਮੌਸਮ ਦੇ ਅਲਨੀਨੋ ਪ੍ਰਭਾਵ ਅਤੇ ਖੇਤੀਬਾੜੀ ਦੇ ਇਸ ਦੇ ਅਸਰ ਦੇ ਮੱਦੇਨਜ਼ਰ ਇੱਕ ਜਾਇਜ਼ਾ ਮੀਟਿੰਗ ਕੀਤੀ। ਮੀਟਿੰਗ ਵਿੱਚ ਕਈ ਰਾਜਾਂ ਦੇ ਖੇਤੀਬਾੜੀ ਮੰਤਰੀਆਂ, ਸਕੱਤਰਾਂ, ਜ਼ਿਲ੍ਹਾ ਕਲੈਕਟਰਾਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਿਚਾਰ ਵਟਾਂਦਰੇ ਦੌਰਾਨ ਘੱਟ ਬਾਰਿਸ਼ ਦੀ ਸਥਿਤੀ ਵਿੱਚ ਜ਼ਰੂਰੀ ਤਿਆਰੀਆਂ, ਵਿਕਲਪਕ ਫਸਲ ਯੋਜਨਾਵਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਤੇ ਧਿਆਨ ਕੇਂਦਰਿਤ ਕੀਤਾ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਚੌਹਾਨ ਨੇ ਕਿਹਾ ਕਿ ਸੰਭਾਵਿਤ ਅਲਨੀਨੋ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਖੇਤੀਬਾੜੀ ਤੇ ਖੇਤੀ ਤੇ ਕਿਸੇ ਵੀ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਏ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਹਰ ਸਥਿਤੀ ਦਾ ਸਾਹਮਣਾ ਪੂਰੀ ਤਿਆਰੀ, ਸੰਵੇਦਨਸ਼ੀਲਤਾ ਤੇ ਤਾਲਮੇਲ ਨਾਲ ਕਰੇਗੀ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XNLA@AIR.RN ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ

ਪਦਮ ਅਵਾਰਡ ਪ੍ਰਦਾਨ ਕਰਨਗੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਅੱਜ ਕੁੱਲ 65 ਅਵਾਰਡ ਪ੍ਰਦਾਨ ਕੀਤੇ ਜਾਣਗੇ, ਜਿਨ੍ਹਾਂ ਵਿੱਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ਼੍ਰੀ ਸ਼ਾਮਿਲ ਨੇ। ਇਸ ਸਾਲ ਕੇਂਦਰ ਸਰਕਾਰ ਨੇ ਕੁੱਲ 131 ਪਦਮ ਅਵਾਰਡਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਸ਼ਾਮਿਲ ਨੇ। ਅਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚੋਂ 19 ਔਰਤਾਂ ਨੇ, ਜਦੋਂ ਕਿ 16 ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਜਾਏਗਾ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਨੇ। ਅੱਜ ਰਾਸ਼ਟਰਪਤੀ 65 ਪ੍ਰਸਿੱਧ ਸ਼ਖਸੀਅਤਾਂ ਨੂੰ ਪਦਮ ਅਵਾਰਡ ਪ੍ਰਦਾਨ ਕਰਨਗੇ। ਇਨ੍ਹਾਂ ਵਿੱਚ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਰਗੀਆਂ ਪ੍ਰਮੁੱਖ ਹਸਤੀਆਂ ਸ਼ਾਮਿਲ ਨੇ। 1954 ਵਿੱਚ ਸ਼ੁਰੂ ਕੀਤੇ ਗਏ ਇਨ੍ਹਾਂ ਅਵਾਰਡਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਅਮਰੀਕੀ ਵਪਾਰ ਪ੍ਰਤੀਨਿਧ ਜੈਮਿਸਨ ਗ੍ਰੀਰ ਅਤੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਗੋਇਲ ਨੇ ਕਿਹਾ ਕਿ ਉਹ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਦੁਵੱਲੇ ਵਪਾਰ ਸਮਝੌਤੇ ਤੇ ਉਸਾਰੂ ਚਰਚਾਵਾਂ ਦੀ ਉਮੀਦ ਕਰਦੇ ਨੇ। ਇਸ ਦੌਰਾਨ ਗੌਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਇੱਕ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ 'ਤੇ ਅੱਗੇ ਵੱਧ ਰਹੇ ਨੇ, ਜੋ ਦੋਵਾਂ ਦੇਸ਼ਾਂ ਲਈ ਨਵੇਂ ਆਰਥਿਕ ਮੌਕੇ ਖੋਲ੍ਹੇਗਾ ਅਤੇ ਅਮਰੀਕਾ ਭਾਰਤ ਆਰਥਿਕ ਭਾਈਵਾਲੀ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗਾ। ਅਯੋਧਿਆ ਦੇ ਰਾਮ ਮੰਦਿਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਇਹ ਰਿਪੋਰਟ ਲਖਨਊ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਨੇ ਵਧੀਕ ਮੁੱਖ ਸਕੱਤਰ ਗ੍ਰਹਿ ਸੰਜੇ ਪ੍ਰਸਾਦ ਨੂੰ ਸੌਂਪੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਨੇ। ਅਯੋਧਿਆ ਰਾਮ ਮੰਦਿਰ ਵਿੱਚ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਤੋਂ ਬਾਅਦ ਮੰਦਿਰ ਟਰੱਸਟ ਦੀ ਬੇਨਤੀ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਹੀਨੇ ਦੀ 13 ਤਰੀਕ ਨੂੰ SIT ਦਾ ਗਠਨ ਕੀਤਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਇੱਕ ਕਥਿਤ ਅਧਿਆਪਕ ਭਰਤੀ ਪ੍ਰੀਖਿਆ ਧੋਖਾਧੜੀ ਮਾਮਲੇ ਦੇ ਸੰਬੰਧ ਵਿੱਚ ਚੇਨਈ, ਤਿਰੁਚਿਰਾਪੱਲੀ, ਕੋਇੰਬਟੂਰ ਅਤੇ ਮਦੁਰਈ ਵਿੱਚ 18 ਥਾਵਾਂ 'ਤੇ ਤਲਾਸ਼ੀ ਲੈ ਰਿਹਾ ਹੈ। ਡਾਇਰੈਕਟੋਰੇਟ ਨੇ ਕਿਹਾ ਕਿ ਇਹ ਕਾਰਵਾਈ ਕੇਂਦਰੀ ਅਪਰਾਧ ਸ਼ਾਖਾ ਵੱਲੋਂ 2017 ਵਿੱਚ ਦਰਜ ਕੀਤੀ ਗਈ ਇੱਕ FIR 'ਤੇ ਆਧਾਰਿਤ ਹੈ। ਦੇਸ਼ ਵਿੱਚ 5 ਲੱਖ ਤੋਂ ਵੱਧ ਅੰਗ ਦਾਨ ਦਾ ਅਹਿਦ ਲਿਆ ਗਿਆ ਹੈ। ਇਹ ਅੰਗ ਅਤੇ ਟਿਸ਼ੂ ਦਾਨ ਪ੍ਰਤੀ ਲੋਕਾਂ ਵਿੱਚ ਵੱਧ ਰਹੀ ਜਾਗਰੂਕਤਾ ਅਤੇ ਸਮੂਹਕ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਹੈ ਕਿ ਅੰਗ ਦਾਨ ਟਰਾਂਸਪਲਾਂਟੇਸ਼ਨ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਉਮੀਦ ਅਤੇ ਜੀਵਨ ਵਿੱਚ ਦੂਜਾ ਮੌਕਾ ਦਿੰਦਾ ਹੈ। ਮੰਤਰਾਲੇ ਮੁਤਾਬਿਕ ਇਹ ਪ੍ਰਾਪਤੀ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਵਾਲੀ ਨੂੰ ਵਿਕਸਿਤ ਕਰਨ ਲਈ ਸਰਕਾਰ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਰਾਸ਼ਟਰੀ ਅੰਗ ਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਦੇ ਡਾਇਰੈਕਟਰ ਡਾਕਟਰ ਅਨਿਲ ਕੁਮਾਰ ਨੇ ਅੰਗਦਾਨ ਲਈ ਦੇਸ਼ ਭਰ ਦੇ ਨਾਗਰਿਕਾਂ ਵੱਲੋਂ ਮਿਲੀ ਭਾਰੀ ਹਮਾਇਤ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨਿਰੰਤਰ ਵਚਨਬੱਧਤਾ ਅਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਨਾਫੇਡ ਦੇ ਨਿਲਾਮੀ ਪੋਰਟਲ nafex.in ਨੂੰ ਲਾਂਚ ਕੀਤਾ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ ਤੇ ਅਲ ਨੀਨੋ ਪ੍ਰਭਾਵ ਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਇੱਕ ਮਜ਼ਬੂਤ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ ਤੇ ਅੱਗੇ ਵੱਧ ਰਹੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਫੌਜੀ ਵੀਰੂ, ਹੁਣੇ ਤੁਸੀਂ ਸੁਣਿਆ ਇਹ ਖੂਬਸੂਰਤ ਨਗਮਾ। ਅਤੇ ਫੌਜੀ ਵੀਰੋ, ਅਗਲਾ ਗੀਤ ਅਸੀਂ ਤੁਹਾਡੇ ਲਈ ਚੁਣ ਲਿਆ ਲਤਾ ਅਤੇ ਨਿਤਿਨ ਮੁਕੇਸ਼ ਹੋਣਾਂ ਦੀਆਂ ਆਵਾਜ਼ਾਂ ਦੇ ਵਿੱਚ। ਉਹ ਗੀਤ ਜਿਹੜਾ ਕਹਿੰਦਾ ਕਿ ਜ਼ਿੰਦਗੀ ਦੇ ਵਿੱਚ ਰਿਸ਼ਤੇ, ਪਿਆਰ, ਜਜ਼ਬਾਤ ਅਤੇ ਸਾਥ ਬੇਹੱਦ ਜ਼ਰੂਰੀ ਨੇ। ਅਤੇ ਜਦੋਂ ਇਹ ਹੋਣ ਤਾਂ ਫਿਰ ਜ਼ਿੰਦਗੀ ਜਿਹੜੀ ਹੈ ਉਹ ਹੋਰ ਕੋਲੋਂ ਦੀ ਅਹਿਸਾਸ ਦਿਵਾਉਂਦੀ ਹੈ ਕਿ ਬਿਲਕੁਲ ਇਹੀ ਤਾਂ ਨੇ ਜਿਨ੍ਹਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ। ਅਤੇ ਲਓ ਜੀ, ਫਿਰ ਸੁਣਦੇ ਹਾਂ ਇਹ ਖੂਬਸੂਰਤ ਗੀਤ ਜ਼ਿੰਦਗੀ ਦੇ ਨਾਮ।

ਫੌਜੀ ਵੀਰੋ, ਪ੍ਰੋਗਰਾਮ ਜਿਹੜਾ ਹੈ ਉਹ ਆਪਣੀ ਰਫ਼ਤਾਰ 'ਚ ਅੱਗੇ ਵੱਧ ਰਿਹਾ ਅਤੇ ਹੋ ਗਏ ਨੇ 2:11 ਅਤੇ 40 ਸੈਕਿੰਡ। ਅਤੇ ਫੌਜੀ ਵੀਰੋ, ਹੁਣ ਜਾਂਦੇ ਜਾਂਦੇ ਇੱਕ ਹੌਂਸਲਿਆਂ ਭਰਿਆ ਗੀਤ, ਇੱਕ ਅਜਿਹਾ ਗੀਤ ਜਿਸ ਵਿੱਚ ਜੋਸ਼ ਹੈ, ਜਜ਼ਬਾ ਹੈ। ਸਵਯੰਭੂ ਫਿਲਮ ਦੇ ਵਿੱਚੋਂ ਇਹ ਗੀਤ ਲਿਆ ਗਿਆ ਸਵਰੂਪ ਹੋਣਾ ਦੀ ਆਵਾਜ਼ ਦੇ ਵਿੱਚ, ਸਵਰੂਪ ਖਾਨ ਹੋਣਾ ਦੀ ਆਵਾਜ਼ ਦੇ ਵਿੱਚ। ਇਸਦੀ ਗਰਜ, ਇਸਦੇ ਜਜ਼ਬਾਤ ਅਤੇ ਇਸਦਾ ਜੋਸ਼ ਆਓ ਮਹਿਸੂਸ ਕਰੀਏ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ ਅੱਜ ਮਾਤਾ ਦੀਆਂ ਭੇਟਾਂ, ਜੀਤ ਲਾਲ ਲਹਿਰੀ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਣਵਾ ਰਹੇ ਹਾਂ ਤੁਹਾਨੂੰ ਮਾਤਾ ਦੀਆਂ ਭੇਟਾਂ ਜੀਤ ਲਾਲ ਲਹਿਰੀ ਅਤੇ ਉਹਨਾਂ ਦੀਆਂ ਪਾਰਟੀ ਪਾਸੋਂ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਣ ਰਹੇ ਹੋ ਮਾਤਾ ਦੀਆਂ ਭੇਟਾਂ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਇੱਕ ਛੋਟੇ ਜਿਹੇ ਅੰਤਰਾਲ ਦਾ ਹੈ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ

0: ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਹੁਣੇ ਤੁਸੀਂ ਸੁਣ ਰਹੇ ਸੀ ਮਾਤਾ ਦੀਆਂ ਭੇਟਾਂ, ਜੀਤ ਲਾਲ ਲਹਿਰੀ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਠੀਕ 4 ਵਜੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਨਮਸਕਾਰ।
1: ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਸਏ ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਏ। ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਨਾਫਿਤ ਦੇ ਨਿਲਾਮੀ ਪੋਰਟਲ NAFEX.in ਨੂੰ ਲਾਂਚ ਕੀਤਾ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ ਤੇ ਅਲ ਨੀਨੋ ਪ੍ਰਭਾਵ ਅਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੋ ਗੌਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਇੱਕ ਮਜ਼ਬੂਤ ਦੁਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ 'ਤੇ ਅੱਗੇ ਵੱਧ ਰਹੇ ਨੇ। ਅਯੋਧਿਆ ਦੇ ਰਾਮ ਮੰਦਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ।

ਉਪਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਪੰਜਾਬ ਚ ਗੁਰਦਾਸਪੁਰ ਦੇ ਸਟਿਆਲੀ ਹੈੱਡ ਵਰਕਸ ਨੇੜੇ ਅਪਰ ਬਾਰੀ ਦੁਆਬ ਨਹਿਰ ਵਿਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਪੰਜਾਬ ਸਰਕਾਰ ਵੱਲੋਂ 3 ਸਾਲਾਂ ਦੌਰਾਨ 18 ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਅਤੇ ਸਹਿਯੋਗ ਨਾਲ ਚਲਾਏ ਜਾ ਰਹੇ ਬਿਰਧ ਘਰਾਂ ਨੂੰ ਕੁੱਲ 15,70,00,000 ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਸੁਖਮ, ਛੋਟੇ ਤੇ ਦਰਮਿਆਨੀ ਉਦਮਾਂ ਬਾਰੇ ਵਿਭਾਗ ਅਧੀਨ ਨੈਸ਼ਨਲ SC/ST ਹਬ ਲੁਧਿਆਣਾ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ CPAIT ਕੈਂਪ ਕਪੂਰਥਲਾ ਦੇ ਬੋਰ ਕਾਂਜਲਾ ਵਿਖੇ ਚਲਾਇਆ ਜਾ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ ਅਤੇ ਦਿੱਲੀ ਵਿੱਚ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਨਾਲ ਹਨੇਰੀ ਚੱਕੜ ਆਉਣ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ। DTZ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਤੁਹਾਡੇ ਪ੍ਰੋਗਰਾਮ ਜਿਸ ਦਾ ਬੇਸਬਰੀ ਨਾਲ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਹੈ। ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਬਹੁਤ ਹੀ ਪਿਆਰੇ ਜਿਹੇ ਗੀਤ ਦੇ ਨਾਲ। ਅਤੇ ਲਓ ਜੀ, ਐਮੇ ਵਿਰਕ ਦੀ ਆਵਾਜ਼ ਵਿੱਚ ਗੀਤ ਆ ਰਿਹਾ ਤੁਹਾਡੇ ਵੱਲ। ਅਤੇ ਨਾਲ ਦੇ ਨਾਲ ਇਹ ਵੀ ਦੱਸ ਦਈਏ ਕਿ ਇਸ ਪ੍ਰੋਗਰਾਮ ਵਿੱਚ ਤੁਸੀਂ ਪੋਸਟਕਾਰਡ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹੋ। ਅਤੇ ਪਤਾ ਇੱਕ ਵਾਰ ਨੋਟ ਕਰ ਲਓ, ਸਾਰਿਆਂ ਨੂੰ ਉੱਦਾਂ ਪਤਾ ਹੈ, ਪਰ ਜਿਹੜੇ ਨਵੇਂ ਨਵੇਂ ਦੋਸਤ ਬਣਦੇ ਨੇ ਉਹਨਾਂ ਨੂੰ ਪਤਾ ਜ਼ਰੂਰ ਦੱਸਣਾ ਹੈ। ਇਸ ਪ੍ਰੋਗਰਾਮ ਦਾ ਨਾਂ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1444001। ਅਤੇ ਦੂਜੇ ਪਾਸੇ ਤੁਸੀਂ ਆਪਣਾ ਨਾਂ, ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਤੁਸੀਂ ਭੇਜ ਦਿਓ। ਬਸ ਇਹ ਛੋਟਾ ਜਿਹਾ ਕੰਮ ਹੈ। ਅਤੇ ਮੈਂ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ, ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਅਤੇ ਸੁਣਦੇ ਹਾਂ ਜੀ ਇਸ ਖੂਬਸੂਰਤ ਗੀਤ ਨੂੰ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਮੁਹੱਬਤਾਂ ਦੇ ਖਤ ਪਹੁੰਚ ਚੁੱਕੇ ਨੇ ਤੁਹਾਡੇ ਭੇਜੇ ਹੋਏ ਅਤੇ ਲਓ ਜੀ ਪੜ੍ਹ ਲੈਂਦੇ ਹਾਂ। ਲਿਖ ਰਹੇ ਨੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਜੀਤ ਅਤੇ ਮਨਵਿੰਦਰ ਸਿੰਘ ਪਾਂਧਾ ਐਨੀ ਸੌਂਗ ਲਿਖ ਰਹੇ ਨੇ ਐਂਡ 'ਚ। ਲਿਖ ਰਹੇ ਨੇ ਜ਼ਿਲ੍ਹਾ ਫਾਜ਼ਿਲਕਾ ਤੋਂ ਨਾਜ਼ਮ ਗਿੱਲ, ਸੁਖਮਨ, ਕਮਲਦੀਪ, ਐਸ ਕੇ ਸ਼ਰਮਾ, ਮੋਹਨ ਅਤੇ ਨਾਲ ਇਹਨਾਂ ਦੇ ਜਗਤਾਰ ਟੇਲਰ। ਲਿਖ ਰਹੇ ਨੇ ਹਾਜੀਪੁਰ ਤੋਂ ਮੋਹਨ ਕੇਹਰ ਅਤੇ ਨਾਲ ਇਹਨਾਂ ਦੇ ਸੁਦੇਸ਼। ਮਲੋਟ ਤੋਂ ਲਿਖ ਰਹੇ ਨੇ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ, ਅਮਨ। ਖਾਣੇ ਦੀ ਢਾਬ ਤੋਂ ਸ਼ਮਸ਼ੇਰ ਅਤੇ ਸਾਰਾ ਪਰਿਵਾਰ। ਬੁਰਜੋ ਸਿੱਧਵਾ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਅਤੇ ਨਾਲ ਇਹਨਾਂ ਦੇ ਜਗਤਾਰ ਜੱਗਾ। ਲਿਖ ਰਹੇ ਨੇ ਜ਼ਿਲ੍ਹਾ ਫਾਜ਼ਿਲਕਾ ਪਿੰਡ ਕੁਣਿਆਣਾ ਤੋਂ ਤ੍ਰਿਲੋਕ ਸਿੰਘ ਸੁਖਨਾ, ਦੋਤਾ ਸ਼ਿਵਜੋਤ, ਗੁਰਸਿਮਰ, ਗੁਰ ਰਹਿਮਤ ਅਤੇ ਨਵਪ੍ਰੀਤ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਲਿਖ ਰਹੇ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਅਤੇ ਕਾਲਕਾ ਤੋਂ ਲਿਖ ਰਹੇ ਨੇ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ। ਅਤੇ ਇਹਨਾਂ ਸਾਰਿਆਂ ਦੀ ਪਸੰਦ ਅਤੇ ਚਲਾ ਰਹੇ ਜੀ ਮਿਸ ਪੂਜਾ ਦੀ ਆਵਾਜ਼ ਵਿੱਚ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਤੇ ਲਓ ਜੀ, ਹਰ ਗੀਤਾਂ ਵਿੱਚ ਕੁਝ ਨਾ ਕੁਝ ਅਜਿਹਾ ਛਿਪਿਆ ਹੁੰਦਾ ਹੈ ਜੋ ਕਿ ਮਜ਼ਬੂਰ ਸਾਨੂੰ ਕਰ ਦਿੰਦਾ ਹੈ, ਅਤੇ ਮਜ਼ਬੂਰ ਵੀ ਕਰ ਦਿੰਦਾ ਹੈ ਅਤੇ ਮਜ਼ਬੂਰ ਇਸ ਲਈ ਕਰਦਾ ਹੈ ਕਿ ਆਪਾਂ ਬੜੇ ਧਿਆਨ ਦੇ ਨਾਲ ਕਈ ਵਾਰ ਜੋ ਹੈ ਗੀਤ ਸੁਣਦੇ ਹਾਂ ਜਾਂ ਫਿਰ ਨਹੀਂ ਸੁਣਦੇ ਹਾਂ, ਕਿਉਂਕਿ ਆਪਾਂ ਕੰਮ ਕਰ ਰਹੇ ਹਾਂ ਇਸ ਟਾਈਮ। ਤੁਸੀਂ, ਮੈਨੂੰ ਲੱਗ ਰਿਹਾ ਕਿ ਤੁਸੀਂ ਲੰਚ ਕਰ ਰਹੇ ਹੋ, ਯਾਨੀ ਦੁਪਹਿਰ ਦਾ ਖਾਣਾ ਖਾ ਰਹੇ ਹੋ, ਹੈ ਨਾ, ਜਾਂ ਫਿਰ ਖਾ ਚੁੱਕੇ ਹਾਂ ਤਾਂ ਚਾਹ ਦੀ ਚੁਸਕੀਆਂ ਲੈ ਰਹੇ ਹੋ, ਜਾਂ ਸਾਰਿਆਂ ਦੇ ਘਰ ਵਿੱਚ ਚਾਹ ਬਣ ਰਹੀ ਹੈ, ਸਾਨੂੰ ਤਾਂ ਪੁੱਛਿਆ ਹੀ ਨਹੀਂ। ਚਲੋ ਖੈਰ, ਕੋਈ ਗੱਲ ਨਹੀਂ, ਆਪਾਂ ਸ਼ਿਕਾਇਤ ਨਹੀਂ ਦੇ ਰਹੇ, ਆਪਾਂ ਉੱਦਾਂ ਦੱਸ ਰਹੇ ਹਾਂ ਕਿ ਤੁਸੀਂ ਕਰ ਕੀ ਰਹੇ ਹੋ। ਅਤੇ ਕਈ ਵਾਰ ਸਾਡੇ ਜੋ ਦੋਸਤ ਨੇ ਨਾ, ਸਾਨੂੰ ਚਿੱਠੀਆਂ ਵੀ ਪਾਉਂਦੇ ਨੇ ਅਤੇ ਉਹਨਾਂ ਵਿੱਚ ਲਿਖਦੇ ਨੇ ਕਿ ਆਪਾਂ ਇਹ ਬੜੇ ਧਿਆਨ ਦੇ ਨਾਲ ਸੁਣਿਆ, ਇਹ ਸੁਣਿਆ, ਉਹ ਸੁਣਿਆ। ਬੜਾ ਮਤਲਬ ਵਧੀਆ ਲੱਗਦਾ ਹੈ ਕਿ ਤੁਸੀਂ ਗੀਤਾਂ ਨੂੰ ਵੀ ਬੜੇ ਧਿਆਨ ਦੇ ਨਾਲ ਸੁਣਦੇ ਹੋ। ਅਤੇ ਇਸ ਗੀਤ ਵਿੱਚ ਆਈ ਥਿੰਕ ਸੂਟ ਦਾ ਵੀ ਜ਼ਿਕਰ ਕੀਤਾ ਗਿਆ, ਸ਼ਿੰਗਾਰ ਦਾ ਵੀ ਕੀਤਾ ਗਿਆ ਅਤੇ ਇੱਕ ਕੁੜੀ ਦਾ ਵੀ ਜੋ ਹੈ ਜ਼ਿਕਰ ਕੀਤਾ ਗਿਆ। ਇੱਕ ਕੁੜੀ ਸੱਜਦੀ ਹੈ ਆਪਣੇ ਦੇ ਲਈ, ਹੈ ਨਾ, ਦੂਜਿਆਂ ਨੂੰ ਦਿਖਾਉਣ ਦੇ ਲਈ। ਜੇ ਤੁਸੀਂ ਸੱਜ ਧੱਜ ਕੇ ਰਹਿੰਦੇ ਹੋ ਨਾ, ਤਾਂ ਤੁਹਾਨੂੰ ਬਹੁਤ ਹੀ ਵਧੀਆ ਜਿਹਾ ਫੀਲ ਹੁੰਦਾ, ਗੁੱਡ ਫੀਲ ਹੁੰਦਾ, ਮਤਲਬ ਇੱਕ ਦੋ ਵਰਡ ਹੈ, ਗੁੱਡ ਫੀਲ ਹੋਣਾ। ਜੇ ਤੁਸੀਂ ਸੱਜ ਧੱਜ ਕੇ ਰਹਿੰਦੇ ਹੋ ਤਾਂ ਤੁਹਾਨੂੰ ਦੇਖਣ ਵਾਲੇ ਵੀ ਜੋ ਹੈ ਗੁੱਡ ਫੀਲ ਕਰਦੇ ਨੇ, ਬਹੁਤ ਵਧੀਆ ਫੀਲ ਕਰਦੇ ਨੇ। ਇਹ ਬੜੀ ਤਿਆਰ ਹੋ ਕੇ ਰਹਿੰਦੀ ਹੈ, ਬੜੀ ਚਮਕ ਕੇ ਰਹਿੰਦੀ ਹੈ, ਇਹਦੀ ਸਕਿਨ ਬੜੀ ਜੋ ਹੈ ਸ਼ਾਈਨ ਕਰਦੀ ਹੈ। ਮੈਂ ਉਹ ਹੁਣ ਸਕਿਨ ਦੀ ਗੱਲ ਨਹੀਂ ਕਰ ਰਹੀ, ਮੈਂ ਸੂਟ ਦੀ ਗੱਲ ਕਰ ਰਹੀ ਹਾਂ। ਚਲੋ ਇੱਕ ਕੰਮ ਕਰਦੇ ਹਾਂ ਆਪਾਂ, ਸੂਟ ਦੀ ਗੱਲ ਛੇੜੀ ਹੈ ਤਾਂ ਮੈਂ ਥੋੜ੍ਹਾ ਜਿਹਾ ਇਤਿਹਾਸ ਦੱਸ ਦਿੰਦੀ ਹਾਂ ਸੂਟ ਦਾ, ਅਤੇ ਪੰਜਾਬੀ ਸੂਟ ਦੀ ਜੋ ਹੈ ਗੱਲ ਕਰਦੇ ਹਾਂ। ਪੰਜਾਬੀ ਸੂਟ ਜਿਸ ਨੂੰ ਆਪਾਂ ਸਲਵਾਰ ਕਮੀਜ਼ ਵੀ ਕਹਿੰਦੇ ਹਾਂ, ਦਾ ਇਤਿਹਾਸ ਮੁਗਲ ਸਲਤਨਤ 1500 ਤੋਂ 1700 ਈਸਵੀ ਦੇ ਸਮੇਂ ਤੋਂ ਸ਼ੁਰੂ ਹੋਇਆ। ਮੂਲ ਰੂਪ ਵਿੱਚ ਪੰਜਾਬ ਦੇ ਖੇਤਰ ਵਿੱਚ ਵਿਕਸਿਤ ਹੋਇਆ ਸੀ ਇਹ ਪਹਿਰਾਵਾ। ਆਪਣੀ ਸੋਖ, ਖੁੱਲ੍ਹੇ ਡੁੱਲੇ ਆਰਾਮ ਅਤੇ ਜੀਵੰਤ ਰੰਗਾਂ ਲਈ ਜਾਣਿਆ ਜਾਂਦਾ ਹੈ। ਅਤੇ ਹੋਰ ਵੀ ਬਹੁਤ ਕੁਝ ਹੈ ਦੱਸਣ ਬਾਰੇ, ਦੱਸਾਂਗੀ ਜ਼ਰੂਰ। ਅਤੇ ਪਹਿਲਾਂ, ਉਸ ਤੋਂ ਪਹਿਲਾਂ ਹੁਣ ਸੂਟ ਦੀ ਗੱਲ ਛੇੜੀ ਲਈਏ ਅਤੇ ਗੁਰੂ ਰੰਧਾਵਾ ਜੀ ਜੋ ਹੈ ਸਭ ਤੋਂ ਪਹਿਲਾਂ ਜੋ ਹੈ ਸਾਡੇ ਜ਼ਿਹਨ ਵਿੱਚ ਆਉਂਦੇ ਨੇ ਕਿ ਉਹਨਾਂ ਦਾ ਗੀਤ ਹੈ ਸੂਟ ਸੂਟ ਕਰਦਾ। ਕਿੱਦਾਂ ਉਹਨਾਂ ਨੇ ਲਾਈਨ ਲਿਖੀ ਹੈ ਨਾ, ਸੂਟ ਸੂਟ ਕਰਦਾ। ਅਤੇ ਸੁਣਦੇ ਹਾਂ ਜੀ ਇਸ ਸੂਟ ਕਰਨ ਵਾਲੇ ਗੀਤ ਨੂੰ, ਜੋ ਹਰ ਕਿਸੇ ਕੁੜੀ ਨੂੰ ਸੂਟ ਕਰਦਾ ਹੈ ਉਸਦੇ ਸੂਟ ਨੂੰ ਦੇਖ ਕੇ। ਸੁਣਦੇ ਹਾਂ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਜੇ ਬਿਲਕੁਲ ਸੂਟ ਤੇ ਸੂਟ ਹੀ ਕਰਦਾ ਜੇ ਬੜੀ ਵਧੀਆ ਤਰੀਕੇ ਦੇ ਨਾਲ ਪਾਇਆ ਹੋਵੇ। ਇਹ ਨਹੀਂ ਕਿ ਅੱਜ ਕੱਲ ਦਾ ਜੋ ਫੈਸ਼ਨ ਚੱਲ ਰਿਹਾ ਉਸ ਦੇ ਮੁਤਾਬਿਕ ਵੀ ਜੇ ਚੱਲ ਰਹੇ ਹੋ ਤਾਂ ਠੀਕ ਹੈ, ਪਰ ਕਹਿੰਦੇ ਨੇ ਕਿ ਆਪਣੀ ਇੱਕ ਹੋਂਦ ਹੁੰਦੀ ਹੈ, ਇੱਕ ਆਪਣਾ

ਜੇ ਬਿਲਕੁਲ ਸੂਟ ਤੇ ਸੂਟ ਹੀ ਕਰਦਾ, ਜੇ ਬੜੀ ਵਧੀਆ ਤਰੀਕੇ ਦੇ ਨਾਲ ਪਾਇਆ ਹੋਵੇ। ਇਹ ਨਹੀਂ ਕਿ ਅੱਜ ਕੱਲ੍ਹ ਦਾ ਜੋ ਫੈਸ਼ਨ ਚੱਲ ਰਿਹਾ ਉਸ ਦੇ ਮੁਤਾਬਿਕ ਵੀ ਜੇ ਚੱਲ ਰਹੇ ਹੋ ਤਾਂ ਠੀਕ ਹੈ, ਪਰ ਕਹਿੰਦੇ ਨੇ ਕਿ ਆਪਣੀ ਇੱਕ ਹੋਂਦ ਹੁੰਦੀ ਹੈ, ਇੱਕ ਆਪਣਾ ਪਹਿਰਾਵਾ ਹੁੰਦਾ ਹੈ ਕਿ ਹਟ ਕੇ ਤੁਸੀਂ ਦਿਖਣਾ ਹੈ, ਜੋ ਜ਼ਮਾਨਾ ਕਰ ਰਿਹਾ, ਦੁਨੀਆ ਕਰ ਰਹੀ ਹੈ, ਉਹਦੇ ਤੋਂ ਹਟ ਕੇ ਜੇ ਦਿਖਣਾ ਚਾਹੁੰਦੇ ਹੋ ਤਾਂ ਆਪਣਾ ਸਟਾਈਲ ਅਪਣਾਓ, ਆਪਣੀ ਲਾਈਫ ਸਟਾਈਲ ਅਪਣਾਓ ਅਤੇ ਵਧੀਆ ਰਹੇਗਾ। ਫਿਲਹਾਲ ਗੱਲ ਕਰ ਰਹੇ ਹਾਂ ਆਪਾਂ ਸੂਟ ਦੇ ਇਤਿਹਾਸ ਦੀ। ਮੁੱਖ ਤੱਤ ਦੀ ਜੇ ਮੈਂ ਗੱਲ ਕਰਾਂ, ਇਹ ਰਵਾਇਤੀ ਤੌਰ 'ਤੇ ਕਮੀਜ਼, ਘੇਰਦਾਰ ਸਲਵਾਰ ਅਤੇ ਇਸ ਦੇ ਸੁਮੇਲ ਦੇ ਰਾਹੀਂ ਜੋ ਹੈ ਬਣਿਆ ਹੋਇਆ ਸੂਟ ਹੈ ਅਤੇ ਇਸ ਨਾਲ ਸਲਵਾਰ ਹੈ। ਸ਼ੈਲੀਆਂ ਦੀ ਗੱਲ ਕਰਾਂ, ਇਸ ਦੇ ਵੱਖ ਵੱਖ ਰੂਪ ਸਮੇਂ ਨਾਲ ਪ੍ਰਸਿੱਧ ਹੋਏ ਨੇ, ਜਿਸ ਵਿੱਚ ਕਲਾਸਿਕ ਪੰਜਾਬੀ ਸਲਵਾਰ ਕਮੀਜ਼ ਤੋਂ ਲੈ ਕੇ ਭਾਰੀ ਘੇਰ ਵਾਲੇ ਪਟਿਆਲਾ ਸੂਟ, ਅਨਾਰਕਲੀ ਅਤੇ ਸ਼ਰਾਰਾ ਸਟਾਈਲ ਜੋ ਸੂਟ ਨੇ ਉਹ ਸ਼ਾਮਿਲ ਨੇ। ਇਸ ਤੋਂ ਇਲਾਵਾ ਅੱਜ ਕੱਲ੍ਹ ਜੋ ਹੈ ਟੇਲਰਸ ਨੇ ਜਾਂ ਫਿਰ ਜੋ ਫੈਸ਼ਨ ਡਿਜ਼ਾਇਨਰਸ ਹੁੰਦੇ ਨੇ, ਉਹਨਾਂ ਨੇ ਵੱਡੀਆਂ ਵੱਡੀਆਂ ਕਾਢਾਂ ਕੱਢੀਆਂ ਹੋਈਆਂ ਨੇ ਕਿ ਫਰਸ਼ੀ ਸਲਵਾਰ ਹੋ ਗਈ, ਟਿਊਲਿਪ ਸਲਵਾਰ ਹੋ ਗਈ ਕਮੀਜ਼ ਦੇ ਨਾਲ, ਮਤਲਬ ਵੱਖ ਵੱਖ ਤਰ੍ਹਾਂ ਦੇ ਜੋ ਹੈ ਇਹਨਾਂ ਨੇ ਸਲਵਾਰਾਂ ਬਣਾਈਆਂ। ਪਰ ਜੋ ਪਟਿਆਲਾ ਸਲਵਾਰ ਹੁੰਦਾ ਸੀ ਜਾਂ ਫਿਰ ਇੱਕ ਉੱਚੀ ਕਮੀਜ਼ ਦੇ ਨਾਲ ਪਟਿਆਲਾ ਸਲਵਾਰ ਹੁੰਦਾ ਸੀ ਜਾਂ ਫਿਰ ਸਿੰਪਲ ਸਲਵਾਰ ਦੇ ਨਾਲ ਜੋ ਹੈ ਕਮੀਜ਼ ਹੁੰਦੀ ਸੀ, ਉਹ ਪਾ ਕੇ ਨਾ ਉਹ ਵੱਖਰੀ ਟੋਰ ਲੱਗਦੀ ਹੈ ਇੱਕ ਕੁੜੀ ਦੀ। ਕਢਾਈ ਅਤੇ ਕਾਰੀਗਰੀ ਦੀ ਗੱਲ ਕਰਾਂ, ਪੰਜਾਬ ਦੀ ਰਵਾਇਤੀ ਫੁਲਕਾਰੀ ਜੀ, ਫੁਲਕਾਰੀ ਅਤੇ ਗੁੰਝਲਦਾਰ ਕਢਾਈ, ਅਤੇ ਮੈਨੂੰ ਤਾਂ ਹੁਣ ਫੁਲਕਾਰੀ ਦਾ ਗੀਤ ਯਾਦ ਆ ਗਿਆ ਅਤੇ ਮੈਂ ਤਾਂ ਕੱਢਿਆ ਹੀ ਨਹੀਂ ਹੈ, ਚਲੋ ਕੱਢ ਹੀ ਲੈਂਦੀ ਹਾਂ। ਫੁਲਕਾਰੀ ਦੇਖਦੇ ਹਾਂ ਕਿਹੜਾ ਵਾਲਾ ਜੋ ਗੀਤ ਹੈ ਫੁਲਕਾਰੀ 'ਤੇ ਹੈ। ਮਿਲ ਜਾਏਗਾ ਤਾਂ ਮੈਂ ਸੁਣਾ ਦਾਂਗੀ, ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ, ਇਸ ਤੋਂ ਬਾਅਦ ਜੋ ਗੀਤ ਚੱਲੇਗਾ ਨਾ ਗੱਲ ਕਰਨ ਤੋਂ ਬਾਅਦ, ਉਸ ਤੋਂ ਬਾਅਦ ਮੈਂ ਫੁਲਕਾਰੀ ਦਾ ਗੀਤ ਸੁਣਾ ਦਾਂਗੀ। ਅਤੇ ਲਓ ਜੀ, ਪ੍ਰੀਤ ਹਰਪਾਲ ਦਾ ਵੀ ਗੀਤ ਹੈ, ਬਲਕਾਰ ਸਿੱਧੂ ਦਾ ਵੀ ਗੀਤ ਹੈ, ਕਿੰਨੇ ਸਾਰੇ ਜੋ ਹੈ ਫੁਲਕਾਰੀ 'ਤੇ ਗੀਤ ਨੇ। ਰਣਜੀਤ ਬਾਵਾ ਦਾ ਵੀ ਗੀਤ ਹੈ, ਰਾਏ ਜੁਝਾਰ ਦਾ ਵੀ ਗੀਤ ਹੈ, ਦੱਸੋ ਕਿਹੜਾ ਸੁਣਨਾ। ਹੁਣ ਤੁਸੀਂ ਵਟਸਐਪ 'ਤੇ ਤਾਂ ਨਹੀਂ ਕਰ ਸਕਦੇ ਕਿਉਂਕਿ ਇਹ ਵਟਸਐਪ ਵਾਲਾ ਪ੍ਰੋਗਰਾਮ ਨਹੀਂ ਹੈ, ਸਿਰਫ ਖਤਾਂ 'ਤੇ ਆਧਾਰਿਤ ਪ੍ਰੋਗਰਾਮ ਹੈ, ਨਹੀਂ ਤਾਂ ਤੁਸੀਂ ਫਟਾਫਟ ਦੱਸ ਦੇਣਾ ਸੀ ਕਿ ਕਿਹੜੇ ਸਿੰਗਰ ਦਾ ਗੀਤ ਸੁਣਨਾ। ਖੈਰ, ਤੁਸੀਂ ਜੋ ਹੈ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਚਿੱਠੀਆਂ ਜੇ ਨਾ ਪੜੀਆਂ ਤਾਂ ਤੁਸੀਂ ਉੱਦਾਂ ਹੀ ਜੋ ਹੈ ਗੁੱਸਾ ਕਰ ਜਾਣਾ। ਮੁੱਲਾਪੁਰ ਮੰਡੀ ਤੋਂ ਲਿਖ ਰਹੇ ਨੇ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਬਿੱਟੂ ਜੈਨ ਅਤੇ ਦੀਪਕ ਜੈਨ ਪੁਰਾਣੀ ਮੰਡੀ ਮੁੱਲਾਪੁਰ ਤੋਂ ਲਿਖ ਰਹੇ ਨੇ। ਰਾਜੇਸ਼ ਜੈਨ, ਅਰੁਣਾ, ਅਭਿਸ਼ੇਕ, ਗੌਤਮ, ਰਸਗੁੱਲਾ ਅਤੇ ਨਗੀਨਾ ਜੈਨ ਮੁੱਲਾਪੁਰ ਦਾਖਾ ਮੰਡੀ ਤੋਂ। ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ, ਟੀਟੂ, ਜੇ ਬੀ ਰਾਓ, ਮਾਨਵ, ਮਾਨੂ, ਸਮਤਾ ਅਤੇ ਮਨੂ ਅਤੇ ਸਾਰਾ ਪਰਿਵਾਰ। ਪਿੰਡ ਆਜਮ ਵਾਲਾ ਤਹਿਸੀਲ ਫਜ਼ਿਲਕਾ ਤੋਂ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ, ਕੀਰਤ, ਦਾਦੀ ਜਸਵੰਤ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ, ਰਾਜ ਸਿੰਘ ਅਤੇ ਸਾਰਾ ਪਰਿਵਾਰ। ਡੱਬਵਾਲੀ ਤੋਂ ਲਿਖ ਰਹੇ ਨੇ ਰਜਿੰਦਰ ਨਰੰਗ, ਅੰਜੂ ਨਰੰਗ ਅਤੇ ਮੋਹਿਤ। ਚਾਲ ਕਲਾਂ ਨਵਾਂਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਅਤੇ ਅੰਬਾ ਚਾਹਲ ਕੋਈ ਵੀ ਗੀਤ ਕਹਿ ਰਹੇ ਨੇ। ਕਨੇਰਾ ਮੌਲਾ ਪਟਿਆਲਾ ਤੋਂ ਲਿਖ ਰਹੇ ਨੇ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਕੋਈ ਵੀ ਗੀਤ ਕਹਿ ਰਹੇ ਨੇ। ਅਤੇ ਕੋਈ ਵੀ ਗੀਤਾਂ ਵਿੱਚੋਂ ਲੈ ਕੇ ਆਈਆਂ ਜੀ, ਰੋਸ਼ਨ ਪ੍ਰਿੰਸ ਦੀ ਆਵਾਜ਼ ਵਿੱਚ ਗੀਤ ਹੈ। ਅਤੇ ਤੁਸੀਂ ਹੁਣ ਸੋਚ ਰਹੇ ਹੋ ਫੁਲਕਾਰੀ ਵਾਲਾ ਗੀਤ ਨਹੀਂ ਲਾਉਣਾ ਬੀਬੀ ਨੇ, ਲਾਵਾਂਗੀ ਜ਼ਰੂਰ ਇਸ ਗੀਤ ਤੋਂ ਬਾਅਦ।

ਸੁਣ ਰਹੇ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਆਪਣੇ ਦੋਸਤ ਕ੍ਰਿਤਿਕਾ ਕੌਸ਼ਲ ਦੇ ਨਾਲ, ਅਤੇ ਗੱਲ ਕੀਤੀ ਸੀ ਕਢਾਈ ਅਤੇ ਕਾਰੀਗਰੀ ਦੀ, ਅਤੇ ਹੁਣ ਵਿਸਤਾਰ ਨਾਲ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ। 1980 ਦੇ ਦਹਾਕੇ ਤੋਂ ਬਾਅਦ ਇਹ ਪਹਿਰਾਵਾ, ਮਤਲਬ ਸੂਟ ਵਾਲਾ ਪਹਿਰਾਵਾ, ਭਾਰਤ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਯੂਨੀਫੋਰਮ ਅਤੇ ਰੋਜ਼ਾਨਾ ਪਹਿਰਾਵੇ ਵਜੋਂ ਵੀ ਵਿਆਪਕ ਤੌਰ 'ਤੇ ਅਪਣਾਇਆ ਜਾਣ ਲੱਗਾ, ਅਤੇ ਹਰ ਸਕੂਲਾਂ ਵਿੱਚ ਜੋ ਹੈ ਇੱਕ ਡਰੈਸ ਬਣਾ ਦਿੱਤੀ ਗਈ, ਯੂਨੀਫੋਰਮ ਬਣਾ ਦਿੱਤੀ ਗਈ, ਵੱਖਰੇ ਵੱਖਰੇ ਸਕੂਲਾਂ ਦੇ ਜੋ ਹੈ ਵੱਖਰੇ ਵੱਖਰੇ ਰੰਗਾਂ ਦੇ ਜੋ ਹੈ ਸੂਟ ਸਲਵਾਰ ਅਤੇ ਦੁਪੱਟਾ ਜੋ ਹੈ ਪਹਿਨਾਇਆ ਗਿਆ, ਅਤੇ ਵੱਖਰੇ ਵੱਖਰੇ ਜੋ ਹੈ ਕੱਪੜਿਆਂ ਦੇ ਫੈਬਰਿਕ ਜਿਸਨੂੰ ਕਹਿੰਦੇ ਹਾਂ ਉਹਨਾਂ ਨੂੰ ਲੈ ਕੇ ਜੋ ਹੈ ਬਣਾਇਆ ਗਿਆ, ਅਤੇ ਗਰਮੀਆਂ ਵਿੱਚ ਜੋ ਹੈ ਕੋਟਨ ਦੇ ਜੋ ਹੈ ਸੂਟਾਂ ਨੂੰ ਅਪਣਾਇਆ ਗਿਆ ਵੱਖਰੇ ਵੱਖਰੇ ਰੰਗਾਂ ਦੇ ਨਾਲ, ਅਤੇ ਉਸ ਤੋਂ ਬਾਅਦ ਸਰਦੀਆਂ ਦੇ ਲਈ ਵੀ ਜੋ ਹੈ ਗਰਮ ਕੱਪੜਿਆਂ ਨੂੰ ਅਪਣਾਇਆ ਗਿਆ, ਅਤੇ ਪੰਜਾਬੀ ਸੂਟ ਦੇ ਵੱਖ ਵੱਖ ਫੈਬਰਿਕ ਸਿਲਾਈ ਸਟਾਈਲਸ ਜਾਂ ਕਿਸੇ ਖਾਸ ਮੌਕੇ 'ਤੇ ਲਈ ਸੂਟ ਦੀ ਜੋ ਚੋਣ ਹੈ ਉਹ ਵੱਖਰੀ ਹੁੰਦੀ ਹੈ, ਅਤੇ ਅੱਜ ਕੱਲ੍ਹ ਜੋ ਟੇਲਰਸ ਨੇ ਜਾਂ ਬਣਾਉਣ ਵਾਲੇ ਨੇ ਸੂਟ ਸਲਵਾਰ ਉਹ ਵੱਖਰੇ ਵੱਖਰੇ ਡਿਜ਼ਾਇਨ ਦੇ ਕਰਕੇ ਜੋ ਹੈ ਸੂਟ ਬਣਾਉਂਦੇ ਨੇ, ਅਤੇ ਜਿੱਦਾਂ ਜਿੱਦਾਂ ਕਸਟਮਰ ਕੋਈ ਵੀ ਕਹਿੰਦਾ ਨਾ ਕਿ ਇਸ ਤਰ੍ਹਾਂ ਦਾ ਡਿਜ਼ਾਇਨ ਬਣਾ ਦਿਉ ਜਾਂ ਉਸ ਤਰ੍ਹਾਂ ਦਾ ਬਣਾ ਦਿਉ, ਅਤੇ ਟੇਲਰ ਨੂੰ ਬਣਾਉਣਾ ਪੈਂਦਾ, ਅਤੇ ਕਈ ਵਾਰ ਇਸ ਤਰ੍ਹਾਂ ਦੀ ਮਾਥੇਪਿੱਛੀ ਕਰਨੀ ਪੈਂਦੀ ਹੈ, ਇਸ ਤਰ੍ਹਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਕਿ ਟੇਲਰ ਨੂੰ ਦੁਬਾਰਾ ਤੋਂ ਉਹ ਡਿਜ਼ਾਇਨ ਜੋ ਹੈ ਉਭਾਰਨ ਲਈ ਸੂਟ ਨੂੰ ਉਧੇੜਨਾ ਵੀ ਪੈਂਦਾ, ਲੇਸਾਂ ਨੂੰ ਫਿਰ ਤੋਂ ਜੋ ਹੈ ਉਧੇੜ ਕੇ ਡਿਜ਼ਾਇਨ ਦੇਣਾ ਪੈਂਦਾ, ਅਤੇ ਇਹ ਵੀ ਇੱਕ ਬਹੁਤ ਹੀ ਮੁਸ਼ਕਿਲ ਕੰਮ ਹੈ ਟੇਲਰਿੰਗ ਦਾ, ਅਤੇ ਸੂਟ ਸਿਲਣਾ ਜਾਂ ਸਿੱਖ ਕੇ ਸਿਲਣਾ ਜਾਂ ਬਣਾਉਣਾ ਬਹੁਤ ਹੀ ਜੋ ਹੈ ਔਖਾ ਕੰਮ ਲੱਗਦਾ, ਅਤੇ ਆਪਾਂ ਤਾਂ ਤੁਰਪਾਈ ਕਰ ਲਏ ਉਹੀ ਬਹੁਤ ਹੈ, ਫਿਲਹਾਲ ਤੁਰਪਾਈ ਤਾਂ ਨਹੀਂ ਕਰਨੀ, ਪਰ ਹਾਂ ਤੁਹਾਡਾ ਮਾਇੰਡ ਜੋ ਹੈ ਫਰੈਸ਼ ਕਰਨ ਦੇ ਲਈ ਆਪਾਂ ਬੈਠੇ ਹਾਂ ਦੇ ਇੱਥੇ, ਅਤੇ ਸੁਣਾਉਂਦੇ ਹਾਂ ਜੀ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਹਮੇਸ਼ਾ ਸੁਣਿਆ ਹੋਏਗਾ ਅਤੇ ਅੱਜ ਵੀ ਸੁਣ ਲਓ ਅਤੇ ਵਧੀਆ ਰਹੇਗਾ, ਫੁਲਕਾਰੀ ਦੇ ਗੀਤ ਹੈ, ਸੁਣਦੇ ਹਾਂ।

ਗੀਤ ਸੁਣਾਇਆ ਸੀ, ਉਸ ਵਿੱਚ ਵੀ ਜੋ ਹੈ ਯਾਨੀ ਕਿ ਫੁਲਕਾਰੀ ਵਾਲਾ ਗੀਤ ਸੁਣਾਇਆ, ਉਸ ਵਿੱਚ ਵੀ ਜੋ ਸਾਡੇ ਖਤ ਨਹੀਂ ਪੜੇ ਗਏ, ਪਰ ਮੈਂ ਤੁਹਾਨੂੰ ਕਿਹਾ ਸੀ ਕਿ ਗੀਤ ਹੀ ਚੱਲੇਗਾ ਜੀ ਫੁਲਕਾਰੀ ਦਾ। ਅਤੇ ਲਓ ਜੀ, ਗੀਤ ਤੋਂ ਪਹਿਲਾਂ ਜਾਂ ਇਨਫੋਰਮੇਸ਼ਨ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਜੀ ਤੁਹਾਡੇ ਖਤਾਂ ਦੀ। ਲਿਖ ਰਹੇ ਨੇ ਸਾਨੂੰ ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ, ਲਿਖ ਰਹੇ ਨੇ ਬਲਵੰਤ ਕੁਮਾਰ ਵਰਮਾ, ਰਾਜੂਬਾਈ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜੋਤੀ, ਅਤੁਲ, ਪਾਇਲ, ਪ੍ਰਿਆਂਸ਼ ਅਤੇ ਰਿਸ਼ੀ ਵਰਮਾ। ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਪਾਟੀਆਂ, ਇੰਜਰ, ਨਵਨੀਤ ਅਤੇ ਪੱਪੀ ਪਾਟੀਆਂ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਨੇ ਰਾਮਨਾਥ ਅਤਾਪੁਰ, ਰਾਮਨਾਥ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਸਾਰਾ ਪਰਿਵਾਰ। ਚੁਕਲਾ ਬਾਜ਼ਾਰ ਸਮਾਣਾ ਤੋਂ ਲਿਖ ਰਹੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ। ਸ਼੍ਰੀ ਗੰਗਾਨਗਰ ਤੋਂ ਲਿਖ ਰਹੇ ਨੇ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਅਤੇ ਨਰੇਸ਼ ਕੁਮਾਰ। ਅਤੇ ਲਓ ਜੀ, ਹੁਣ ਇਨਫੋਰਮੇਸ਼ਨ ਦੀ ਵਾਰੀ ਹੈ ਜੀ ਸੂਈ ਧਾਗਾ ਦੀ ਗੱਲ ਕੀਤੀ ਹੈ, ਅਤੇ 2018 ਵਿੱਚ ਰਿਲੀਜ਼ ਹੋਈ ਇੱਕ ਬਾਲੀਵੁੱਡ ਦੀ ਫਿਲਮ ਸੀ, ਕਿਹੜੀ? ਸੂਈ ਧਾਗਾ। ਅਤੇ ਖੈਰ, ਮੈਂ ਫਿਲਮ ਦੀ ਗੱਲ ਨਹੀਂ ਕਰਨੀ, ਇਨਫੋਰਮੇਸ਼ਨ ਜੋ ਹੈ ਤੁਹਾਨੂੰ ਦੇਣੀ ਹੈ ਜੀ। ਇਹ ਜੋ ਹੈ ਸੂਈ ਧਾਗਾ ਜੋ ਹੈ ਫੁਲਕਾਰੀ 'ਤੇ ਵੀ ਕੱਢਿਆ ਜਾਂਦਾ ਹੈ, ਅਤੇ ਕੋਟਨ ਦੇ ਕੱਪੜੇ ਵਿੱਚ ਵੀ ਜੋ ਹੈ ਇਸ ਦਾ ਜੋ ਹੈ ਇਸਤੇਮਾਲ ਕੀਤਾ ਜਾਂਦਾ ਹੈ। ਅਤੇ ਇਤਿਹਾਸ ਦੀ ਜੇ ਮੈਂ ਗੱਲ ਕਰਾਂ, ਤਾਂ ਇਤਿਹਾਸ ਜੋ ਹੈ ਪੰਜਾਬ ਦੀ ਅਮੀਰ ਜੋ ਹੈ ਕਢਾਈ ਕਾਰੀਗਰੀ ਅਤੇ ਸੱਭਿਆਚਾਰ ਨਾਲ ਜੁੜਿਆ ਹੋਇਆ ਸੂਈ ਧਾਗੇ ਦਾ ਰਿਸ਼ਤਾ। ਸੂਈ ਅਤੇ ਧਾਗੇ ਦੀ ਵਰਤੋਂ ਕਰਕੇ ਕੱਪੜਿਆਂ ਉੱਤੇ ਨਕਸ਼ਕਾਰੀ ਜੋ ਹੈ ਕਰਨ ਦੀ ਪਰੰਪਰਾ ਸਦੀਆਂ ਪੁਰਾਣੀ ਹੈ। ਤੁਹਾਨੂੰ ਪਤਾ ਇਸ ਕਲਾ ਦੇ ਜੋ ਪ੍ਰਮੁੱਖ ਪਹਿਲੂ ਨੇ ਉਹ ਤੁਸੀਂ ਬਖੂਬੀ ਜਾਣਦੇ ਹੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਘਰ ਵਿੱਚ, ਹਰ ਪਿੰਡ ਦੇ ਘਰਾਂ ਵਿੱਚ ਜਾਂ ਪੰਜਾਬੀ ਪਰਿਵਾਰ ਵਿੱਚ ਵਿਆਹ ਵਿੱਚ ਜੋ ਹੈ ਫੁਲਕਾਰੀ ਜਾਂ ਬਾਗਕਾਰੀ ਜੋ ਹੈ ਦਿੱਤੀ ਜਾਂਦੀ ਹੈ, ਯਾਨੀ ਕਿ ਫੁਲਕਾਰੀ ਵਾਲਾ ਦੁਪੱਟਾ ਜਾਂ ਸੂਟ ਜਾਂ ਲਹਿੰਗਾ, ਇਸ ਤਰ੍ਹਾਂ ਦੀ ਜੋ ਹੈ ਸੂਟ ਜਾਂ ਦੁਪੱਟੇ ਬਣਾ ਬਣਾ ਕੇ ਦਿੱਤੇ ਜਾਂਦੇ ਨੇ। ਪਰ ਇਸ ਟਾਈਮ 'ਤੇ ਇਹ ਟ੍ਰੈਂਡ ਹੈ ਕਿ ਬਾਜ਼ਾਰੋਂ ਖਰੀਦੋ ਅਤੇ ਕੁੜੀ ਨੂੰ ਦੇ ਦਿਉ। ਪਰ ਪਹਿਲਾਂ ਕੀ ਹੁੰਦਾ ਸੀ, ਸਾਲ ਸਾਲ ਪਹਿਲਾਂ ਜੋ ਹੈ ਫੁਲਕਾਰੀ ਜੋ ਹੈ ਆਪ ਕੱਟੀ ਜਾਂਦੀ ਸੀ। ਪੰਜਾਬ ਇਹ ਸੂਈ ਧਾਗੇ ਦੀ ਸਭ ਤੋਂ ਮਸ਼ਹੂਰ ਕਲਾ ਜੋ ਹੈ ਫੁਲਕਾਰੀ ਮੰਨੀ ਗਈ ਹੈ, ਜਿਸਦਾ ਜ਼ਿਕਰ ਵੇਦਾਂ ਅਤੇ ਪੁਰਾਣੇ ਸਮਿਆਂ ਤੋਂ ਮਿਲਦਾ ਹੈ। ਅਤੇ ਬਾਕੀ ਇਨਫੋਰਮੇਸ਼ਨ ਜੀ ਬਈ ਇਸ ਗੀਤ ਤੋਂ ਬਾਅਦ ਦੇ ਦਈਏ। ਹਾਂਜੀ, ਕੀ ਕਹਿ ਰਹੇ ਹੋ? ਵਿਰਾਸਤ ਸੰਧੂ ਦੀ ਆਵਾਜ਼ ਵਿੱਚ ਗੀਤ ਸੁਣ ਲੈਂਦੇ ਹਾਂ, ਪਰ ਉਸ ਤੋਂ ਬਾਅਦ ਤੁਹਾਡੇ ਖਤ ਹੋਣਗੇ ਅਤੇ ਨਾਲ ਦੇ ਨਾਲ ਇਨਫੋਰਮੇਸ਼ਨ ਵੀ ਹੋਏਗੀ। ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

जी बिल्कुल, सूट जो है कुड़ियां ही पसंद करदियां ने, ते अजकल छोटी छोटी कुड़ियां भी जो है सूटां नू पसंद कर रही ने। हर इवेंट्स ते या फंक्शंस ते जो है छोटे छोटे बच्चे जो कुड़ियां ने वो सूट पा के जांदियां ने। ते जे मैं पुराने समय दी गल करां, पुराने समय विच पंजाबी मावां अते तियां ਵਿਆਹ ਸ਼ਾਦੀਆਂ ਲਈ ਆਪਣੇ ਹੱਥਾਂ ਨਾਲ ਜੋ ਹੈ ਸੂਈ ਅਤੇ ਰੇਸ਼ਮੀ ਧਾਗੇ ਯਾਨੀ ਕਿ ਫਲੋਸ ਸਿਲਕ ਨਾਲ ਦੁਪੱਟੇ ਤਿਆਰ ਕਰਦੀਆਂ ਸੀ। ਅਤੇ ਹੁਣ ਫੁਲਕਾਰੀ ਦੀ ਤਾਂ ਗੱਲ ਹੋ ਗਈ ਹੈ, ਬਾਗ ਦੀ ਗੱਲ ਕਰਾਂ। ਬਾਗ ਜੋ ਹੈ ਤੁਹਾਨੂੰ ਪਤਾ ਹੀ ਹੋਵੇਗਾ ਕਿ ਬਾਗ ਦੀ ਕਢਾਈ ਕਿੱਦਾਂ ਦੀ ਹੁੰਦੀ ਹੈ। ਫੁਲਕਾਰੀ ਤਾਂ ਟਾਵੇਂ ਟਾਵੇਂ ਹੁੰਦੀ ਹੈ, ਅਤੇ ਪਰ ਜਦੋਂ ਪੂਰੇ ਕੱਪੜੇ ਉੱਤੇ ਧਾਗੇ ਦੀ ਘਣਤਾ ਇੰਨੀ ਜ਼ਿਆਦਾ ਹੋਵੇ ਕਿ ਮੂਲ ਕੱਪੜਾ ਦਿਸਣਾ ਬੰਦ ਹੋ ਜਾਵੇ, ਤਾਂ ਉਸ ਕਢਾਈ ਨੂੰ ਬਾਗ ਕਿਹਾ ਜਾਂਦਾ ਹੈ। ਵਾਹ ਜੀ ਵਾਹ, ਅਤੇ ਕਿੰਨਾ ਸੋਹਣਾ ਦੁਪੱਟਾ ਲੱਗਦਾ ਹੋਏਗਾ। ਅਤੇ ਮੈਂ ਹੁਣ ਮੇਰਾ ਜੀ ਕਰ ਰਿਹਾ ਕਿ ਫੁਲਕਾਰੀ ਵਾਲਾ ਦੁਪੱਟਾ ਹੈਗਾ ਮੇਰੇ ਕੋਲ, ਬਾਗ ਵਾਲਾ ਨਹੀਂ ਹੈ, ਬਾਗ ਵਾਲਾ ਲੈ ਕੇ ਆਵਾਂਗੀ। ਖੈਰ ਕੋਈ ਗੱਲ ਨਹੀਂ, ਤੁਸੀਂ ਜੋ ਹੈ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤੁਹਾਡੀ ਭੇਜੀ ਹੋਈਆਂ ਚਿੱਠੀਆਂ ਵੀ ਪੜ੍ਹਨੀ ਬਹੁਤ ਜ਼ਰੂਰੀ ਹੈ। ਲਿਖ ਰਹੇ ਨੇ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ, ਗੋਵਿੰਦ, ਟੋਨੀ, ਲਵ, ਰਾਧੇ, ਭਾਵਿਕ ਅਤੇ ਸਾਰਾ ਪਰਿਵਾਰ। ਪਿੰਡ ਨਥਾਣਾ ਤੋਂ ਲਿਖ ਰਹੇ ਨੇ ਹਰਜਿੰਦਰ, ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਕੋਈ ਵੀ ਗੀਤ ਲਿਖਿਆ ਇਹਨਾਂ ਨੇ। ਟਾਲੀਵਾਲਾ ਜੱਟਾਂ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਅਤੇ ਸਾਰਾ ਪਰਿਵਾਰ। ਮੌਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, ਬੀ ਕੇ ਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ, ਲਾਲਸਾ, ਰਮਾ, ਕੁਨਾਲ, ਨਿਧੀ, ਹਰੀਸ਼, ਸਤੀਸ਼, ਰਾਕੇਸ਼, ਵਿਨੋਦ, ਪਾਲੀ, ਡੀਸੀ, ਅਰੁਣ, ਨੇਹਾ, ਏਕਤਾ, ਸ਼ੰਮੀ, ਪੋਦੀ, ਸੁਨੀਲ, ਵੀ ਕੇ ਪੁਰੀ, ਆਰ ਐੱਸ ਪੁਰੀ, ਸੁਰੇਂਦਰ ਕੌਰ, ਆਸ਼ਾ ਸਿੰਘ ਅਤੇ ਸਾਰਾ ਪਰਿਵਾਰ। ਮੋਤਾ ਸਿੰਘ ਨਗਰ ਤੋਂ ਲਿਖ ਰਹੇ ਨੇ ਮਨੋਜ ਜੈਨ, ਸਮਤਾ, ਅਰਹਨ, ਵਸਲ, ਡੋਲਰ, ਜੈਨ, ਬਿੱਟੂ, ਰਾਜਾ, ਰਾਕੇਸ਼ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ ਅਮਨ ਨੂਰੀ ਅਤੇ ਸਾਥੀਆਂ ਦੀ ਆਵਾਜ਼ ਵਿੱਚ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਕਾਰੀਗਰੀ ਦਾ ਜੋ ਵਿਕਾਸ ਹੋਇਆ ਅਤੇ ਉਸਦੇ ਕਰਕੇ ਹਰ ਘਰ ਵਿੱਚ ਹਰ ਪਿੰਡ ਵਿੱਚ ਜੋ ਹੈ ਰੁਜ਼ਗਾਰ ਵੀ ਮਿਲਿਆ। ਯਾਨੀ ਕਿ ਸੂਈ ਧਾਗਾ ਚਲਾਉਣ ਦੇ ਲਈ ਇਹ ਕਲਾ, ਜੋ ਕਲਾ ਸੀ ਫੁਲਕਾਰੀ ਦੀ, ਬਾਗ ਦੀ ਜਾਂ ਸਿਲਾਈ ਕਢਾਈ ਦੀ, ਸਿਰਫ ਸੱਭਿਆਚਾਰਕ ਤੌਰ 'ਤੇ ਨਹੀਂ ਸੀਮਿਤ ਰਹੀ, ਸਗੋਂ ਪੰਜਾਬ ਦੇ ਪਿੰਡਾਂ ਵਿੱਚ ਜੋ ਹੈ ਔਰਤਾਂ ਲਈ ਸਵੈ ਰੁਜ਼ਗਾਰ ਅਤੇ ਆਮਦਨ ਦਾ ਸਾਧਨ ਵੀ ਬਣੀ। ਅਤੇ ਸਮੇਂ ਦੇ ਨਾਲ ਇਸ ਕਲਾ ਨੂੰ ਉਤਸ਼ਾਹਿਤ ਕਰਨ ਦੇ ਲਈ ਕਈ ਉਪਰਾਲੇ ਕੀਤੇ ਗਏ ਅਤੇ ਆਧੁਨਿਕ ਦੌਰ ਵਿੱਚ ਵੀ ਪੰਜਾਬੀ ਵਿਰਸੇ ਨੂੰ ਸਾਂਭਣ ਲਈ ਕਈ ਇੰਸਟੀਟਿਊਟ ਬਣੇ ਹੋਏ ਨੇ ਜੋ ਇਸ ਕਲਾ ਨੂੰ ਅੱਗੇ ਲੈ ਕੇ ਚੱਲ ਰਹੇ ਨੇ। ਅਤੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਸਾਲ 2018 ਵਿੱਚ ਆਈ ਬਾਲੀਵੁੱਡ ਫਿਲਮ ਸੂਈ ਧਾਗਾ ਮੇਡ ਇਨ ਇੰਡੀਆ ਨੇ ਭਾਰਤ ਦੇ ਦਸਤਕਾਰਾਂ ਅਤੇ ਕਾਰੀਗਰਾਂ ਦੀ ਮਿਹਨਤ ਅਤੇ ਕਹਾਣੀ ਨੂੰ ਵੱਡੇ ਪਰਦੇ ਉੱਤੇ ਰੁਜ਼ਗਾਰ ਕੀਤਾ। ਅਤੇ ਇਸ ਤਰ੍ਹਾਂ ਜੋ ਹੈ ਸੂਈ ਧਾਗੇ ਦੀ ਗੱਲ, ਯਾਨੀ ਕਿ ਸੂਟ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਤੁਸੀਂ ਜੋ ਹੈ ਗੀਤਾਂ ਦੇ ਰਾਹੀਂ ਜੋ ਹੈ ਸੁਣ ਰਹੇ ਹੋ ਜੀ ਹਰ ਗੀਤ ਨੂੰ ਬੜੇ ਧਿਆਨ ਦੇ ਨਾਲ ਅਤੇ ਗੀਤਾਂ ਦੇ ਰਾਹੀਂ ਹਰ ਗੱਲ ਸਮਝ ਰਹੇ ਹੋ। ਅਤੇ ਬਾਗ ਦੀ ਗੱਲ ਕੀਤੀ ਸੀ ਅਤੇ ਮੈਨੂੰ ਬਾਗ ਵਾਲਾ ਜੋ ਹੈ ਗੀਤ ਇਸ ਤਰ੍ਹਾਂ ਮਿਲਿਆ ਸਿਮਰ ਦੀ ਆਵਾਜ਼ ਵਿੱਚ। ਮਨ ਵਿੱਚ ਕਹਿੰਦੇ ਨੇ ਕਿ ਕੁੜੀ ਦੇ ਬੜੀ ਮੰਗਾਂ ਹੁੰਦੀਆਂ ਨੇ ਅਤੇ ਬਾਗ ਲਵਾਉਣ ਦੀ ਗੱਲ ਕੀਤੀ ਗਈ ਹੈ। ਹੁਣ ਮੈਨੂੰ ਨਹੀਂ ਪਤਾ ਬਾਗ ਜੋ ਹੈ ਇਸ ਗੀਤ ਵਿੱਚ ਜੋ ਹੈ ਗੱਲ ਕਰ ਰਹੇ ਨੇ ਇੱਕ ਬਾਗ ਲਾਉਣ ਦੀ, ਹਰਿਆਲੀ ਵਾਲੇ ਬਾਗ ਦੀ। ਪਰ ਜਦ ਉਹ ਹਰਿਆਲੀ ਵਾਲਾ ਬਾਗ ਸੂਈ ਧਾਗੇ ਦੇ ਜ਼ਰੀਏ, ਸਿਲਕ ਧਾਗੇ ਦੇ ਜ਼ਰੀਏ ਦੁਪੱਟੇ ਦੇ ਵਿੱਚ ਉਹ ਕਰਦਾ ਹੈ, ਬਣਾਇਆ ਜਾਂਦਾ ਹੈ, ਅਤੇ ਉਹ ਬਾਗ ਵਾਲਾ ਦੁਪੱਟਾ ਜਾਂ ਫੁਲਕਾਰੀ ਵਾਲਾ ਦੁਪੱਟਾ ਬਣ ਕੇ ਸਾਹਮਣੇ ਆਉਂਦਾ ਹੈ। ਸੁਣਦੇ ਹਾਂ।

ਬਹੁਤ ਹੀ ਪਿਆਰਾ ਜਿਹਾ ਗੀਤ ਸਿਮਰ ਦੀ ਆਵਾਜ਼ ਵਿੱਚ। ਅਤੇ ਲਓ ਜੀ ਤੁਹਾਡੇ ਖੱਤ ਜੋ ਹੈ ਪੜ੍ਹ ਲੈਂਦੇ ਹਾਂ। ਲਿਖ ਰਹੇ ਨੇ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮਿੱਕਾ, ਬਲਵਿੰਦਰ, ਜਤੇਕ ਅਤੇ ਮਿੱਕਾ ਬਿਰਗ। ਨਾਭਾ ਤੋਂ ਲਿਖ ਰਹੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਤ। ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀ ਲੋਟ ਅਤੇ ਦਰਸ਼ਨ ਲੋਟ। ਹਾਜੀਪੁਰ ਤੋਂ ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਅਤੇ ਆਸ਼ੀ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ ਅਤੇ ਸ਼ੋਭਾ ਨਾਇਕ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਏ ਅਤੇ ਮੇਰਾ ਜਹਾਂ। ਲਿਖ ਰਹੇ ਨੇ ਸਾਨੂੰ ਰਾਇਣ ਤੋਂ ਡਾਕਟਰ ਬਨਵਾਰੀ, ਜੈਪਾਲ, ਬਿਮਲਾ, ਸੋਨੂ, ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ, ਵਿਕਰਮ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਾ ਰਹੇ ਜੀ ਗੁਰੂ ਰੰਧਾਵਾ ਦੀ ਇੱਕ ਵਾਰ ਫਿਰ ਤੋਂ ਆਵਾਜ਼ ਵਿੱਚ। ਇਹ ਗੀਤ ਹੈ, ਬਹੁਤ ਹੀ ਪਿਆਰਾ ਜਿਹਾ ਗੀਤ ਹੈ, ਸੁਣ ਕੇ ਮਜ਼ਾ ਆ ਜਾਏਗਾ। ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਨਾਲ ਹੋਰ ਵੀ ਖਤ ਆਏ ਨੇ ਲਿਖ ਰਹੇ ਨੇ। ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਲਿਖ ਰਹੇ ਨੇ। ਡਿੰਪਲ ਅਦਿੱਤੀ ਪੁਨੀਤ ਅਰਾਵੇ ਮੋਹਾਲੀ ਤੋਂ ਲਿਖ ਰਹੇ ਨੇ ਅਤੇ ਨਾਲ ਇਹਨਾਂ ਦੇ ਸਾਰੇ ਸਾਥੀ। ਅਤੇ ਲਓ ਜੀ, ਜਾਂਦੇ ਜਾਂਦੇ ਤੁਹਾਡੇ ਲਈ ਗੀਤ ਜੋ ਹੈ ਨਿਕਾਲ ਕੇ ਰੱਖਿਆ ਜੀ, ਰੋਸ਼ਨ ਪ੍ਰਿੰਸ ਅਤੇ ਪੈਨੀ ਗਰੇਵਾਲ ਦੀ ਆਵਾਜ਼ ਵਿੱਚ। ਅਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ, ਗਰਮੀ ਬਹੁਤ ਜ਼ਿਆਦਾ ਹੈ, ਪਾਣੀ ਪੀਂਦੇ ਰਹੋ ਅਤੇ ਇੰਜੋਏ ਕਰਦੇ ਰਹੋ TTS ਤੋਂ ਪ੍ਰੋਗਰਾਮ, ਪ੍ਰਾਇਮਰੀ ਚੈਨਲ ਤੋਂ ਪ੍ਰੋਗਰਾਮ ਜਾਂ FM ਤੋਂ ਪ੍ਰੋਗਰਾਮ ਸੁਣਦੇ ਰਹੋ। ਇਸੇ ਗੀਤ ਦੇ ਨਾਲ ਮੈਨੂੰ ਦਿਓ ਇਜਾਜ਼ਤ ਅਤੇ ਹੋਰ ਸਫ਼ਰ 'ਤੇ ਰੂਬਰੂ ਹੋਵਾਂਗੀ ਅਤੇ ਠੀਕ 4 ਵਜੇ ਸੁਣੋਗੇ ਪ੍ਰਾਇਮਰੀ ਚੈਨਲ ਤੋਂ ਪ੍ਰੋਗਰਾਮ।

0: ਐਸਟੀ ਹਾਬਲ ਲੁਧਿਆਣਾ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੱਲ 24 ਜੂਨ ਨੂੰ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਮੁਫਤ ਫਿਜ਼ੀਕਲ ਟ੍ਰੇਨਿੰਗ ਸੀ ਪਾਈਪ ਕੈਂਪ ਕਪੂਰਥਲਾ ਦੇ ਬੋਰ ਕਾਂਜਲਾ ਵਿਖੇ ਚਲਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਨਾਲ ਨੇਰੀ ਚੱਖੜ ਆਉਣ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਜ਼ਮਾਨੇ ਸੇ ਕਹਾਨੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਨੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਨੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਨੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਜੀ ਕੁਝ ਪੰਜਾਬੀ ਫਿਲਮੀ ਗੀਤ। ਜੀ ਹਾਂ, ਇਹ ਸੁਰੀਲਾ ਸਫ਼ਰ, ਇਸਦੀ ਸ਼ੁਰੂਆਤ ਕਰ ਰਹੇ ਹਾਂ ਲੌਂਗ ਲਾਚੀ ਗੀਤ ਦੇ ਨਾਲ। ਮੰਨਤ ਨੂਰ ਹੋਣਾ ਦੀ ਆਵਾਜ਼ ਅਤੇ ਲੌਂਗ ਲਾਚੀ ਫਿਲਮ ਦੇ ਵਿੱਚੋਂ ਲਿਆਏ ਅਸੀਂ ਇਹ ਗੀਤ। ਪੰਜਾਬੀਅਤ ਦੀ ਮਹਿਕ ਨੂੰ ਹਰ ਦਿਲ ਵਿੱਚ ਛੂਹਣ ਦੇ ਲਈ ਇਹ ਗੀਤ ਬਖੂਬੀ ਜਾਣੇ ਜਾਂਦੇ ਨੇ। ਅਤੇ ਫਿਰ ਆਓ ਮੰਨਤ ਨੂਰ ਹੋਣਾ ਦੀ ਆਵਾਜ਼ ਦਾ ਇਹ ਗੀਤ ਸੁਣੀਏ।

0: ਸੌਂਗ ਹੁਣੇ ਤੁਸੀਂ ਸੁਣਿਆ। ਪ੍ਰੋਗਰਾਮ ਦੇ ਵਿੱਚ ਅਸੀਂ ਅਗਲਾ ਗੀਤ ਚੁਣ ਲਿਆ ਐਮੀ ਵਿਰਕ ਹੋਣਾ ਦੀ ਆਵਾਜ਼ ਦੇ ਵਿੱਚ।
1: ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਅਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਦੋਨਾਂ ਦਾ ਸਾਂਝਾ ਜਾਂ ਰੱਬ।

ਸੁਪਨਾ ਫਿਲਮ ਦਾ ਹੁਣੇ ਤੁਸੀਂ ਸੁਣਿਆ ਇਹ ਗੀਤ। ਲਓ ਜੀ, ਪ੍ਰੋਗਰਾਮ ਦੇ ਵਿੱਚ ਅਸੀਂ ਅਗਲਾ ਗੀਤ ਚੁਣ ਲਿਆ ਇੱਕੋ ਮਿੱਕੀ ਫਿਲਮ ਦੇ ਵਿੱਚੋਂ, ਸਰਤਾਜ ਹੋਣਾ ਦੀ ਆਵਾਜ਼ ਦੇ ਵਿੱਚ।

ਆਓ ਹੁਣ ਸੁਣਦੀ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਜੈਟ ਐਂਡ ਜੂਲੀਅਟ ਫਿਲਮ ਦੇ ਵਿੱਚੋਂ, ਅਤੇ ਇਸਨੂੰ ਗਾਇਆ ਏ ਦਿਲਜੀਤ ਦੋਸਾਂਝ ਨੇ।

ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਸ਼ਿਪਰਾ ਗੋਇਲ ਹੋਣਾ ਦੀ ਆਵਾਜ਼ ਦੇ ਵਿੱਚ ਅਤੇ ਇਹਨਾਂ ਦਾ ਸਾਥ ਦਿੱਤਾ ਹੈ ਗਿੱਪੀ ਗਰੇਵਾਲ ਹੋਣਾ ਨੇ।

ਇਸ ਗੀਤ ਦੇ ਨਾਲ ਹੀ ਪੰਜਾਬੀ ਫਿਲਮੀ ਗੀਤਾਂ ਦਾ ਇਹ ਸਫ਼ਰ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 4:30 ਹੋ ਰਹੇ ਨੇ, ਆ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵੱਜ ਚੁੱਕੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਪ੍ਰਭੂ ਨੂੰ ਪਛਾਣ ਲੈਂਦੇ ਹਨ। ਵਾਹਿਗੁਰੂ ਨਾਲ ਇਸ ਤਰ੍ਹਾਂ ਪ੍ਰੀਤ ਪੈ ਜਾਂਦੀ ਹੈ ਜਿਵੇਂ ਕਮਲ ਦੀ ਪਾਣੀ ਨਾਲ ਹੈ। ਪਰਮਾਤਮਾ ਦੇ ਰੰਗ ਵਿੱਚ ਰੰਗ ਕੇ ਮਿੱਠੇ ਗੁਣ ਗਾਣ ਨਾਲ ਹਰ ਥਾਂ ਆਦਰ ਮਿਲਦਾ ਹੈ, ਢੋਈ ਮਿਲਦੀ ਹੈ। ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਸੱਚੇ ਸੇਤੀ ਰਤਿਆਂ ਮਿਲਿਆ ਨਿਥਾਵੇਂ ਥਾਉਂ। ਮਿਠਾਸ ਅਰਥਾਤ ਨਿਮਰਤਾ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਤੱਤ ਹੈ। ਜ਼ੁਬਾਨ ਦੀ ਮਿਠਾਸ ਦਾ ਗੁਣ ਧਾਰਨ ਕਰਨ ਲਈ ਨਿਰਮਾਨਤਾ ਅਤੇ ਪਿਆਰ ਗੁਣਾਂ ਅਤੇ ਚੰਗਿਆਈਆਂ ਦਾ ਤੱਤ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਪਰਮਾਤਮਾ ਨੇ ਆਪਣੇ ਰਹਿਣ ਲਈ ਮਨ ਨੂੰ ਸੋਨਾ ਘਰ ਬਣਾਇਆ ਹੈ। ਪ੍ਰਭੂ ਪ੍ਰੇਮ ਦੇ ਰੰਗ ਵਿੱਚ ਰੰਗੇ ਮਨੁੱਖ ਦੀ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨਾਲ ਸੁਰਤ ਜੁੜਨ ਅਤੇ ਜੀਵਨ ਦਾਤੇ ਨਾਲ ਮਿਲਾਪ ਹੋਣ 'ਤੇ ਆਪਣੇ ਆਪ ਹੀ ਦਿਨ ਰਾਤ ਅੰਦਰੋਂ ਪਰਮਾਤਮਾ ਦਾ ਨਾਮ ਉੱਚਰਦਾ ਰਹਿੰਦਾ ਹੈ। ਕੁਰਾਹੇ ਪਿਆ ਚੰਚਲ ਗਵਾਰ ਲੋਭੀ ਮਨ ਪਰਮਾਤਮਾ ਦੀ ਬਖਸ਼ਿਸ਼ ਨਾਲ ਗੁਰਬਾਣੀ ਦੇ ਮਿੱਠੇ ਬੋਲਾਂ ਰਾਹੀਂ ਆਤਮਕ ਜੀਵਨ ਦੇਣ ਵਾਲੀ ਸਿਫਤ ਸਲਾਹ ਦੀ ਬਾਣੀ ਨਾਲ ਜੁੜ ਜਾਂਦਾ ਹੈ। ਮਿੱਠਾ ਬੋਲੇ ਅੰਮ੍ਰਿਤ ਬਾਣੀ ਅੰਦਿਨ ਹਰ ਗੁਣ ਗਾਓ ਨਿਜ ਘਰ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖ ਪਾਓ। ਜ਼ੁਬਾਨ ਨਾਲ ਬੁਰੇ ਬੋਲ ਬੋਲਣ ਨਾਲ ਸਾਲਾਂ ਦੀ ਬਣੀ ਹੋਈ ਪ੍ਰੀਤ ਟੁੱਟ ਜਾਂਦੀ ਹੈ। ਰਸਨਾ ਨਾਲ ਪੜੀ ਬਾਣੀ ਕੰਨਾਂ ਵਿੱਚ ਪੈਣ ਨਾਲ ਜਿਹੜੇ ਫਿੱਕੇ ਬੋਲ ਅੰਦਰ ਦੀ ਪ੍ਰੀਤ ਨੂੰ ਤੋੜ ਗਏ ਸਨ ਅੰਮ੍ਰਿਤ ਬਈ ਬੋਲਾਂ ਨੂੰ ਜਪਣ ਨਾਲ ਜੁੜ ਜਾਂਦੇ ਹਨ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਨ ਸੁਨ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸ਼ੱਕਰ ਖੰਡ ਮਿਸ਼ਰੀ ਗੁੜ ਸ਼ਹਿਦ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ, ਪਰ ਅਸਲ ਮਿਠਾਸ ਉਹ ਹੈ ਜਿਹੜੀ ਪਰਮਾਤਮਾ ਨਾਲ ਜੋੜਦੀ ਹੈ। ਜਿਵੇਂ ਫਰੀਦ ਜੀ ਆਪਣੀ ਮਾਤਾ ਦੁਆਰਾ ਸਰਾਣੇ ਹੇਠ ਰੱਖੀ ਗਈ ਸ਼ੱਕਰ ਸਦਕਾ ਪਰਮਾਤਮਾ ਨਾਲ ਜੁੜ ਗਏ। ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਪ੍ਰਭੂ ਨਾਮ ਦੇ ਮਿੱਠੇ ਰਸ ਦੀ ਪ੍ਰਾਪਤੀ ਆਤਮਿਕ ਅਨੁਭਵ ਹਨ। ਗੁਰੂ ਅਮਰਦਾਸ ਜੀ ਆਨੰਦ ਸਾਹਿਬ ਵਿੱਚ ਜ਼ਿਕਰ ਕਰਦੇ ਹਨ ਕਿ ਹੋਰ ਰਸਾਂ ਵਿੱਚ ਰਸ ਕੇ ਪਿਆਸ ਨਹੀਂ ਬੁੱਝੇਗੀ, ਤ੍ਰਿਪਤੀ ਕੇਵਲ ਹਰ ਰਸ ਨਾਲ ਹੀ ਆਵੇਗੀ ਅਤੇ ਜਦੋਂ ਹਰ ਰਸ ਪ੍ਰਾਪਤ ਹੋ ਜਾਵੇ ਤਾਂ ਹੋਰ ਸਭ ਰਸ ਵਿਸਰ ਜਾਂਦੇ ਹਨ। ਇਹ ਰਸਨਾ ਤੂੰ ਅਣਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਈ ਹੋਰ ਤੇ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ। ਗੁਰੂ ਦੀ ਕਿਰਪਾ ਨਾਲ ਮਨ ਨਿਰਮਲ ਹੋਣ 'ਤੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਂਦੀ ਹੈ, ਆਪਾ ਪ੍ਰਧਾਨ ਨਹੀਂ ਰਹਿੰਦਾ। ਦਿਨ ਰਾਤ ਵਾਹਿਗੁਰੂ ਦੇ ਗੁਣ ਗਾਉਂਦਿਆਂ ਗੁਰ ਸ਼ਬਦ ਰਾਹੀਂ ਐਸੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਕਿ ਸ਼ਬਦ ਤੋਂ ਬਿਨਾਂ ਕੁਝ ਚੰਗਾ ਹੀ ਨਹੀਂ ਲੱਗਦਾ। ਪ੍ਰਭੂ ਦਾ ਨਾਮ ਹੀ ਮਿੱਠਾ ਅਤੇ ਹੋਰ ਰਸਾਂ ਵਿੱਚੋਂ ਸ੍ਰੇਸ਼ਟ ਲੱਗਦਾ ਹੈ। ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਿਵਾਰੀ। ਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਰਸ ਦੀ ਪ੍ਰਾਪਤੀ ਨਹੀਂ ਹੁੰਦੀ। ਜਿਸ 'ਤੇ ਪ੍ਰਭੂ ਪ੍ਰਸੰਨ ਹੁੰਦਾ ਹੈ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ। ਕਿਰਪਾ ਦੀ ਦ੍ਰਿਸ਼ਟੀ ਵਿੱਚ ਆਣ ਕੇ ਜਿਸ 'ਤੇ ਭਾਗਾਂ ਵਿੱਚ ਲਿਖ ਦਿੰਦਾ ਹੈ ਉਸ ਨੂੰ ਨਾਮ ਰਸ ਤੋਂ ਬਿਨਾਂ ਬਾਕੀ ਸਭ ਵਸਤੂਆਂ ਕੌੜੀਆਂ ਲੱਗਦੀਆਂ ਹਨ। ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਸਾਧ ਆਇਆ ਤਿਨ ਹਰਜਨਾ ਚੱਖ ਸਾਧੀ ਡਿੱਠਾ। ਪਰਮਾਤਮਾ ਦੇ ਨਾਮ ਦਾ ਵਪਾਰ ਸੁਆਦਲਾ ਵਪਾਰ ਹੈ। ਭਗਤੀ ਦੇ ਵਪਾਰ ਤੋਂ ਨਫ਼ਾ ਵੱਧਦਾ ਰਹਿੰਦਾ ਹੈ। ਪ੍ਰਭੂ ਦੇ ਨਾਮ ਤੋਂ ਬਿਨਾਂ ਕੋਈ ਹੋਰ ਐਸਾ ਸੌਦਾ ਨਹੀਂ ਜੋ ਸਦਾ ਲਾਭ ਹੀ ਦੇਵੇ। ਨਾਮ ਵਪਾਰ ਦੇ ਲੇਖੇ ਦੀ ਪਰਖ ਕਰਨ ਵਾਲੇ ਪਰਮਾਤਮਾ ਦੀ ਮਿਹਰ ਨਾਲ ਨਾਮ ਵੱਖਰ ਹਾਸਲ ਕਰ ਲੈਂਦੇ ਹਨ। ਪ੍ਰਭੂ ਦਾ ਨਾਮ ਸਦਾ ਥਿਰ ਰਹਿਣ ਵਾਲਾ ਅਤੇ ਬਹੁਤ ਹੀ ਮਿੱਠੇ ਸਵਾਦ ਵਾਲਾ ਪਦਾਰਥ ਹੈ ਜੋ ਗੁਰੂ ਦੀ ਰਾਹੀਂ ਹੀ ਮਿਲਦਾ ਹੈ। ਨਾਮ ਕਾ ਵਪਾਰ ਮਿੱਠਾ ਭਗਤ ਲਾਹਾ ਅੰਧ ਨੂੰ ਤਿਸ ਬਾਜ ਵੱਖਰ ਕੋਈ ਨਾ ਸੂਝੈ ਨਾਮ ਲੇਵੋ ਖਿਨ ਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ।

0: ਨਾਮ ਮਹਾਰਸ ਮਿਠਾ ਗੁਰਪੂਰੈ ਸਚ ਪਾਇਆ।
1: ਸਬਦ ਰਤੇ ਮੀਠੇ ਰਸ ਈਖ। ਇਹ ਵਾਰਤਾ ਸੁਣਾ ਰਹੇ ਸਨ ਕਮਲਜੀਤ ਕੌਰ। ਰਾਗ ਸਾਰੰਗ ਵਿੱਚ ਉਚਾਰੇ ਗਏ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਮੇਰੇ ਮਨ ਨੂੰ ਤਾਂ ਗੁਰੂ ਕਾ ਸ਼ਬਦ ਅਤ ਮਿੱਠਾ ਲੱਗਦਾ ਹੈ। ਉਹ ਇਸ ਕਰਕੇ ਕਿਉਂਕਿ ਗੁਰੂ ਕੇ ਸ਼ਬਦ ਰਾਹੀਂ ਗੁਰੂ ਕੀ ਕਿਰਪਾ ਵਰਦੀ ਹੈ। ਜੀਵ ਰੂਪ ਇਸਤਰੀ ਦੇ ਭਾਗ ਖੁੱਲ ਜਾਂਦੇ ਨੇ। ਗਿਆਨ ਰੂਪੀ ਚਾਨਣ ਦੇ ਨਾਲ ਘੱਟ ਅੰਤਰ ਹੀ ਅਕਾਲ ਪੁਰਖ ਪ੍ਰਭੂ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ। ਫਰਮਾਨ ਹੈ, ਮੇਰਾ ਮਨ ਸ਼ਬਦ ਲਗੋ ਗੁਰ ਮੀਠਾ, ਖੁੱਲਿਓ ਕਰਮ ਪਇਓ ਪਰਗਾਸਾ, ਘਟ ਘਟ ਹਰ ਹਰ ਡੀਠਾ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਜ਼ਖਮੀ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ 'ਤੇ ਆਕਾਸ਼ਬਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: में श्री चौहान ने ये बात कही।
1: अलनीनो के कारण कमजोर मानसून रहने की जो संभावित स्थितियां हैं और जिसका प्रभाव अब दिखने भी लगा है, क्योंकि मानसून अभी काफी लेट चल रहा है, इसलिए ओवरऑल अभी तक 43% बरसात कम हुई है और आगे भी जो मौसम का अनुमान है कमजोर रहने की संभावना है। और इसका मतलब ये है कि हमारी खरीफ की फसल उस पर इसका असर पड़ सकता है, और इसलिए बिना किसी देरी के हम काफी दिनों से इन परिस्थितियों से निपटने के लिए तैयारियां कर रहे थे। 315 जिले ऐसे होंगे जहां वर्षा कम रहने की संभावना।
0: राष्ट्रीय परीक्षा एजेंसी NTA ने स्नातक पाठ्यक्रमों में प्रवेश के लिए संयुक्त विश्वविद्यालय प्रवेश परीक्षा CUET 2026 के परिणाम आज घोषित कर दिए। उम्मीदवार CUET के आधिकारिक पोर्टल पर अपना स्कोर कार्ड देख सकते हैं। एजेंसी के अनुसार इस वर्ष प्रवेश परीक्षा में 11 लाख से ज्यादा अभ्यर्थी शामिल हुए। FIH हॉकी प्रो लीग में आज भारतीय टीम का सामना पाकिस्तान से होगा। ये मुकाबला लंदन में भारतीय समयानुसार शाम 7 बजे से खेला जाएगा। फीफा फुटबॉल विश्व कप में आज रात 10:30 बजे ग्रुप के में पुर्तगाल का सामना अमेरिका और उज्बेकिस्तान से होगा। ग्रुप एल में रात 1:30 बजे इंग्लैंड का सामना घाना से होगा। इसके साथ ही ये समाचार बुलेटिन समाप्त हुआ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:05 ਹੋ ਚੁੱਕੇ ਨੇ। ਆ ਹੁਣ ਜਾਣਦੇ ਹਾਂ ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ, ਜਿਸ ਵਿੱਚ ਹੋਣਗੀਆਂ ਕੰਮ ਦੀਆਂ ਗੱਲਾਂ। ਕਮਾਦ ਦੀ ਦੇਖਭਾਲ ਬਾਰੇ ਜਾਣਕਾਰੀ ਦੇਣਗੇ ਗੁਲਜ਼ਾਰ ਸਿੰਘ ਸੰਘੇੜਾ। ਸਾਡਾ ਮਾਣ ਸਾਡਾ ਸੰਵਿਧਾਨ, ਇਸ ਬਾਬਤ ਵਾਰਤਾ ਪੇਸ਼ ਕਰਨਗੇ ਡਾਕਟਰ ਰਣਜੀਤ ਸਿੰਘ। ਕੱਲ੍ਹ ਦੇ ਪ੍ਰੋਗਰਾਮ ਦੇ ਮੌਸਮ ਦਾ ਹਾਲ ਵੀ ਦੱਸਿਆ ਜਾਏਗਾ। ਇਸ ਤੋਂ ਇਲਾਵਾ ਤੁਹਾਡੇ ਮਨੋਰੰਜਨ ਲਈ ਗੀਤ ਸੰਗੀਤ ਵੀ ਹੋਏਗਾ। ਸ਼ਾਮ 7:40 ਤੇ ਅੰਗਰੇਜ਼ੀ ਵਾਰਤਾ ਪੇਸ਼ ਕੀਤੀ ਜਾਏਗੀ। ਮਿਨੀਮਲਿਜ਼ਮ ਲਾਈਵਨਿੰਗ ਮੋਰ ਵਿਦ ਲੈੱਸ, ਵਾਰਤਾਕਾਰ ਹੋਣਗੇ ਮਧੂ ਸ਼ਰਮਾ। ਰਾਤ 8:00 ਪ੍ਰੋਗਰਾਮ ਪੇਸ਼ ਕਰਾਂਗੇ ਜ਼ਿੰਦਗੀ ਹਸੀਨ ਹੈ। ਰਾਤ 9:15 ਆਏਗਾ ਪ੍ਰੋਗਰਾਮ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ। ਰਾਤ 9:30 ਤੁਸੀਂ ਸੁਣੋਗੇ ਪ੍ਰੋਗਰਾਮ ਖੇਡ ਸੰਸਾਰ। ਰਾਤ 10:02 ਤੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਹੋਏਗਾ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਡਾਕਟਰ ਯੋਗੇਸ਼ ਗਰਗ ਦਾ ਗਾਇਆ ਰਾਗ ਰਾਗੇਸ਼ਵਰੀ। ਤਬਲੇ ਤੇ ਇਹਨਾਂ ਦੇ ਨਾਲ ਸੰਗਤੀ ਕਰ ਰਹੇ ਨੇ ਹਰਸਿਮਰਨ ਸਿੰਘ, ਤੇ ਹਾਰਮੋਨੀਅਮ ਤੇ ਸਾਥ ਦੇ ਰਹੇ ਨੇ ਰਾਕੇਸ਼ ਕੁਮਾਰ। ਰਾਤ 10:30 ਤੁਸੀਂ ਸੁਣੋਗੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਸਰਗਮ। ਇਹ ਸੀ ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਇਸ ਤੋਂ ਇਲਾਵਾ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਸਮਾਚਾਰ ਆਪਣੇ ਆਪਣੇ ਸਮੇਂ ਤੇ ਪ੍ਰਸਾਰਿਤ ਕੀਤੇ ਜਾਣਗੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਹੁਣ ਪੇਸ਼ ਹੈ ਸਮੂਹ ਗਾਨ ਸਵੱਛ ਭਾਰਤ ਦੀ ਲਹਿਰ।

0: ಈ ಆಕಾಶವಾಣಿ ਦਾ ਜਲੰਧਰ ਕੇਂਦਰ ਹੈ। ਹੁਣ ਇੱਕ ਛੋਟਾ ਜਿਹਾ ਬ੍ਰੇਕ, ਉਸ ਤੋਂ ਬਾਅਦ ਫਿਰ ਤੋਂ ਹਾਜ਼ਰ ਹੁੰਦੇ ਹਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਂਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ

0: ਹੁਣ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦਾ ਟਾਈਟਲ ਸੌਂਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ। ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ 'ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬੱਲਾਂ ਤੋਂ ਅਧਿਆਤਮਿਕ ਗੁਰੂ ਸੰਤ ਨਿਰੰਜਨ ਦਾਸ ਜੀ ਅਤੇ ਚੰਡੀਗੜ੍ਹ ਤੋਂ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਨਾਲ ਨਿਵਾਸਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਵਿੱਚ ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚਨਚੇਤ ਨਿਰੀਖਣ ਪਿੱਛੋਂ ਸਫਾਈ 'ਚ ਊਣਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ 'ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਅੱਜ ਕੁੱਲ 65 ਪੁਰਸਕਾਰ ਪ੍ਰਦਾਨ ਕੀਤੇ ਗਏ, ਜਿਨ੍ਹਾਂ ਵਿੱਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ੍ਰੀ ਸ਼ਾਮਲ ਨੇ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਨੇ। ਅੱਜ ਰਾਸ਼ਟਰਪਤੀ ਨੇ 65 ਪ੍ਰਸਿੱਧ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਨ੍ਹਾਂ ਵਿੱਚ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਰਗੀਆਂ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਨੇ। ਅੱਜ ਸਨਮਾਨਿਤ ਹੋਣ ਵਾਲਿਆਂ 'ਚ ਡੇਰਾ ਸੱਚਖੰਡ ਬੱਲਾਂ ਦੇ ਅਧਿਆਤਮਿਕ ਗੁਰੂ ਸੰਤ ਨਿਰੰਜਨ ਦਾਸ ਜੀ, ਜੋ ਸ੍ਰਵਣ ਦਾਸ ਸੰਸਥਾਵਾਂ ਰਾਹੀਂ ਸਮਾਜ ਭਲਾਈ ਦੇ ਕਾਰਜ ਕਰਦੇ ਨੇ ਅਤੇ 70 ਸਾਲਾਂ ਤੋਂ ਵੱਧ ਸਮੇਂ ਤੋਂ ਦੁਨੀਆਂ ਭਰ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰ ਰਹੇ ਨੇ।
2: ਸੰਤ ਨਿਰੰਜਨ ਦਾਸ ਜੀ ਅਧਿਆਤਮ।
1: ਚੰਡੀਗੜ੍ਹ ਤੋਂ ਸ੍ਰੀ ਇੰਦਰਜੀਤ ਸਿੰਘ ਸਿੱਧੂ, ਸਾਬਕਾ IPS ਅਧਿਕਾਰੀ ਜਿਨ੍ਹਾਂ ਨੂੰ ਝਾੜੂ ਯੋਧਾ ਵਜੋਂ ਵੀ ਜਾਣਿਆ ਜਾਂਦਾ, ਉਹਨਾਂ ਸੇਵਾ ਮੁਕਤ ਹੋਣ ਤੋਂ ਬਾਅਦ ਆਪਣੇ ਆਪ ਨੂੰ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਕਰ ਦਿੱਤਾ। ਸਵੱਛਤਾ ਪ੍ਰਤੀ ਆਪਣੀ ਮਜ਼ਬੂਤ ਪ੍ਰਤੀਬੱਧਤਾ ਲਈ ਉਹਨਾਂ ਦੇਸ਼ ਭਰ ਤੋਂ ਸ਼ਲਾਘਾ ਖੱਟੀ ਹੈ।
2: ਸਰਦਾਰ ਇੰਦਰਜੀਤ ਸਿੰਘ ਸਿੱਧੂ, ਸਮਾਜ ਸੇਵਾ।
1: ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਪ ਰਾਸ਼ਟਰਪਤੀ ਨੇ ਡਾਕਟਰ ਮੁਖਰਜੀ ਨੂੰ ਇੱਕ ਦੂਰਦਰਸ਼ੀ ਨੇਤਾ, ਇੱਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਇੱਕ ਦੇਸ਼ ਭਗਤ ਦੱਸਿਆ। ਉਨ੍ਹਾਂ ਕਿਹਾ ਕਿ ਡਾਕਟਰ ਮੁਖਰਜੀ ਨੇ ਨਿਡਰਤਾ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣਾ ਜੀਵਨ ਦੇਸ਼ ਦੇ ਵਿਕਾਸ ਲਈ ਸਮਰਪਿਤ ਕੀਤਾ। ਇਸੇ ਦੌਰਾਨ ਪਠਾਨਕੋਟ ਵਿੱਚ ਵੀ BJP ਵਰਕਰਾਂ ਨੇ ਮਾਧੋਪੁਰ 'ਚ ਏਕਤਾ ਸਥਲ ਯਾਦਗਾਰ ਵਿਖੇ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਵਸ ਮਨਾਇਆ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ 'ਚ ਮੌਸਮ ਅਤੇ ਐਲ ਨੀਨੋ ਪ੍ਰਭਾਵ ਅਤੇ ਖੇਤੀਬਾੜੀ 'ਤੇ ਇਸ ਦੇ ਅਸਰ ਦੇ ਮੱਦੇਨਜ਼ਰ ਇੱਕ ਜਾਇਜ਼ਾ ਮੀਟਿੰਗ ਕੀਤੀ। ਮੀਟਿੰਗ ਵਿੱਚ ਕਈ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ, ਸਕੱਤਰਾਂ, ਜ਼ਿਲ੍ਹਾ ਕਲੈਕਟਰਾਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਿਚਾਰ ਵਟਾਂਦਰੇ ਦੌਰਾਨ ਘੱਟ ਬਾਰਿਸ਼ ਦੀ ਸਥਿਤੀ 'ਚ ਜ਼ਰੂਰੀ ਤਿਆਰੀਆਂ, ਬਦਲਵੀਆਂ ਫਸਲ ਯੋਜਨਾਵਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ 'ਚ ਪਾਰਦਰਸ਼ੀ ਅਤੇ ਯੋਗਤਾ ਆਧਾਰਿਤ ਭਰਤੀ ਪ੍ਰਣਾਲੀ ਕਾਰਨ ਪੰਜਾਬ ਸਰਕਾਰੀ ਨੌਕਰੀਆਂ ਲਈ ਦੇਸ਼ ਦੇ ਮੋਹਰੀ ਸੂਬਿਆਂ 'ਚ ਸ਼ਾਮਲ ਹੋ ਗਿਆ। ਅੱਜ ਮਾਨਸਾ ਵਿਖੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ 'ਚ ਨਵਨਿਯੁਕਤ 665 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 4.5 ਸਾਲਾਂ ਦੌਰਾਨ 68,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਉਨ੍ਹਾਂ ਨਵਨਿਯੁਕਤ ਕਰਮਚਾਰੀਆਂ ਨੂੰ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਪੰਜਾਬ ਸਰਕਾਰ ਵੱਲੋਂ ਮਈ 2026 ਤੱਕ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇ ਰੂਪ ਵਿੱਚੋਂ 125 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਿਭਾਗ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਗਤੀ ਜਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਸਾਲ 2026-27 ਦੌਰਾਨ ਇਸ ਨੇਕ ਕਾਰਜ ਨੂੰ ਨਿਰੰਤਰ ਜਾਰੀ ਰੱਖਣ ਲਈ ਪਹਿਲਾਂ ਹੀ 498 ਕਰੋੜ

ਪਹਿਲੀ ਵੱਡੀ ਰਾਸ਼ੀ ਦਾ ਵਿਸ਼ੇਸ਼ ਬਜਟ ਉਪਬੰਧ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਲੋਕ ਪੱਖੀ ਯੋਜਨਾ ਦਾ ਸਿੱਧਾ ਲਾਭ ਸੂਬੇ ਦੇ 2,83,000 ਤੋਂ ਵੱਧ ਲਾਭਪਾਤਰੀਆਂ ਨੂੰ ਮਿਲ ਰਿਹਾ ਤਾਂ ਜੋ ਉਹਨਾਂ ਨੂੰ ਆਰਥਿਕ ਤੌਰ ਤੇ ਕਿਸੇ ਦਾ ਸਹਾਰਾ ਨਾ ਲੈਣਾ ਪਵੇ। ਉਹਨਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਨੇ ਕਿ ਲਾਭਪਾਤਰੀਆਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਹਰ ਮਹੀਨੇ ਬਿਨਾਂ ਕਿਸੇ ਦੇਰੀ ਦੇ ਸਮੇਂ ਸਿਰ ਜਾਰੀ ਹੋ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਪਰੇਸ਼ਾਨ ਨਾ ਹੋਣਾ ਪਵੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰੇ ਅਚਨਚੇਤ ਨਿਰੀਖਣ ਤੋਂ ਬਾਅਦ ਮੋਗਾ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਨੇ। ਜ਼ਿਕਰਯੋਗ ਹੈ ਕਿ ਨਿਰੀਖਣ ਦੌਰਾਨ ਸ਼ਹਿਰ ਭਰ ਵਿੱਚ ਸਫਾਈ ਵਿੱਚ ਕਾਫੀ ਉਣਤਾਈਆਂ ਪਾਈਆਂ ਗਈਆਂ। ਅੱਜ ਮੋਗਾ ਸ਼ਹਿਰ 'ਚ ਨਿਰੀਖਣ ਦੌਰਾਨ ਹਰਜੋਤ ਸਿੰਘ ਬੈਂਸ ਨੇ ਵਸਨੀਕਾਂ ਨਾਲ ਗੱਲਬਾਤ ਕੀਤੀ ਤੇ ਸ਼ਹਿਰ ਵਿੱਚ ਖੁੱਲ੍ਹੇ ਕੂੜੇ ਵਾਲੀਆਂ ਥਾਵਾਂ ਨੂੰ ਦੇਖਿਆ। ਮੰਤਰੀ ਨੇ ਕਿਹਾ ਕਿ ਸਫਾਈ 'ਚ ਕੋਤਾਹੀ ਜਾਂ ਅਣਗਹਿਲੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਮੰਤਰੀ ਨੇ ਕਿਹਾ ਕਿ ਸ਼ਹਿਰ 'ਚ ਅਚਨਚੇਤ ਨਿਰੀਖਣ ਜਾਰੀ ਰਹਿਣਗੇ ਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਏਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਾਇਮ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਜੋਂ 4 ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਉਹਨਾਂ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ। ਅੱਜ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਉੱਚ ਪੱਧਰੀ ਮੀਟਿੰਗਾਂ ਦੌਰਾਨ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੌਂਪੇ ਗਏ ਮੰਗ ਪੱਤਰਾਂ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਉਠਾਈਆਂ ਸਾਰੀਆਂ ਜਾਇਜ਼ ਮੰਗਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਰਾਹਤ ਦੇਣ ਲਈ ਪਹਿਲਾਂ ਤੋਂ ਵਿਚਾਰਾਧੀਨ ਮਾਮਲਿਆਂ ਦੀ ਪ੍ਰਸ਼ਾਸਕੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਪੰਜਾਬ ਸਰਕਾਰ ਵੱਲੋਂ ਕੱਲ੍ਹ ਨੂੰ ਮੋਹਾਲੀ ਸਥਿਤ ਐਮਐਟੀ ਯੂਨੀਵਰਸਿਟੀ ਵਿਖੇ ਐਨਆਰਆਈ ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ। ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਐਨਆਰਆਈ ਮਿਲਣੀ 2026 ਐਨਆਰਆਈ ਤੇ ਪੰਜਾਬ ਸਰਕਾਰ ਦਰਮਿਆਨ ਸਿੱਧੇ ਸੰਵਾਦ ਲਈ ਇੱਕ ਮਹੱਤਵਪੂਰਨ ਮੰਚ ਹੈ ਜਿੱਥੇ ਭਾਗੀਦਾਰ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਸਾਂਝੇ ਕਰ ਸਕਦੇ ਨੇ ਅਤੇ ਆਪਣੇ ਜ਼ਿਲ੍ਹਿਆਂ ਅਤੇ ਸੂਬੇ ਨਾਲ ਸਬੰਧਤ ਮਾਮਲਿਆਂ ਦੇ ਹੱਲ ਵਾਸਤੇ ਸਰਕਾਰ ਨਾਲ ਸਿੱਧੀ ਗੱਲਬਾਤ ਕਰ ਸਕਣਗੇ। ਕੇਂਦਰ ਸਰਕਾਰ ਦੇ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਵਿਭਾਗ ਤਹਿਤ ਨੈਸ਼ਨਲ SC/ST ਹੱਬ ਲੁਧਿਆਣਾ ਵੱਲੋਂ ਦਲਿਤ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉੱਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ। ਇਸ ਦਾ ਉਦੇਸ਼ ਮੌਜੂਦਾ SC/ST ਉੱਦਮੀਆਂ ਵਿੱਚ ਵਪਾਰਕ ਮੌਕਿਆਂ ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਸੂਬੇ 'ਚ ਖੁਰਾਕ ਸੁਰੱਖਿਆ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਨਾਲ ਜੋੜਨ ਦੇ ਮਿਸ਼ਨ ਨੂੰ ਜਾਰੀ ਰੱਖਦੇ ਹੋਏ ਰੀਜਨਰੇਟਿੰਗ ਪੰਜਾਬ ਸੰਸਥਾ ਨਾਲ ਮਿਲ ਕੇ ਵਿਸਥਾਰਤ ਵਿਚਾਰ ਚਰਚਾ ਕੀਤੀ ਤਾਂ ਜੋ ਸਾਰੇ ਭਾਈਵਾਲਾਂ ਦੀ ਸਰਗਰਮ ਭਾਗੀਦਾਰੀ ਨਾਲ ਇਸ ਸਬੰਧੀ ਭਵਿੱਖਮੁਖੀ ਰਣਨੀਤੀ ਉਲੀਕੀ ਜਾ ਸਕੇ। ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਨੇ ਇਸ ਦੌਰਾਨ ਖੇਤੀਬਾੜੀ, ਪਾਣੀ, ਸਿਹਤ ਤੇ ਜਲਵਾਯੂ ਦੇ ਆਪਸ ਵਿੱਚ ਡੂੰਘਾਈ ਨਾਲ ਜੁੜੇ ਹੋਣ 'ਤੇ ਜ਼ੋਰ ਦਿੱਤਾ। ਪੰਜਾਬ ਦੇ ਸੰਸਥਾਪਕ ਸੁਮਿਤ ਸੰਧੂ ਨਾਲ ਮਿਲ ਕੇ ਜੀਵਤ ਮਿੱਟੀ ਮਿਸ਼ਨ ਤੇ ਧਰਤੀ ਦੀਆਂ ਧੀਆਂ ਵਰਗੇ ਨਵੇਂ ਸੰਕਲਪਾਂ ਦੀ ਸ਼ੁਰੂਆਤ ਕਰਦਿਆਂ ਚੇਅਰਮੈਨ ਨੇ ਮਿੱਟੀ ਦੀ ਸਿਹਤ ਨੂੰ ਸੁਚੇਤ ਕਰਨ ਤੇ ਇਸ ਨੂੰ ਬਿਹਤਰ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ। ਗੁਰਦਾਸਪੁਰ ਦੇ ਸਠਿਆਲੀ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿੱਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਸ ਪਾੜ ਨੂੰ ਅੱਜ ਤੱਕ ਪੂਰਿਆ ਨਹੀਂ ਜਾ ਸਕਿਆ। ਉਧਰ ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਦਾ ਕਹਿਣਾ ਹੈ ਕਿ ਕੰਮ ਚੰਗੀ ਪੱਧਰ ਤੇ ਜਾਰੀ ਹੈ ਤੇ ਜਲਦ ਹੀ ਇਸ ਨੂੰ ਪੂਰ ਲਿਆ ਜਾਏਗਾ। ਉਧਰ ਤਰਨ ਤਾਰਨ ਦੇ ਰਸੂਲਪੁਰ ਨੇੜੇ ਰਾਜਪਾਤ 'ਚ ਕੱਲ੍ਹ ਪਏ ਪਾੜ ਕਾਰਨ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ। ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੇ ਸਾਂਝੇ ਯਤਨਾਂ ਸਦਕਾ ਰਾਜਪਾਤ 'ਚ ਬੰਨ ਬਣਾ ਕੇ ਇਸ ਦੇ ਵਹਾਅ ਨੂੰ ਕਾਬੂ ਕੀਤਾ ਗਿਆ ਜਿਸ ਨਾਲ ਹੁਣ ਪਾਣੀ ਦਾ ਪੱਧਰ ਕਾਫੀ ਘੱਟ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਮਾਨਸਾ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ ਧਮਕਾ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੌਰਾਨ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਵੀ ਹੋ ਸਕਦਾ ਹੈ। ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਹੋਈ ਹੈ। ਅੱਜ ਪੰਜਾਬ ਦੇ ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ 'ਚ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ

0: ਸਮਾਰੋਹ ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬੱਲਾ ਤੋਂ ਅਧਿਆਤਮਿਕ ਗੁਰੂ ਸੰਤ ਨਿਰੰਜਨ ਦਾਸ ਜੀ ਅਤੇ ਚੰਡੀਗੜ੍ਹ ਤੋਂ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਨਾਲ ਨਵਾਜ਼ਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ 'ਚ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗ ਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚਨਚੇਤ ਨਿਰੀਖਣ ਪਿੱਛੋਂ ਸਵਾਈ ਚੋਣ ਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕੁਝ ਥਾਵਾਂ ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਹਾਂ ਜੀ ਲੁੜੀਆ ਰਾਮ ਜੀ ਲੰਘ ਆਈਏ ਜੀ।
1: ਆ ਜਾਓ ਬਲ ਸਾਹਿਬ, ਆ ਜਾਓ ਬੱਚਣ, ਆ ਜਾਓ
0: ਲੁੜੀਆ ਰਾਮ ਜੀ। ਜੈ ਹਿੰਦ ਜੀ,
1: ਜੈ ਜੀ, ਜੈ ਜੀ ਬਲ ਸਾਹਿਬ। ਬੱਚਿਆਂ ਨੂੰ ਕੀ ਹਾਲ ਚਾਲ ਤੁਹਾਡਾ?
0: ਹਾਲ ਚਾਲ ਵਾਹਵਾ ਵਧੀਆ, ਚੜ੍ਹਦੀ ਕਲਾ। ਤੁਸੀਂ ਸੁਣਾਓ
1: ਹਾਲ ਚਾਲ ਤਕੜਾ। ਦੇਖੋ ਜਿੱਦਾਂ ਅੱਜ ਸਮਾਂ ਜਿਹੜਾ ਹੈ,
0: ਹਾਂਜੀ,
1: ਜਿੱਦਾਂ ਹੁੰਦਾ ਇੱਕ ਤਾਂ ਜਾਣਕਾਰੀ,
0: ਅੱਛਾ ਜੀ,
1: ਇੱਕ ਜ਼ਰੂਰਤ ਤੋਂ ਜ਼ਿਆਦਾ ਜਾਣਕਾਰੀ
0: ਜੀ।
1: ਜਾਣਕਾਰੀ ਹੋਣਾ,
0: ਹਾਂਜੀ,
1: ਇਹ ਬਹੁਤ ਵਧੀਆ ਚੀਜ਼ ਹੈ,
0: ਠੀਕ ਹੈ ਜੀ।
1: ਔਰ ਜਾਣਕਾਰ ਹੋਣਾ ਇਹ ਵੀ ਬਹੁਤ ਵਧੀਆ ਚੀਜ਼ ਹੈ,
0: ਹਾਂਜੀ।
1: ਔਰ ਜਾਣਕਾਰੀ ਰੱਖਣਾ ਇਹ ਵੀ ਬਹੁਤ ਵਧੀਆ ਚੀਜ਼ ਹੈ,
0: ਠੀਕ ਹੈ ਜੀ।
1: ਪਰ ਜਦੋਂ ਇਹਨਾਂ ਦੇ ਅੱਗੇ ਬਹੁਤ ਲੱਗ ਜਾਂਦਾ,
0: ਹਾਂਜੀ,
1: ਫਿਰ ਕਿਤੇ ਨਾ ਕਿਤੇ ਉਹ ਚੀਜ਼ ਸਾਡੇ ਮਾਨਸਿਕ ਸਤਰ 'ਤੇ ਵੀ,
0: ਹਾਂਜੀ,
1: ਬੌਧਿਕ ਸਤਰ 'ਤੇ ਵੀ, ਹਰ ਸਤਰ ਦੇ ਉੱਤੇ ਉਹਦਾ ਜਿਹੜਾ ਵਿਗਾੜ ਪੈਣਾ ਸ਼ੁਰੂ ਹੋ ਜਾਂਦਾ ਹੈ,
0: ਠੀਕ ਹੈ ਜੀ।
1: ਕਿਉਂਕਿ ਜਿੱਦਾਂ ਅੱਜ ਸਮਾਂ ਹੈ ਸਾਧਨਾਂ ਦਾ,
0: ਹਾਂਜੀ,
1: ਅਲੱਗ ਤਰ੍ਹਾਂ ਦੇ ਸਾਧਨ ਹੈ, ਅਲੱਗ ਤਰ੍ਹਾਂ ਦੇ ਜਾਣਕਾਰੀ ਦੇ ਸੋਮੇ ਹੈ, ਕਿਉਂਕਿ ਮੋਬਾਈਲ ਦੇ ਵਿੱਚ ਸਾਰਾ ਕੁਛ ਆ ਗਿਆ,
0: ਹਾਂਜੀ।
1: ਹਰ ਜਾਣਕਾਰੀ ਜਿਹੜੀ ਹੈ
0: ਜੀ
1: ਉਹ ਸਹੀ ਹੋਵੇ ਇਹ ਹੋ ਨਹੀਂ ਸਕਦਾ,
0: ਹੋ ਨਹੀਂ ਸਕਦਾ ਜੀ।
1: ਜਾਣਕਾਰੀ ਦੇਣ ਵਾਲਾ ਸਹੀ ਹੋਵੇ ਇਹ ਵੀ ਹੋ ਨਹੀਂ ਸਕਦਾ
0: ਜੀ,
1: ਜਾਣਕਾਰੀ ਸਹੀ ਹੋਵੇ ਇਹ ਤਾਂ ਆਪਾਂ ਪਹਿਲਾਂ ਹੀ ਕਿਹਾ,
0: ਸਹੀ ਗੱਲ ਹੈ ਜੀ।
1: ਸੋ ਇਸ ਕਰਕੇ ਕਿਉਂਕਿ ਤੁਹਾਡੇ ਸਾਹਮਣੇ ਜੋ ਆ ਰਿਹਾ,
0: ਹਾਂਜੀ,
1: ਉਹਦੇ ਪਰਖ ਨਿਰਖ ਔਰ ਪੜਚੋਲ ਕੀ ਸਹੀ ਹੈ ਕੀ ਗਲਤ ਹੈ,
0: ਹਾਂਜੀ,
1: ਉਹ ਸਿਰਫ ਤੁਹਾਡੇ ਹੱਥ 'ਚ ਹੈ।
0: ਮਸਾਲਾ ਹੈ ਹੀ ਨਾ ਜੀ, ਸੋਸ਼ਲ ਮੀਡੀਆ 'ਤੇ ਤੁਸੀਂ ਗੱਲ ਕੀਤੀ ਆ ਵੀ ਉਹਨੂੰ ਪਰਖਿਆ ਨਹੀਂ ਜਾ ਸਕਦਾ, ਤੇ ਦੂਜਾ ਉਹਦੇ ਨਾਲ ਜਿਹੜਾ ਇੱਕ ਮਾਇਕ ਸੰਕਲਪ ਜਿਹੜਾ ਜੁੜ ਗਿਆ, ਪੈਸਾ ਜੁੜ ਗਿਆ, ਉਹਦੇ ਨਾਲ ਹਰੇਕ ਬੰਦੇ ਨੂੰ ਇਹ ਆ ਵੀ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਹੈਗੀ ਆ ਉਹਨੂੰ ਮੈਂ ਵਧਾ ਚੜ੍ਹਾ ਕੇ ਝੂਠ ਮੂਠ ਨਾਲ ਤੱਥ ਜਿਹੜੇ ਆ ਲਾ ਕੇ ਅਤੇ ਉਹਨੂੰ ਪੇਸ਼ ਕਰਾਂ ਤਾਂ ਕਿ ਵੱਧ ਤੋਂ ਵੱਧ ਜਿਹੜਾ ਪੈਸਾ ਬਣੇ। ਉਹਦੇ ਚੱਕਰ ਜਿਹੜੀ ਗਲਤ ਜਾਣਕਾਰੀ ਆ ਉਹ ਆਮ ਲੋਕਾਂ ਤੱਕ ਪਹੁੰਚ ਰਹੀ ਆ, ਜਿਹੜੇ ਕਿ ਉਹਨੂੰ ਬਿਲਕੁਲ ਸੱਚ ਮੰਨ ਰਹੇ ਆ,
1: ਸੱਚ ਮੰਨ ਰਹੇ ਆ
0: ਜੀ।
1: ਔਰ ਇੱਥੇ ਹੀ ਜਿਹੜਾ ਹੈ ਆ ਕੇ, ਕਿਉਂਕਿ ਇਹ ਜਿਹੜੀ ਗਲਤ ਜਾਣਕਾਰੀ ਹੈ ਸਮਾਜ ਨੂੰ ਗਲਤ ਪਾਸੇ ਲੈ ਕੇ ਜਾ ਰਹੀ ਹੈ।
0: ਨੀਮ ਹਕੀਮ ਖਤਰਾ ਹੈ ਜਾਨ
1: ਹੈ, ਉਹ ਬਿਲਕੁਲ ਬਿਲਕੁਲ ਉਦਾਂ ਦੀ ਗੱਲ ਹੈ
0: ਜੀ।
1: ਕਿਉਂਕਿ ਦੇਖੋ ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ ਜਦੋਂ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ,
0: ਹਾਂਜੀ,
1: ਅਤੇ ਉਦੋਂ ਜਿਹੜੀ ਜਾਣਕਾਰੀ ਸਾਡੇ ਕੋਲ ਪਹੁੰਚਦੀ ਸੀ,
0: ਹਾਂਜੀ,
1: ਉਹ ਪੁਣ ਛਾਣ ਕਰਕੇ ਆਉਂਦੀ ਸੀ,
0: ਸਹੀ ਗੱਲ ਹੈ ਜੀ,
1: ਔਰ ਸਹੀ ਸਰੋਤ ਤੋਂ ਆਉਂਦੀ ਸੀ,
0: ਬਿਲਕੁਲ ਜੀ।
1: ਸੋ ਅੱਜ ਕਿਉਂਕਿ ਹੁਣ ਦੇਖੋ ਇਹਨਾਂ ਸਰੋਤਾਂ ਨੂੰ ਆਪਾਂ ਬੰਦ ਤਾਂ ਕਰ ਨਹੀਂ ਸਕਦੇ, ਨਾ ਆਪਾਂ ਬੰਦ ਕਰਵਾ ਸਕਦੇ,
0: ਬਿਲਕੁਲ ਜੀ,
1: ਇਹ ਤਾਂ ਹੁਣ ਸ਼ੁਰੂ ਹੋ ਗਿਆ,
0: ਸਹੀ ਗੱਲ ਹੈ ਜੀ।
1: ਹੁਣ ਜਿਹੜਾ ਹੈ ਕਿ ਆਪਣੇ ਹੱਥ ਦੇ ਵਿੱਚ ਇੰਨੀ ਕੁ ਚੀਜ਼ ਹੈ ਕਿ ਅਸੀਂ ਉਸ ਜਾਣਕਾਰੀ ਨੂੰ ਜਿਹੜਾ ਸੱਚ ਮੰਨਦੇ ਹਾਂ,
0: ਹਾਂਜੀ,
1: ਜਾਂ ਉਸ ਜਾਣਕਾਰੀ ਦੇ ਬਾਬਤ ਕੁਛ ਨਾ ਕੁਛ ਸੰਸ਼ੇ ਦੀ ਗੁੰਜਾਇਸ਼ ਰੱਖਦੇ ਹਾਂ।
0: ਕੋਸ਼ਿਸ਼ ਕਰੀਏ ਕਿ ਜਿਹੜੀ ਵੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਆ, ਕੋਈ ਵੀ ਇਫੈਕਟ ਹੋ ਸਕਦਾ ਹੋ, ਉਹਨੂੰ ਆਪਾਂ ਆਪਣੇ ਤੌਰ 'ਤੇ ਆਪਣੇ ਲੈਵਲ 'ਤੇ ਉਹਨੂੰ ਪਰਖੀਏ।
1: ਹਾਂ, ਹੂ ਬਾ ਹੂ, ਜਿੱਦਾਂ ਇੰਨ ਬਿੰਨ ਆਪਾਂ ਜਾਣਕਾਰੀ ਨੂੰ ਮੰਨ ਕੇ,
0: ਹਾਂਜੀ,
1: ਅਤੇ ਉਹਦੇ ਉੱਤੇ ਜਿਹੜਾ ਹੈ ਅਮਲ ਕਰਨਾ ਸ਼ੁਰੂ ਕਰ ਦਈਏ,
0: ਹਾਂਜੀ,
1: ਉਹ ਸਾਡੇ ਪੱਖ ਦੇ ਉੱਤੇ ਬਹੁਤ ਘਾਤਕ ਹੈ। ਕਿਉਂਕਿ ਦੇਖੋ ਇਹ ਜਾਣਕਾਰੀ ਹਰ ਪੱਖ 'ਤੇ ਹੈ,
0: ਹਾਂਜੀ,
1: ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਹੈ,
0: ਹਨਾ,
1: ਸਰਕਾਰੀ ਮਤਲਬ ਜਿਹੜਾ ਹੈ ਸਿਸਟਮ ਉਹਦੇ ਬਾਬਤ ਹੈ, ਜਾਂ ਤੁਹਾਡੀ ਸਿਹਤ ਦੇ ਬਾਬਤ ਹੈ, ਅਲੱਗ ਅਲੱਗ ਤਰ੍ਹਾਂ

0: ਅਲੱਗ-ਅਲੱਗ ਪੱਖਾਂ ਦੇ ਉੱਤੇ ਤੁਹਾਨੂੰ ਜਾਣਕਾਰੀ ਉਹ ਤੋਂ ਮਿਲਦੀ ਹੈ।
1: ਹਾਂਜੀ,
0: ਸੋ ਇਸ ਕਰਕੇ ਜਿਹੜੀ ਜਾਣਕਾਰੀ ਹੁਣ ਇਹ ਹੈ ਵੀ ਆਪਾਂ ਜਾਣਕਾਰੀ ਤਾਂ ਲੈ ਲਈ,
1: ਹਾਂਜੀ,
0: ਕਈ ਵਾਰੀ ਇਹਦੇ ਵਿੱਚ ਇਹ ਹੈ ਵੀ ਅਸੀਂ ਜਾਣਕਾਰੀ ਅੱਗੇ ਵੀ ਸਾਂਝੀ ਕਰ ਦਿੰਦੇ ਹਾਂ।
1: ਬਿਲਕੁਲ ਜੀ,
0: ਗਲਤ ਜਾਣਕਾਰੀ ਅੱਗੇ ਜਦੋਂ ਆਪਾਂ ਸਾਂਝੀ ਕਰ ਦਿੰਦੇ ਹਾਂ,
1: ਹਾਂਜੀ,
0: ਉਹਦੇ ਨਾਲ ਆਪਾਂ ਉਹ ਗਲਤ ਬੰਦੇ ਦਾ ਸਾਥ ਦੇ ਰਹੇ ਹਾਂ।
1: ਸਹੀ ਗੱਲ ਹੈ ਜੀ,
0: ਇਹਦਾ ਮਤਲਬ ਤੁਸੀਂ ਉਸ ਕਤਾਰ ਦੇ ਵਿੱਚ ਆ ਕੇ ਖੜੇ ਹੋ ਗਏ।
1: ਹਾਂਜੀ,
0: ਸੋ ਇੱਕ ਤਾਂ ਬਲ ਸਾਹਿਬ ਅੱਜ ਸਮਾਂ ਐਸਾ ਹੈ ਵੀ ਬੜਾ ਸਮਝ ਨਾਲ, ਬੜਾ ਸੰਕੋਚ ਨਾਲ ਇਹ ਆਪਾਂ ਜਿਹੜੀਆਂ ਜਾਣਕਾਰੀਆਂ ਆਪਣੇ ਤੱਕ ਪਹੁੰਚਦੀਆਂ ਨੇ ਇਹਨਾਂ ਨੂੰ ਅੱਗੇ ਜਾਣਕਾਰੀਆਂ ਨੂੰ ਪਹੁੰਚਾਉਣਾ ਹੈ।
1: ਹਾਂਜੀ,
0: ਕਿਉਂਕਿ ਹੈ ਤਾਂ ਇੱਕ ਸਿਰਫ ਹੱਥ ਨਾਲ ਹੀ ਜਿਹੜਾ ਹੈ ਇਹ ਜਾਣਕਾਰੀ, ਹੁਣ ਮੂੰਹ ਨਾਲ ਨਹੀਂ,
1: ਹਾਂਜੀ,
0: ਹੈ ਨਾ, ਜਾਂ ਦੇਖ ਇਹ ਹੱਥ ਨਾਲ ਹੀ ਜਾਂਦੀ ਹੈ।
1: ਸਹੀ ਗੱਲ ਹੈ ਜੀ,
0: ਹੈ ਨਾ, ਤੁਸੀਂ ਇੱਕ ਬਟਨ ਹੀ ਨੱਪਣਾ ਤੇ ਜਾਣਕਾਰੀ ਅੱਗੇ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ।
1: ਬਿਲਕੁਲ ਜੀ,
0: ਸੋ ਇਹ ਜਾਣਕਾਰੀ ਇਹ ਨਾ ਹੋਵੇ ਕਿ ਤੁਹਾਡੇ ਲਈ ਉਹ ਇੱਕ ਐਸੀ ਮੁਸੀਬਤ ਦਾ ਵਾਇਸ ਬਣ ਜੇ ਕਿ ਮੁੜ ਕੇ ਆਪੇ ਫਸੜੀਏ ਤੈਨੂੰ ਕੌਣ ਛਡਾਵੇ ਵਾਲਾ ਹਿਸਾਬ ਹੋ ਜਾਂਦਾ। ਆਪਾਂ ਬਹੁਤ ਸਾਰੀਆਂ ਘਟਨਾਵਾਂ ਦੇਖਦੇ ਹਾਂ।
1: ਹਾਂਜੀ ਹਾਂਜੀ, ਬਿਲਕੁਲ ਜੀ,
0: ਆ ਧੋਖਾਧੜੀਆਂ ਜਿਹੜੀਆਂ ਹੈ ਪੈਸੇ ਦੇ ਲੈਣ ਦੇਣ ਨੂੰ ਲੈ ਕੇ, ਇਹ ਵੀ ਤਾਂ ਇਸੇ ਹਿਸਾਬ ਦਾ ਹੀ ਹੈ ਨਾ।
1: ਬਿਲਕੁਲ ਜੀ,
0: ਕਿ ਜਿਹੜਾ ਬੰਦਾ ਸਾਨੂੰ ਪੁੱਛ ਰਿਹਾ ਆਪਾਂ ਤੋਂ ਜਾਣਕਾਰੀ ਲੈ ਰਿਹਾ,
1: ਹਾਂਜੀ,
0: ਤੁਹਾਨੂੰ ਉਸ ਬਾਰੇ ਪਤਾ ਹੀ ਨਹੀਂ ਹੈ।
1: ਸਹੀ ਗੱਲ ਹੈ,
0: ਤੁਹਾਨੂੰ ਤੁਸੀਂ ਉਹਦੀ ਕੋਈ ਪਰਖ ਨਹੀਂ ਕਰ ਰਹੇ, ਉਹਦੀ ਕੋਈ ਪੜਚੋਲ ਨਹੀਂ ਕਰ ਰਹੇ। ਉਹ ਤੁਹਾਨੂੰ ਐਵੇਂ ਦੱਸੀ ਜਾਂਦਾ ਕਿ ਮੈਂ ਤੁਹਾਡਾ ਰਿਸ਼ਤੇਦਾਰ ਹਾਂ, ਜਾਂ ਤੁਹਾਨੂੰ ਐਵੇਂ ਕਹੀ ਜਾਂਦਾ ਮੈਂ ਫਲਾਣੇ ਥਾਣੇ 'ਚੋਂ ਬੋਲਦਾ, ਜਾਂ ਮੈਂ ਬਾਹਰੋਂ ਤੁਹਾਡਾ ਮੁੰਡਾ ਫੜਿਆ ਗਿਆ।
1: ਸਹੀ ਗੱਲ ਹੈ,
0: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਸ ਟਾਈਮ ਸਾਡੇ ਪੱਖ ਦੇ ਉੱਤੇ, ਜਾਂ ਸਾਨੂੰ ਹੀ ਇਹਨਾਂ ਦੀ ਪਰਖ ਪੜਚੋਲ ਕਰਨੀ ਪੈਣੀ ਹੈ। ਬਾਅਦ ਦੇ ਵਿੱਚ ਜਦੋਂ ਕਹਿੰਦੇ ਹੁੰਦੇ ਵੀ ਲੁੱਟੀ ਗਈ ਤੇ ਉਦੋਂ ਕੁਛ ਨਹੀਂ ਬਣਨਾ।
1: ਸਹੀ ਗੱਲ ਹੈ ਜੀ,
0: ਸੋ ਇਸ ਕਰਕੇ ਬਾਅਦ ਦੇ ਵਿੱਚ ਜਿੱਦਾਂ ਹੈ ਕਿ ਜੀ ਕਿਸੇ ਨੂੰ ਦੋਸ਼ ਦਿਓ,
1: ਹਾਂਜੀ,
0: ਪਹਿਲੇ ਦੋਸ਼ੀ ਅਸੀਂ ਆਪ ਹਾਂ।
1: ਸਹੀ ਗੱਲ ਹੈ ਜੀ, ਆਪ ਹੀ ਸੰਭਲ ਕੇ ਚੱਲਣਾ ਚਾਹੀਦਾ ਜੀ ਪਹਿਲਾਂ,
0: ਹੈ ਕਿ ਨਹੀਂ?
1: ਬਿਲਕੁਲ,
0: ਜਿੱਦਾਂ ਕਹਿੰਦੇ ਨੇ ਉਸ ਬੱਸਾਂ ਦੇ ਵਿੱਚ ਲਿਖਿਆ ਵੀ ਹਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ।
1: ਬਿਲਕੁਲ ਜੀ,
0: ਅੱਜ ਦਾ ਸਮਾਂ ਜਿਹੜਾ ਬਲ ਸਾਹਿਬ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਆਪਣਾ ਚੰਗਾ ਔਰ ਮਾੜਾ ਇਹਦੇ ਜਿਹੜਾ ਹੈ ਇਹਦੇ ਜ਼ਿੰਮੇਵਾਰ ਤੁਸੀਂ ਆਪ ਹੋ।
1: ਸਹੀ ਗੱਲ ਹੈ ਜੀ,
0: ਤੋ ਆਪ ਤੁਹਾਨੂੰ ਫਿਰ ਹਰ ਟਾਈਮ ਜਿਹੜਾ ਹੈ ਜਾਂ ਹਰ ਸਮੇਂ ਤੁਹਾਨੂੰ ਚੁਕੰਨੇ ਰਹਿਣਾ ਪੈਣਾ ਹੈ, ਜਾਗਰਤ ਰਹਿਣਾ ਪੈਣਾ ਹੈ। ਅਬੇਸਰੇ ਜਦੋਂ ਤੁਸੀਂ ਹੋਏ ਨਹੀਂ,
1: ਹਾਂਜੀ,
0: ਤੇ ਤੁਸੀਂ ਇਹਦਾ ਮਤਲਬ ਯਾਰ ਠੱਗੇ ਲੁੱਟੇ ਗਏ।
1: ਠੱਗੀ ਤਾਂ ਪਹਿਲੇ ਨੰਬਰ ਤੇ ਹੈ ਜੀ। ਤੁਸੀਂ ਇਹ ਦੇਖੋ ਹੁਣ ਫੋਨ ਦੇ ਵਿੱਚ ਹੀ ਆਪਣੇ ਜਿੰਨੇ ਤਕਰੀਬਨ ਖਾਤੇ ਨੇ ਆਪਣੇ ਬੈਂਕ ਵਾਲੇ ਖਾਤੇ ਫੋਨ 'ਚ ਜੁੜੇ ਹੁੰਦੇ ਆ।
0: ਬਿਲਕੁਲ,
1: ਵਟਸਐਪ ਤੇ ਮੈਸੇਜ ਆਉਂਦਾ, ਉਹ ਕਹਿੰਦੇ ਅੱਗੇ 10 ਜਾਣਿਆਂ ਨੂੰ ਭੇਜੋ, ਤੁਹਾਨੂੰ 1000 ਰੁਪਇਆ ਜੇ ਤੁਹਾਡੇ ਖਾਤੇ 'ਚ ਆਜੂਗਾ। ਉਹ ਬਾਅਦ 'ਚ ਪਤਾ ਲੱਗਦਾ ਜਿਹੜਾ ਖਾਤੇ ਵਿੱਚ ਵੀ ਸੀਗਾ 500,000
0: ਮੇਰੇ,
1: ਉਹ ਵੀ ਉੱਡ ਗਿਆ। ਇਸ ਕਰਕੇ ਜਿਹੜਾ ਬਚਾਅ ਆ ਉਹ ਆਪਾਂ ਆਪ ਹੀ ਕਰੀਏ,
0: ਆਪ ਹੀ ਕਰੀਏ। ਦੇਖੋ ਪੈਸਾ ਤਾਂ ਨਾ ਇੱਕ ਜਿੱਦਾਂ ਕਹਿੰਦੇ ਵੀ ਲਾਲਚ ਬੁਰੀ ਬਲਾ,
1: ਹਾਂਜੀ,
0: ਇਹ ਲਾਲਚ ਦੇ ਵਿੱਚ ਆ ਕੇ ਬੰਦਾ ਰਗੜਿਆ ਜਾਂਦਾ।
1: ਸਹੀ ਗੱਲ ਹੈ ਜੀ,
0: ਬੰਦੇ ਨੂੰ ਜਿੱਦਾਂ ਤੁਸੀਂ ਦੱਸਿਆ ਆ ਵੀ ਤੁਹਾਨੂੰ 1000 ਮਿਲਣਗੇ, ਹੈ ਨਾ, ਕੋਈ ਹੋਰ ਲਾਟਰੀ ਨਿਕਲਿਆ ਜੀ ਤੁਹਾਡੀ, ਐਂ ਹੋ ਜੂ ਉਹ ਹੋ ਜੂਗਾ।
1: ਬਿਲਕੁਲ ਜੀ,
0: ਸੋ ਇਹਨਾਂ ਚੀਜ਼ਾਂ ਤੋਂ ਬਚੋ, ਜਿਹੜਾ ਤੁਹਾਡੇ ਜੇਬ ਦੇ ਵਿੱਚ ਸਰਮਾਇਆ ਹੈ ਉਹਨੂੰ ਹੀ ਸੰਭਾਲ ਲਓ।
1: ਸਹੀ ਗੱਲ ਹੈ,
0: ਇਹ ਜੇਬ ਦੇ ਵਜਨ ਵਧਾਉਣ ਦੇ ਚੱਕਰ ਦੇ ਵਿੱਚ ਹੋਰ ਹੀ ਨਾ ਵਜਨ ਘਟਾ ਗਏ ਸੀ ਉਹ।
1: ਸਹੀ ਗੱਲ ਹੈ,
0: ਸੋ ਆਪਾਂ ਨੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਾਗਰੂਕ, ਕਿਉਂਕਿ ਬਹੁਤ ਸਾਰੇ ਖਾਸ ਕਰਕੇ ਜਿਹੜਾ ਹੈ ਕਿ ਉਹ ਜਿਹੜਾ ਠੱਗ ਆ ਉਹਦਾ ਕੰਮ ਤਾਂ ਠੱਗਣੀ ਮਾਰਨਾ ਹੈ।
1: ਇੱਕ ਦੇਖੋ ਜੀ, ਬੇਰੁਜ਼ਗਾਰੀ ਆਪਣੇ ਮੁਲਕ ਵਿੱਚ ਇੰਨੀ ਆ ਤੇ ਬੱਚੇ ਜਿਹੜੇ ਪੜ੍ਹੇ ਲਿਖੇ ਆ ਉਹ ਕਹਿੰਦੇ ਹੁਣ ਨੌਕਰੀ ਤਾਂ ਮਿਲਣੀ ਨਹੀਂ, ਘੱਟੋ ਘੱਟ ਇਧਰਲੇ ਪਾਸੇ ਨੂੰ
0: ਕੰਮ ਤਾਂ ਲੱਭਣੀ
1: ਕੰਮ ਤਾਂ ਲੱਭਣਾ ਹੀ ਆ। ਇਸ ਕਰਕੇ ਜਿਹੜੀ ਤੁਸੀਂ ਜਿੰਨੇ ਕੁ ਤਕਰੀਬਨ ਇਹ ਕੇਸ ਫੜ ਹੁੰਦੇ ਆ ਜੀ ਠੱਗੀ ਵਾਲੇ, ਉਹਨਾਂ ਵਿੱਚ ਬਹੁਤੇ ਜਿਹੜੇ ਆ ਨੌਜਵਾਨ ਬੱਚੇ ਆ।
0: ਸੋ ਇਸ ਕਰਕੇ ਇਹਦੇ ਤੋਂ ਉਹੀ ਹੈ ਨਾ ਕਿ ਬਾਲ ਸਾਹਿਬ ਆਪਾਂ ਨੇ ਬਚਣਾ ਹੈ।
1: ਹਾਂਜੀ ਬਿਲਕੁਲ,
0: ਆਪਾਂ ਖੁਦ ਬਚਣਾ ਹੈ। ਕੋਈ ਤੁਹਾਡੇ ਨਾਲ ਠੱਗੀ ਮਾਰਨ ਵਾਲਾ ਤਾਂ ਬਾਅਦ ਦੇ ਵਿੱਚ ਆਉਂਦਾ ਹੈ।
1: ਬਿਲਕੁਲ ਜੀ,
0: ਜਿਹੜਾ ਠੱਗਿਆ ਜਾਂਦਾ ਹੈ ਉਹ ਪਹਿਲਾਂ ਦੋਸ਼ੀ ਹੈ।
1: ਮੌਕਾ ਤਾਂ ਆਪਾਂ ਦਿੰਦੇ ਹਾਂ ਜੀ,
0: ਮੌਕਾ ਅਸੀਂ ਦਿੰਦੇ ਹਾਂ। ਸੋ ਇਸ ਕਰਕੇ ਹਰ ਬੰਦੇ ਨਾਲ ਹਰ ਜਾਣਕਾਰੀ ਸਾਂਝੀ ਕਰਨਾ
1: ਜੀ,
0: ਹਰ ਬੰਦੇ ਨੂੰ ਆਪਣੀ ਜਾਣਕਾਰੀ ਦੇ ਦੇਣਾ ਇਹ ਤੁਹਾਡੇ ਪੱਖ ਦੇ ਉੱਤੇ ਜਾਇਜ਼ ਨਹੀਂ ਹੈ।
1: ਬਿਲਕੁਲ ਜੀ,
0: ਕਿਉਂਕਿ ਨਾ ਤੁਹਾਨੂੰ ਬੈਂਕ ਵਾਲੇ ਫੋਨ ਕਰਦੇ ਹੈ ਤੇ ਨਾ ਬੈਂਕ ਵਾਲੇ ਤੁਹਾਨੂੰ ਧਮਕਾਉਂਦੇ ਹੈ।
1: ਸਹੀ ਗੱਲ,
0: ਤੇ ਜਿਹੜਾ ਆਪਣਾ ਮਹਿਕਮਾ ਪੁਲਿਸ ਦਾ ਵੀ ਮਹਿਕਮਾ ਹੈ ਉਹਨਾਂ ਦਾ ਵੀ ਢੰਗ ਤਰੀਕਾ ਫੋਨ ਤੇ ਨਹੀਂ ਹੈ। ਜੇ ਉਹਨਾਂ ਨੂੰ ਕੋਈ ਤੁਹਾਡੇ ਬਾਰੇ ਸ਼ੰਸ਼ਾ ਹੈ ਜਾਂ ਸ਼ੱਕ ਹੈ ਉਹ ਤੁਹਾਡੇ ਘਰ ਆਉਣਗੇ, ਤੁਹਾਨੂੰ ਸੰਭਣ ਆਉਣਗੇ, ਅਦਾਲਤੀ ਕਾਰਵਾਈ ਹੋਊਗੀ, ਏਦਾਂ ਨਹੀਂ ਪੁਲਿਸ ਕਹਿੰਦੀ ਕੁਛ। ਸੋ ਇਸ ਕਰਕੇ ਜਿਹੜਾ ਇਹ ਬਿਨਾਂ ਗੱਲੋਂ ਕਿਸੇ ਡਰ ਦੇ ਵਿੱਚ ਆ ਜਾਣਾ, ਭੈ ਦੇ ਵਿੱਚ ਆ ਜਾਣਾ, ਇਹ ਤੁਹਾਨੂੰ ਲੈਣੇ ਦੇਣੇ ਪੈ ਸਕਦੇ।
1: ਸਹੀ ਗੱਲ,
0: ਲੋਕ ਬੋਲ ਗਾਉਣ ਦੇ ਲਾਉਂਦੇ ਹਾਂ,
1: ਸੁਣਾ ਦਿਓ ਜੀ।

0: ਹਾਂਜੀ ਬਾਲ ਸਾਹਿਬ, ਕਮਾਦ ਦੀ ਫਸਲ ਜਿੱਦਾਂ ਪਸਾਰੀ ਜਾਣਦੇ ਕਿ ਪੰਜਾਬ ਦੇ ਵਿੱਚ ਇੱਕ ਬਦਲ ਹੈ ਕਣਕ ਝੋਨੇ ਦਾ
1: ਜੀ,
0: ਤੇ ਪਰ ਆਪਾਂ ਇਹ ਕਹਿੰਦੇ ਕਿ ਸਾਰੇ ਰਕਬੇ ਦੇ ਵਿੱਚ ਤਾਂ ਚਲੋ ਕੋਈ ਵੀ ਫਸਲ ਨਹੀਂ ਆਪਾਂ ਕਹਿ ਸਕਦੇ,
1: ਹਾਂਜੀ,
0: ਪਰ ਇਹ ਹੈ ਕਿ ਫਸਲੀ ਭਿੰਨਤਾ ਦੇ ਵਿੱਚ ਕਮਾਦ ਦੀ ਫਸਲ ਨੂੰ ਲਿਆਉਣਾ ਬੜਾ ਜ਼ਰੂਰੀ
1: ਜੀ।
0: ਇੱਕ ਤਾਂ ਘਰ ਦੀਆਂ ਲੋੜਾਂ ਦੇਖੋ,
1: ਸਹੀ ਗੱਲ,
0: ਸਾਡੀਆਂ ਉਹ ਪੂਰੀਆਂ ਹੁੰਦੀਆਂ ਹੈ,
1: ਹਾਂਜੀ।
0: ਦੂਜਾ ਇਹ ਹੈ ਕਿ ਇਹਦੇ 'ਚ ਵਪਾਰਕ ਸਮਰੱਥਾ ਇੰਨੀ ਆ, ਅੱਜ ਦੇਖੋ ਕਮਾਦ ਇੱਕ ਜਿੱਦਾਂ ਕਹਿੰਦੇ ਕਿ ਨਾ ਫੁੱਲ ਫੁਲਾ ਜਿਹੀ ਇੰਡਸਟਰੀ ਬਣ ਗਿਆ,
1: ਬਿਲਕੁਲ ਜੀ,
0: ਸ਼ੱਕਰ ਤਾਂ ਵਿਕਦੀ ਹੈ,
1: ਹਾਂਜੀ,
0: ਗੁੜ ਤਾਂ ਵਿਕਦਾ ਹੈ, ਅਲੱਗ ਅਲੱਗ ਤਰ੍ਹਾਂ ਦੀ ਸ਼ੱਕਰ, ਅਲੱਗ ਅਲੱਗ ਤਰ੍ਹਾਂ ਦੇ ਗੁੜ ਦੇ ਪ੍ਰਕਾਰ ਬਣ ਕੇ,
1: ਹੁਣ ਤਾਂ ਤੇਲ ਵਿੱਚ ਵੀ ਜੀ ਇਥਾਨੋਲ ਪੈਣ ਲੱਗ ਪਿਆ, ਉਹ ਵੀ ਕਹਿੰਦੇ ਗੰਨੇ ਤੋਂ ਬਣਦਾ,
0: ਗੰਨੇ ਤੋਂ ਬਣਦਾ ਹੈ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੀ ਵੀ

0: ਜਿੱਦਾਂ ਕਹਿ ਸਕਦੇ ਹਾਂ ਕਿ ਪ੍ਰਮੁੱਖ
1: ਹਾਂਜੀ
0: ਫਸਲ ਹੈ,
1: ਸਹੀ ਗੱਲ ਹੈ
0: ਪਰ ਇਸ ਫਸਲ ਦੇ ਵਿੱਚ ਜਿੱਦਾਂ ਕਹਿੰਦੇ ਕਿ ਜੇ ਬਿਜਾਈ ਵੇਲੇ ਆਪਾਂ ਵੇਸਲੇ ਰਹਿ ਗਏ,
1: ਅੱਛਾ ਜੀ,
0: ਜਿੱਦਾਂ ਉਹ ਕਹਿੰਦੇ ਨੇ ਵੀ ਬੀ ਪਾਈਏ ਚੁਣ ਕੇ ਅਤੇ ਪਾਣੀ ਪੀਏ ਪੁਣ ਕੇ,
1: ਹਾਂਜੀ,
0: ਇਹ ਫਸਲ ਦਾ ਬਿਮਾਰੀਆਂ ਤੋਂ ਫਿਰ ਸੁਧਾਰ ਆਪਾਂ ਨਹੀਂ ਕਰ ਸਕਦੇ।
1: ਠੀਕ ਹੈ ਜੀ,
0: ਇਹ ਤਾਂ ਜਿਹੜਾ ਪਹਿਲਾਂ ਹੀ ਆਪਾਂ ਉਪਰਾਲੇ ਕਰ ਲਏ
1: ਅੱਛਾ ਜੀ,
0: ਬਾਅਦ ਦੇ ਵਿੱਚ ਜਿਹੜਾ ਹੈ ਸਾਡੇ ਹੱਥ ਪੱਲੇ, ਜਿੱਦਾਂ ਕਹਿੰਦੇ ਕਿ ਇਹ ਤੋਂ ਬਚ ਨਹੀਂ ਸਕਦੇ ਆਪਾਂ ਬਿਮਾਰੀਆਂ ਤੋਂ।
1: ਠੀਕ ਹੈ ਜੀ,
0: ਕਮਾਦ ਦੀ ਕਾਸ਼ਤਕਾਰੀ ਦੇ ਬਾਬਤ ਸਾਰੇ ਢੰਗ ਤਰੀਕੇ ਦੇਖਭਾਲ ਗੁਲਜ਼ਾਰ ਸਿੰਘ ਸੰਘੇੜਾ ਡਾਕਟਰ ਸਾਹਿਬ ਆਏ ਸੀਗੇ, ਜਾਣਕਾਰੀਆਂ ਸਾਂਝੀਆਂ ਕਰਕੇ ਗਏ, ਆਪਾਂ ਸਾਂਝੀਆਂ ਕਰਦੇ ਹਾਂ,
1: ਜ਼ਰੂਰ ਸੁਣਦੇ ਹਾਂ ਜੀ।
2: ਕਿਸਾਨ ਵੀਰੋ, ਇੱਥੇ ਮੈਂ ਤੁਹਾਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਦੱਸਾਂਗਾ ਕਿ ਅਸੀਂ ਹਾਲ ਹੀ ਦੇ ਵਿੱਚ ਸਾਡੀ ਖੇਤਰੀ ਖੋਜ ਕੇਂਦਰ ਕਪੂਰਥਲਾ ਦੀ ਟੀਮ ਨੇ ਅਲੱਗ ਅਲੱਗ ਖੰਡ ਮਿੱਲਾਂ ਦੇ ਕਮਾਂਡ ਏਰੀਏ ਦੇ ਵਿੱਚ ਦੌਰੇ ਕੀਤੇ ਨੇ। ਇੱਥੇ ਇਹ ਦੱਸਣਾ ਤੁਸੀਂ ਵਧਾਈ ਦੇ ਪਾਤਰ ਹੋ ਕਿ ਇਸ ਸਾਲ ਅਗਰ ਇਸ ਮੌਕੇ ਅਸੀਂ ਦੇਖੀਏ ਜੋ ਸਾਡੀ ਕਮਾਨ ਦੀ ਫਸਲ ਇਸ ਵੇਲੇ ਖੇਤਾਂ ਦੇ ਵਿੱਚ ਖੜ੍ਹੀ ਹੈ, ਚਾਹੇ ਉਹ ਅੱਸੂ ਵਾਲੀ ਫਸਲ ਹੈ, ਚਾਹੇ ਉਹ ਮੋਢੀ ਫਸਲ ਹੈ, ਜਾਂ ਉਹ ਫੱਗਣ ਮਹੀਨੇ ਦੀ ਬਿਜਾਈ ਕੀਤੀ ਹੋਈ ਹੈ, ਉਹ ਫਸਲ ਇਸ ਵੇਲੇ ਉਹ ਫਸਲ ਆਪਣੇ ਪੈਰਾਂ 'ਤੇ ਬਿਲਕੁਲ ਸਹੀ ਲੱਗੀ ਹੋਈ ਹੈ। ਪਰ ਉਸ ਸਰਵੇ ਦੇ ਦੌਰਾਨ ਸਾਨੂੰ ਕੁਛ ਚੀਜ਼ਾਂ ਦੇਖਣ ਨੂੰ ਆਈਆਂ ਨੇ, ਉਹ ਸਰਵੇਖਣ ਦੇ ਦੌਰਾਨ ਸਾਨੂੰ ਕੁਛ ਪਤਾ ਲੱਗਿਆ ਹੈ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਅਗਰ ਅੱਜ ਟਾਈਮ ਅਸੀਂ ਉਹਦੀ ਸਾਂਭ ਸੰਭਾਲ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿ ਇੱਕ ਫਸਲ ਨੇ ਪੱਕ ਕੇ ਤਿਆਰ ਹੋਣਾ, ਗੰਨੇ ਪੱਕ ਕੇ ਤਿਆਰ ਹੋਣੇ ਨੇ, ਅਤੇ ਸਾਡਾ ਉਹ ਨੁਕਸਾਨ ਨਹੀਂ ਕਰ ਸਕਦੀਆਂ। ਤੋ ਕਿਸਾਨ ਵੀਰੋ, ਇਸ ਵੇਲੇ ਸਭ ਤੋਂ ਪਹਿਲਾਂ ਜੋ ਪੁਆਇੰਟ ਹੈ, ਪਹਿਲਾ ਪੁਆਇੰਟ ਇਹ ਹੈ ਕਿ ਇਸ ਵੇਲੇ ਗਰਮੀ ਪੂਰੀ ਪੈ ਰਹੀ ਹੈ, ਚਲੋ ਵਿੱਚ ਵਾਰ ਮੀਂਹ ਵੀ ਆ ਰਹੇ ਨੇ, ਅਤੇ ਗੰਨੇ ਨੂੰ ਜਿਹੜਾ ਪਾਣੀ ਹੈ ਉਹ ਲਗਾਉਣਾ ਬੜਾ ਜ਼ਰੂਰੀ ਹੈ, ਜੋ ਕਿ ਤੁਸੀਂ 7 ਤੋਂ 10 ਦਿਨ ਦੇ ਅੰਦਰ ਮਤਲਬ ਸਿਚੁਏਸ਼ਨ ਨੂੰ ਦੇਖ ਕੇ, ਮੀਂਹ ਦਾ ਹਿਸਾਬ ਕਿਤਾਬ ਦੇਖ ਕੇ, ਕਿਉਂਕਿ ਅੱਜ ਕੱਲ੍ਹ ਫੋਰਕਾਸਟਿੰਗ ਆ ਰਹੀ ਹੈ, ਉਹ ਦਿੱਤਾ ਜਾਵੇ। ਪਲੱਸ ਜਿਵੇਂ ਕਿ ਹੁਣ ਜੁਲਾਈ ਦੇ ਮਹੀਨੇ ਅੱਗੇ ਮੌਨਸੂਨ ਆਉਣੀ ਹੈ, ਜਿਵੇਂ ਕਿ ਪਿਛਲੇ ਬਹੁਤ ਜ਼ਿਆਦਾ ਮੀਂਹ ਪਏ ਸੀਗੇ, ਖੇਤਾਂ ਦੇ ਵਿੱਚ ਪਾਣੀ ਖੜ੍ਹ ਗਿਆ ਸੀ, ਪਾਣੀ ਖੜ੍ਹਨ ਦੇ ਨਾਲ ਉਹਦੀਆਂ ਅੱਖਾਂ ਫਟ ਗਈਆਂ ਸੀ, ਅੱਖਾਂ ਫਟਣ ਦੇ ਨਾਲ ਉੱਥੇ ਜੜ੍ਹਾਂ ਆ ਗਈਆਂ ਸੀ। ਅਤੇ ਇੱਥੇ ਮੈਂ ਇਹ ਦੱਸਣਾ ਚਾਹੂੰਗਾ ਕਿ ਜਿੱਥੇ ਅਗਰ ਕੋਈ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ, ਉਹ ਪਾਣੀ ਖੜ੍ਹਦਾ ਹੈ, ਅਤੇ ਉਸ ਪਾਣੀ ਨੂੰ ਆਪਣੇ ਖੇਤ ਤੋਂ ਬਾਹਰ ਕੱਢ ਦਈਏ ਤਾਂ ਕਿ ਸਾਡੇ ਗੰਨੇ ਦੀ ਫਸਲ 'ਤੇ ਕੋਈ ਨੁਕਸਾਨ ਨਾ ਹੋਵੇ। ਦੂਜੀ ਗੱਲ ਇੱਕ ਹੋਰ ਦੋਨਾਂ ਨਾਲ ਸ਼ੇਅਰ ਕਰਾਂਗਾ ਕਿ ਜਿੱਥੇ ਕਿਤੇ ਸਾਡੀਆਂ ਹਲਕੀਆਂ ਜ਼ਮੀਨਾਂ ਦੇ ਵਿੱਚ ਜਿੱਥੇ ਉਹ ਫੱਗਣ ਵਾਲੀ ਬਿਜਾਈ ਹੋਈ ਹੈ, ਉੱਥੇ ਕਿਤੇ ਕਿਤੇ ਜਿਹੜੀ ਹੈ ਉਹ ਲੋਹੇ ਦੀ ਘਾਟ ਨਜ਼ਰ ਆ ਰਹੀ ਹੈ, ਜਿਹਨੂੰ ਕਿ ਅਸੀਂ ਆਇਰਨ ਦੀ ਡੈਫੀਸ਼ੀਐਂਸੀ ਕਹਿੰਦੇ ਹਾਂ, ਅਤੇ ਜਿੱਥੇ ਤੁਹਾਨੂੰ ਉਹ ਹਲਕੇ ਪੀਲੇ ਚਿੱਟੇ ਰੰਗ ਦੀਆਂ ਪੱਤੀਆਂ ਧਾਰੀਆਂ ਨਜ਼ਰ ਆਉਂਦੀਆਂ ਨੇ, ਅਤੇ ਉੱਥੇ ਤੁਸੀਂ ਲੋਹੇ ਦੀ ਹੋਰ ਉਹ ਕਈ ਵਾਰ ਕੀ ਕਰਦੇ ਹਾਂ ਕਿ ਅਸੀਂ ਉੱਥੇ ਉੱਲੀ ਨਾਸ਼ਕ ਦੀ ਸਪਰੇਅ ਕਰ ਦਿੰਦੇ ਹਾਂ, ਕਦੇ ਅਸੀਂ ਕੀਟਨਾਸ਼ਕ ਦੀ ਕਰ ਦਿੰਦੇ ਹਾਂ, ਉਹਨੂੰ ਚੰਗੀ ਤਰ੍ਹਾਂ ਸਰਵੇਖਣ ਕਰਕੇ, ਅਤੇ ਉੱਥੇ ਜਿਹੜੀ ਲੋਹੇ ਦੀ ਘਾਟ ਹੈ ਅਤੇ ਉੱਥੇ ਅਸੀਂ ਫੈਰੀ ਸਲਫੇਟ ਲੋਹੇ ਦੀ ਹੀ ਸਪਰੇਅ ਕਰਨੀ ਹੈ। ਉਹਦੇ ਲਈ ਅਸੀਂ 1 ਕਿਲੋਗ੍ਰਾਮ ਫੈਰੀ ਸਲਫੇਟ ਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਪਾ ਕੇ ਅਤੇ ਪਰ ਏਕੜ ਦੇ ਹਿਸਾਬ ਨਾਲ ਉਹਦੀ ਸਪਰੇਅ ਕਰਨੀ ਹੈ, ਔਰ 15 ਕੁ ਦਿਨ ਬਾਅਦ ਜਿਹੜੀ ਉਹ ਦੁਬਾਰਾ ਰਿਪੀਟ ਕਰ ਲੈਣੀ ਹੈ। ਤੀਜਾ ਅਸੀਂ ਗੱਲ ਕਰਾਂਗੇ ਕਿ ਜਿੱਦਾਂ ਹੁਣ ਅਸੀਂ ਇਸ ਸਮੇਂ ਆਲਮੋਸਟ ਖਾਦਾਂ ਦਾ ਬਾਕੀ ਪ੍ਰਬੰਧਨ ਪੂਰਾ ਕਰ ਚੁੱਕੇ ਹਾਂ, ਪਰ ਕਿਤੇ ਜਿਹੜੀ ਸਾਡੀ ਨਾਈਟ੍ਰੋਜਨ ਦੀ ਜਿਹੜੀ ਖਾਦ ਹੈ ਉਹਦੀ ਆਪਾਂ ਤੀਜੀ ਡੋਜ਼ ਦੇਣੀ ਹੈ, ਅਤੇ ਕੋਸ਼ਿਸ਼ ਕਰੀਏ ਕਿ ਉਹ ਤੀਸਰੀ ਡੋਜ਼ ਹੁਣ ਬਿਲਕੁਲ ਢੁੱਕਵਾਂ ਸਮਾਂ ਹੈ ਜਿਹੜਾ ਕਿ ਸਾਡਾ ਇਹ ਜੂਨ ਦੇ ਲਾਸਟ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਪਾ ਕੇ ਉਹਨੂੰ ਆਪਾਂ ਕਟੇਲ ਕਰ ਦੇਣਾ, ਕਿਉਂਕਿ ਅਗਰ ਇਸ ਤੋਂ ਬਾਅਦ ਜਦੋਂ ਆਪਾਂ ਖਾਦ ਪਾਉਂਦੇ ਹਾਂ ਉਹ ਸਾਡੀ ਫਸਲ ਨੂੰ ਕੂੜਾ ਅਤੇ ਕੱਚਾ ਕਰਦੀ ਹੈ, ਔਰ ਜਦੋਂ ਬਾਅਦ ਵਿੱਚ ਹਵਾ ਆਉਂਦੀ ਹੈ ਗੰਨਾ ਸਾਡਾ ਡਿੱਗਦਾ ਹੈ ਅਤੇ ਉਹਦੇ 'ਤੇ ਕੀੜੇ ਮਕੌੜਿਆਂ ਦਾ ਅਟੈਕ ਵੀ ਵੱਧਦਾ ਹੈ। ਕਿਸਾਨ ਵੀਰੋ, ਇੱਥੇ ਇੱਕ ਚੀਜ਼ ਮੈਂ ਹੋਰ ਦੱਸਦਾ ਜੋ ਕਿ ਕਈ ਵਾਰ ਸਾਡੇ ਕਿਸਾਨ ਵੀਰ ਕੀ ਹੈ ਕਿ ਗੰਨੇ ਦੀ ਬਣਾਈ ਕਰਨ ਤੋਂ ਬਾਅਦ ਜਾਂ ਲੇਟ ਜਾ ਕੇ DAP ਦੀ ਵੀ ਉੱਥੇ ਐਪਲੀਕੇਸ਼ਨ ਕਰ ਦਿੰਦੇ ਹਾਂ। ਤੋ ਕਿਸਾਨ ਵੀਰੋ, ਇੱਥੇ ਇਹ ਹੈ ਕਿ ਉਸ ਸਮੇਂ ਖਾਦ ਪਾਉਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਉਹਦੇ ਵਿੱਚ ਫਾਸਫੋਰਸ ਹੈ, ਫਾਸਫੋਰਸ ਹਮੇਸ਼ਾ ਜਦੋਂ ਖੇਤ ਦੀ ਤਿਆਰੀ ਕੀਤੀ ਜਾਂਦੀ ਹੈ ਉਹ ਮਿੱਟੀ ਦੇ ਵਿੱਚ ਪਾਇਆ ਜਾਂਦਾ, ਕਿਉਂਕਿ ਇਹ ਇੱਕ ਤਰ੍ਹਾਂ ਦਾ ਪੱਥਰ ਹੈ, ਇਹਦੀ ਮਿੱਟੀ ਦੇ ਵਿੱਚ ਜਿਹੜੀ ਮੂਵਮੈਂਟ ਹੈ ਉਹ ਬਹੁਤ ਘੱਟ ਹੈ, ਇਹਨਾਂ ਥੱਲੇ ਨਹੀਂ ਜਾਣਾ, ਜੜ੍ਹ ਨੇ ਉੱਤੇ ਨਹੀਂ ਆਉਣਾ, ਅਤੇ ਉਨਾ ਸਾਡਾ ਗੰਨੇ ਦਾ ਝਾੜ ਨਹੀਂ ਬਦਲਣਾ ਜਿੰਨਾ ਸਾਡਾ ਖਰਚਾ ਵੱਧ ਜਾਣਾ। ਅਤੇ ਮੈਂ ਇਹ ਦੱਸਣਾ ਚਾਹੂੰਗਾ ਕਿ ਉੱਥੇ ਜੋ ਵੀ ਸਾਡਾ ਖਾਦ ਦਾ ਪ੍ਰਬੰਧਨ ਹੈ, ਜੋ ਅਸੀਂ ਨਾਈਟ੍ਰੋਜਨ ਦੀ ਲਾਸਟ ਖਾਦ ਪਾਉਣੀ ਹੈ ਉਹਨੂੰ ਕੋਸ਼ਿਸ਼ ਕਰੀਏ ਕਿ ਆ ਜੂਨ ਦੇ ਲਾਸਟ ਹਫ਼ਤੇ ਜਾਂ ਮੈਕਸੀਮਮ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਉਹਨੂੰ ਖਤਮ ਕਰਕੇ ਭਰ ਦਈਏ। ਦੂਸਰਾ ਪੁਆਇੰਟ ਉਹਦੇ ਜਿਹੜਾ ਸਾਡੀ ਸਾਂਭ ਸੰਭਾਲ ਦਾ ਹੈ ਉਹ ਹੈਗਾ ਸਾਡਾ ਕੀੜਿਆਂ ਦਾ ਪ੍ਰਬੰਧਨ। ਜਿਹੜੇ ਗੰਨੇ ਦੇ ਵਿੱਚ ਕੀਟਨਾਸ਼ਕ ਆਉਂਦੇ ਨੇ, ਜਿਹੜੇ ਸ਼ੁਰੂਆਤੀ ਕੀੜੇ ਉਹਨਾਂ ਦਾ ਟਾਈਮ ਨਿਕਲ ਚੁੱਕਾ ਹੈ, ਪਰ ਸਰਵੇ ਦੇ ਦੌਰਾਨ ਤੁਹਾਨੂੰ ਮੈਂ ਇਹ ਦੱਸਾਂਗਾ ਕਿ ਕਿਤੇ ਕਿਤੇ ਸਾਨੂੰ ਜਿਹੜਾ ਆਗ ਦਾ ਗੜੋਆ ਹੈ ਉਹਦੇ ਆਉਣ ਦਾ ਹੁਣ ਢੁੱਕਵਾਂ ਸਮਾਂ ਹੈ, ਔਰ ਕਿਤੇ ਕਿਤੇ ਉਹਦੇ ਜਿਹੜੇ ਨੇ ਸਾਨੂੰ ਸਿਮਟਮ ਜਿਹੜੀਆਂ ਨਿਸ਼ਾਨੀਆਂ ਨੇ ਉਹ ਨਜ਼ਰ ਆਈਆਂ ਨੇ। ਅਤੇ ਟੋਪ ਬੋਰ ਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਆਹ ਢੁੱਕਵਾਂ ਸਮਾਂ ਹੈ ਇਹਦਾ, ਜੂਨ ਦਾ ਲਾਸਟ ਹਫ਼ਤਾ, ਜੁਲਾਈ ਔਰ ਅਗਸਤ, ਕਿਉਂਕਿ ਆਹ ਜੋ

ਸਟੇਜ ਹੈ ਇਸ ਟਾਈਮ ਗੰਨੇ ਦੀ, ਇਹ ਫੁੱਲ ਬੜਾਵ ਵਾਲੀ ਸਟੇਜ ਹੈ ਜਿਹਨੂੰ ਆਪਾਂ ਟੈਕਨੀਕਲੀ ਗ੍ਰੈਂਡ ਗਰੋਥ ਸਟੇਜ ਕਹਿੰਦੇ ਹਾਂ ਕਿ ਇਸ ਦੌਰਾਨ ਹੀ ਗੰਨਾ ਸਭ ਤੋਂ ਜ਼ਿਆਦਾ ਵੱਢਦਾ ਔਰ ਜਦੋਂ ਥੱਲੋਂ ਗੰਨੇ ਦੀਆਂ ਮੱਟੀਆਂ ਬਣਨ ਤੋਂ ਬਾਅਦ ਆਗ ਬਣਦਾ, ਉਸੇ ਟਾਈਮ ਉਹ ਗਾਗ ਦੇ ਗੜਵੇ ਦਾ ਅਟੈਕ। ਤੁਸੀਂ ਦੇਖਦੇ ਹੋਣਗੇ ਕਿ ਖੇਤਾਂ ਦੇ ਵਿੱਚ ਜਿਹੜੇ ਅੰਦਰ ਗੋਹ ਵਾਲੀਆਂ ਪੱਤੀਆਂ ਹੁੰਦੀਆਂ ਨੇ ਉਹਨਾਂ ਪੱਤੀਆਂ ਦੇ ਨਾਲ ਨਾਲ ਜਿਹੜੇ ਨਾ ਛੋਟੇ ਸ਼ੋਰਟ ਹੋਲ ਜਿਹਨਾਂ ਕੋਈ ਛੇਕ ਹੋ ਜਾਂਦੇ ਆ ਪੱਤੀਆਂ ਦੇ ਵਿੱਚ, ਉਹ ਇਸ ਕੀੜੇ ਦੀ ਨਿਸ਼ਾਨੀ ਹੈ। ਅਗਰ ਤੁਹਾਨੂੰ ਉੱਥੇ 100 ਬੂਟੇ ਪਿੱਛੋਂ ਕੋਈ 5 ਕੁ ਬੂਟਿਆਂ ਦੇ ਵਿੱਚ ਤੁਹਾਨੂੰ ਉਹ ਸੁਰਾਖ ਨਜ਼ਰ ਆਉਂਦੇ ਹੈ ਅਤੇ ਉੱਥੇ ਤੁਸੀਂ ਜਿਹੜਾ ਹੈ ਇਸ ਟਾਈਮ ਜਾਂ ਤਾਂ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨੀ ਹੋਏ ਤਾਂ ਕੋਰਾਜਿਨ ਦੀ ਸਪਰੇਅ ਕਰ ਸਕਦੇ ਹੋ, 150 ml ਜਿਹੜੀ ਹੈ ਉਹ 400 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦਾ ਜਿਹੜਾ ਸਪਰੇਅ ਕੀਤਾ ਜਾ ਸਕਦਾ ਹੈ। ਜਾਂ ਗੰਨਾ ਜਦੋਂ ਵੱਡਾ ਹੋ ਗਿਆ ਵਿੱਚ ਨਹੀਂ ਵੜਿਆ ਜਾ ਸਕਦਾ, ਸਪਰੇਅ ਨਹੀਂ ਕਰ ਸਕਦੇ ਤਾਂ ਉੱਥੇ ਕੋਸ਼ਿਸ਼ ਕਰੀਏ ਕਿ ਫਟੇਰਾ ਜਿਹੜਾ ਕਿ ਦੋਨਾਂ ਦਾ ਸਾਲਟ ਕੋਰਾਜਿਨ ਅਤੇ ਫਟੇਰੇ ਦਾ ਸੇਮ ਹੈ, 10 ਕਿਲੋ ਫਟੇਰਾ ਜਾਂ 12 ਕਿਲੋ ਫਿਊਰਾਡੋਨ ਉਦੋਂ ਜਿਹੜਾ ਅਸੀਂ ਖੇਤ ਦੇ ਵਿੱਚ ਦਬਾ ਦਈਏ ਅਤੇ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਫਟੇਰਾ ਪਾਉਣਾ ਤਾਂ ਖੇਤ ਦੇ ਵਿੱਚ ਨਮੀ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਸਿਸਟੈਮਿਕ ਕੀਟਨਾਸ਼ਕ ਹੈਗਾ, ਇਹ ਅੰਦਰ ਸਿਸਟਮ 'ਤੇ ਜਾਣ ਤੋਂ ਬਾਅਦ ਹੀ ਕੀਟ ਨੂੰ ਮਾਰਦਾ ਅਤੇ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਜੇ ਅਸੀਂ ਬਿਨਾਂ ਰਸਾਇਣ ਵਾਲੀ ਵਿਧੀ ਦੇ ਨਾਲ ਵੀ ਆਹ ਜਿਹੜੀਆਂ ਸੁੰਡੀ ਹੈਗੀ ਹੈ ਸਾਡੀ ਟੌਪ ਬੋਰ ਦੀ ਆਪਾਂ ਕਹਿ ਰਹੇ ਹਾਂ ਆਗ ਦਾ ਗੜੋਆ ਕਹਿ ਰਹੇ ਹਾਂ, ਇਹਨਾਂ ਨੂੰ ਰੋਕ ਸਕਦੇ ਹਾਂ। ਇਹਦੇ ਲਈ ਜਿਹੜੇ ਸਾਡੇ ਟ੍ਰਾਈਕੋਕਾਰਡਸ ਹੈ ਉਹ ਟ੍ਰਾਈਕੋਕਾਰਡ ਦੀ ਵਰਤੋਂ ਕਰ ਸਕਦੇ ਹੈ। ਟ੍ਰਾਈਕੋਕਾਰਡ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਤੋਂ, ਕਪੂਰਥਲਾ ਤੋਂ, ਗੁਰਦਾਸਪੁਰ ਤੋਂ ਮਿਲ ਸਕਦੇ ਨੇ। ਉਹ ਜਿਹੜਾ ਟ੍ਰਾਈਕੋਕਾਰਡ ਮਿਲਦਾ ਹੈ ਉਹਦਾ ਜਿਹੜਾ ਕਿ ਅਗਰ ਉਹਦੇ ਟ੍ਰਾਈਕੋਕਾਰਡ ਦੇ ਉੱਤੇ ਜਿਹੜੇ ਅੰਡੇ ਲੱਗਦੇ ਆ, ਅਗਰ ਉਹਨਾਂ ਦੇ ਅੰਡਿਆਂ ਦੀ ਗੱਲ ਕਰਦੇ ਹਾਂ ਤਾਂ ਘੱਟੋ ਘੱਟ 20,000 ਅੰਡੇ ਪ੍ਰਤੀ ਏਕੜ ਦੇ ਵਿੱਚ ਉਹ ਵਰਤੇ ਜਾਂਦੇ ਨੇ। ਔਰ ਇਹ ਜੋ ਅੰਡੇ ਹੈ ਉਹ ਟ੍ਰਾਈਕੋਕਾਰਡ ਜਿਹਦਾ ਕਿ ਸਾਈਜ਼ 10 ਤੋਂ 15 ਸੈਂਟੀਮੀਟਰ ਦਾ ਹੁੰਦਾ ਉਹਦੇ 'ਤੇ ਇਹ ਅੰਡੇ ਪੇਸਟ ਕੀਤੇ ਹੁੰਦੇ ਹੈ। ਉਹ ਤੁਸੀਂ ਇੱਕ ਕਾਰਡ ਨੂੰ ਲੈ ਕੇ ਬਰਾਬਰ ਦਾ ਛੋਟੇ 40 ਹਿੱਸਿਆਂ ਦੇ ਵਿੱਚ ਕੱਟਣਾ ਹੈ। ਅੰਦਾਜ਼ੇ ਦੇ ਨਾਲ ਲਗਭਗ 500 ਕੁ ਅੰਡਾ ਉਸ ਪੀਸ 'ਤੇ ਆ ਜਾਣਾ ਚਾਹੀਦਾ। ਔਰ ਉਹ ਜੋ ਪੀਸ ਹੈ ਟ੍ਰਾਈਕੋਕਾਰਡ ਦਾ ਉਹਨੂੰ ਗੰਨੇ ਦੇ ਪੱਤੇ 'ਤੇ ਨਿਚਲੇ ਹਿੱਸੇ ਦੇ ਵਿੱਚ ਸਟੈਪਲ ਕਰਕੇ ਲਗਾ ਦਿਓ। ਔਰ ਇੱਥੇ ਇੱਕ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਉਹ ਜੋ ਟ੍ਰਾਈਕੋਕਾਰਡ ਲਗਾਉਣਾ ਹੈ ਕਦੇ ਵੀ ਉਹਨੂੰ ਧੁੱਪੇ ਜਾਂ ਨਾ ਲਗਾਓ, ਜਦੋਂ ਵੀ ਕਾਰਡ ਲਗਾਉਣਾ ਹੈ ਇਹ ਸ਼ਾਮ ਦੇ ਸਮੇਂ ਲਗਾਓ ਤਾਂ ਕਿ ਉਹਦਾ ਫਿਰ ਰਿਜ਼ਲਟ ਜਿਹੜੇ ਹੈ ਉਹ ਅੱਛੇ ਆਉਣਗੇ। ਇਹਦੇ ਨਾਲ ਹੀ ਅਗਰ ਜੇ ਆਪਾਂ ਦੂਜੀ ਕੀੜੀ ਦੀ ਗੱਲ ਕਰਦੇ ਹਾਂ ਇਸ ਸਮੇਂ ਜਿੱਥੇ ਕਿਤੇ ਸਾਡੇ ਮੋਢੀ ਫਸਲ ਨਗਲੈਕਟਡ ਰਹਿ ਗਈ ਹੈ, ਅਨਅਟੈਂਡਡ ਰਹਿ ਗਈ ਹੈ, ਉਹਨਾਂ ਖੇਤਾਂ ਦੇ ਵਿੱਚ ਕਾਲੀ ਕੀੜੀ ਕਹਿ ਲਓ, ਬਲੈਕ ਬੱਗ ਕਹਿ ਲਓ, ਕਾਲਾ ਖਟਮਲ ਕਹਿ ਲਓ, ਉਹਦਾ ਹੌਂਦ ਨਜ਼ਰ ਆ ਰਹੀ ਹੈ। ਤੁਸੀਂ ਦੇਖੋਗੇ ਕਿ ਖੇਤ ਦੇ ਵਿੱਚ ਜਿਹੜੀਆਂ ਪੱਤੀਆਂ ਨੇ ਉਹ ਦੂਰੋਂ ਹੀ ਨਜ਼ਰ ਆਉਣਗੀਆਂ, ਜਿੱਦਾਂ ਨਿੰਬੂ ਦੇ ਰੰਗ ਹਲਕੇ ਖੱਟੇ ਰੰਗ ਦੇ ਜਿੱਦਾਂ ਤੁਹਾਨੂੰ ਪੱਤੇ ਨਜ਼ਰ ਆਉਣਗੇ। ਜਦੋਂ ਤੁਸੀਂ ਉਸ ਗੋਭ ਨੂੰ ਖੋਲ੍ਹ ਕੇ ਦੇਖਦੇ ਹੋ ਤੁਸੀਂ ਦੇਖੋਗੇ ਕਿ ਉਹਦੇ ਅੰਦਰ ਉਹ ਜੋ ਕਾਲਾ ਖਟਮਲ ਹੈ, ਜੋ ਕਾਲੀ ਕੀੜੀ ਹੈ, ਉਹਦੇ ਜਿਹੜੇ ਅਡਲਟਸ ਹੈ ਉਹ ਘੱਟੋ ਤੋਂ ਘੱਟ 30-30, 40-40 ਦਾਣੇ ਉਹਦੇ ਉੱਥੇ ਹਾਜ਼ਰ ਹੈ। ਉਹ ਰਸ ਚੂਸਦੇ ਹੈ, ਉਹ ਸਵੇਰੇ ਸਵੇਰੇ ਜਿਹੜੇ ਕਿ ਜ਼ਿਆਦਾ ਐਕਟਿਵ ਹੁੰਦੇ ਹੈ, ਦੁਪਹਿਰ ਦੇ ਟਾਈਮ ਉਹ ਉਹਦਾ ਰਸ ਚੂਸ ਕੇ ਫਿਰ ਥੱਲੇ ਠੰਡੇ ਏਰੀਏ ਦੇ ਵਿੱਚ ਚਲੇ ਜਾਂਦੇ ਹੈ, ਉਹਦੇ ਗੋਭ ਦੇ ਵਿੱਚ ਚਲੇ ਜਾਂਦੇ ਹੈ। ਅਤੇ ਅਗਰ ਇਹਨੂੰ ਆਪਾਂ ਕੰਟਰੋਲ ਕਰਨਾ ਹੈ ਤਾਂ ਉਹਦੇ ਲਈ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਫਾਰਿਸ਼ ਕੀਤੀ ਹੈ ਕਿ 350 ml ਕਲੋਰੋ ਦੀ ਜਿਹੜੀ ਸਪਰੇਅ ਹੈ ਉਹ ਕਰ ਲੈਣੀ ਚਾਹੀਦੀ ਹੈ। ਪਰ ਇੱਥੇ ਇਹ ਦੇਖਣਾ ਜ਼ਰੂਰੀ ਹੈ ਕਿ ਜੋ ਸਪਰੇਅ ਕਰਨੀ ਹੈ ਉਹ ਸਪਰੇਅ ਕਿਸੇ ਵੀ ਲਾਈਨ ਦੇ ਕ੍ਰੋਸ ਸੈਕਸ਼ਨ ਨਹੀਂ ਕਰਨੀ, ਦਾਏ ਬਾਏ ਨੂੰ ਘੁਮਾ ਕੇ ਪੰਪ ਦੀ ਨੋਜ਼ਲ ਦੀ ਨਹੀਂ ਕਰਨੀ, ਉਹਦੀ ਨੋਜ਼ਲ ਦੀ ਜਿਹੜੀ ਅੱਗੇ ਟਿਪ ਹੈ ਤੀਰੀ ਹੈ ਉਹਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਲਾਈਨ ਟੂ ਲਾਈਨ ਕਰਨੀ ਹੈ ਤਾਂ ਜੋ ਦਵਾਈ ਜੋ ਹੈ ਉਹ ਦਵਾਈ ਉਸ ਗੋਭ ਦੇ ਵਿੱਚ ਜਾਵੇ ਜਿੱਥੇ ਕੀੜੀਆਂ ਬੈਠੀਆਂ ਨੇ। ਔਰ 15-3 ਦਿਨ ਬਾਅਦ ਇੱਕ ਵਾਰ ਇਹਨੂੰ ਦੁਬਾਰਾ ਰਿਪੀਟ ਕਰ ਲਓ ਅਤੇ ਇਹ ਜੋ ਕਾਲਾ ਖਟਮਲ ਹੈ ਜੋ ਕਾਲੀ ਕੀੜੀ ਆਪਾਂ ਕਹਿੰਦੇ ਹਾਂ ਇਹਦੀ ਆਪਾਂ ਰੋਕ ਕਰ ਸਕਦੇ ਹਾਂ। ਇਹਦੇ ਨਾਲ ਹੀ ਕਿਉਂਕਿ ਹੁਣ ਗ੍ਰੈਂਡ ਗਰੋਥ ਸਟੇਜ ਆ ਗਈ ਹੈ, ਹੋ ਸਕਦਾ ਕਿ ਜਦੋਂ ਆਪਾਂ ਹੁਣ ਤੀਜੀ ਡੋਜ਼ ਪਾਉਣੀ ਹੈ ਅਤੇ ਉਸ ਟਾਈਮ ਕੀ ਹੈ ਕਿ ਜਿਹੜਾ ਕਮਾਂਦ ਦਾ ਘੋੜਾ ਜਿਹਨੂੰ ਕਿ ਆਪਾਂ ਪਰੇਲਾ ਕਹਿੰਦੇ ਹਾਂ, ਜਦੋਂ ਅਸੀਂ ਲੇਟ ਨਾਈਟ੍ਰੋਜਨ ਦੀ ਡੋਜ਼ ਪਾਉਂਦੇ ਹਾਂ ਅਤੇ ਇਹ ਗੰਨੇ ਨੂੰ ਕੂੜਾ ਅਤੇ ਕੱਚਾ ਕਰਦਾ, ਉਸ ਸਟੇਜ ਦੇ ਵਿੱਚ ਆ ਕਮਾਂਦ ਦੇ ਘੋੜੇ ਦਾ ਅਟੈਕ ਆ ਜਾਂਦਾ। ਇਹਦੇ ਜਿਹੜੇ ਬੱਚੇ ਹੈ ਉਹ ਰਸ ਚੂਸਦੇ ਹੈ, ਜਦੋਂ ਰਸ ਚੂਸਦੇ ਹੈ ਤੁਸੀਂ ਦੇਖੋਗਾ ਉਹਦੇ 'ਤੇ ਬਾਅਦ 'ਚ ਉਹ ਜਦੋਂ ਮਰਦੇ ਹੈ ਉਹਦੇ ਸੂਤੀ ਮੁੱਲ ਪੱਤੇ ਕਾਲੇ ਹੋ ਜਾਂਦੇ ਹੈ। ਜਦੋਂ ਪੱਤੇ ਉਹ ਕਾਲੇ ਹੁੰਦੇ ਹੈ ਤਾਂ ਉਹਨਾਂ ਨੂੰ ਜਾਨਵਰ ਵੀ ਨਹੀਂ ਬਾਅਦ ਵਿੱਚ ਖਾਂਦੇ। ਅਤੇ ਅਗਰ ਇਹਨੂੰ ਕੰਟਰੋਲ ਕਰਨਾ ਹੈ ਤਾਂ 600 ml ਕਲੋਰੋ 400 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਸਪਰੇਅ ਕਰ ਦਿਓ
ਤਾਂ ਜੋ ਆ ਜੋ ਕੀੜਾ ਹੈ ਉਹਦੀ ਰੋਕ ਹੋ ਜਾਏ। ਪਲੱਸ ਇਸ ਟਾਈਮ ਇਹਦੇ ਇਸ ਕਮਾਂਡ ਦੇ ਘੋੜੇ ਲਈ ਇੱਕ ਹੋਰ ਧਿਆਨ ਰੱਖਣਾ ਕਿ ਉੱਥੇ ਇੱਕ ਮਿੱਤਰ ਕੀੜਾ ਵੀ ਇਹਨੂੰ ਮਾਰਦਾ ਹੈ,

ਅਗਰ ਤੁਸੀਂ ਸਰਵੇਖਣ ਕਰਦੇ ਹੋ, ਰੈਗੂਲਰਲੀ ਚੈੱਕ ਕਰਦੇ ਹੋ, ਅਗਰ ਤੁਹਾਨੂੰ ਮਿੱਤਰ ਕੀੜਾ ਉੱਥੇ ਨਜ਼ਰ ਆਉਂਦਾ ਹੈ, ਉਹਦੀ ਤਾਦਾਦ ਹੈਗੀ ਹੈ, ਤਾਂ ਫਿਰ ਸਾਨੂੰ ਸਪਰੇਅ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਇਹਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਲੈਂਦਾ ਹੈ। ਇਹਦੇ ਨਾਲ ਹੀ ਜਦੋਂ ਗੰਨਾ ਬਣ ਕੇ ਤਿਆਰ ਹੋ ਜਾਣਾ ਹੈ ਅਗਸਤ ਸਤੰਬਰ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਕਈ ਵਾਰ ਜਦੋਂ ਲਾਸਟ ਦੇ ਵਿੱਚ ਅਸੀਂ ਜਾਂਦੇ ਹਾਂ ਤਾਂ ਸਾਡਾ ਜਿਹੜਾ ਕਮਾਂਦ ਹੈ, ਅਸੀਂ ਕਹਿੰਦੇ ਹਾਂ ਕਿ ਗੰਨਾ ਕਾਣਾ ਹੋ ਗਿਆ। ਕਾਣਾ ਇਸ ਕਰਕੇ ਹੋ ਗਿਆ ਕਿ ਉੱਥੇ ਜਿਹੜਾ ਸਾਡਾ ਸਟੈਮ ਬੋਰਰ ਹੈ, ਜਿਹੜਾ ਤਨੇ ਦਾ ਗੜੋਆ ਹੈ, ਉਹ ਛੋਟੀ ਦੀ ਮੋਹਰੀ ਕਰਕੇ ਉਹਨੂੰ ਉਹਦੇ ਅੰਦਰ ਚਲਾ ਜਾਂਦਾ ਹੈ, ਔਰ ਬਾਅਦ 'ਚ ਉਹ ਅਡਲਟ ਉਹਨੂੰ ਨੁਕਸਾਨ ਕਰਕੇ ਬਾਹਰ ਨਿਕਲ ਜਾਂਦਾ, ਅਤੇ ਉਹਦਾ ਜਿਹੜਾ ਐਕਸਕ੍ਰੀਟਾ ਹੈ ਉਹ ਉੱਥੇ ਲੱਗਿਆ ਹੁੰਦਾ, ਜਿਹੜਾ ਕਿ ਜਦੋਂ ਅਸੀਂ ਗੰਨੇ ਨੂੰ ਕੱਟਦੇ ਹਾਂ ਉਹਦੇ ਅੰਦਰ ਦਾ ਜਿਹੜਾ ਗੁੱਦਾ ਹੈ ਉਹਨੂੰ ਲਾਲ ਕਰ ਦਿੰਦਾ, ਅਤੇ ਉਹ ਅਸੀਂ ਕਹਿੰਦੇ ਹਾਂ ਕਿ ਗੰਨਾ ਕਾਣਾ ਹੋ ਗਿਆ, ਕਿਉਂਕਿ ਉਸ ਟਾਈਮ ਗੰਨਾ ਬਣ ਚੁੱਕਾ ਹੁੰਦਾ, ਉਹਦਾ ਛਿੱਲੜ ਤਗੜਾ ਹੁੰਦਾ, ਦਵਾਈ ਕੋਈ ਹੁੰਦੀ ਨਹੀਂ, ਸਾਡੇ ਕੋਲ ਉਹਦਾ ਕੋਈ ਕੰਟਰੋਲ ਨਹੀਂ ਹੈ। ਪਰ ਅਗਰ ਇਹਨੂੰ ਕਰਨਾ ਹੈ ਤਾਂ ਸਾਨੂੰ ਜਿਹੜਾ ਉਹ ਟ੍ਰੈਕੋ ਕਾਰਡ ਦੀ ਆਪਾਂ ਗੱਲ ਕੀਤੀ ਹੈ, ਜੇ ਅਗਰ ਤੁਹਾਨੂੰ ਉਹ ਉਸ ਤਰ੍ਹਾਂ ਦੀ ਕੋਈ ਨਿਸ਼ਾਨੀ ਨਜ਼ਰ ਆਉਂਦੀ ਹੈ, ਮੱਟੀ 'ਤੇ ਕੋਈ ਮੋਹਰੀ ਨਜ਼ਰ ਆਉਂਦੀ ਹੈ, ਤਾਂ ਆਪਾਂ ਉਹੀ ਟ੍ਰੈਕੋ ਕਾਰਡ ਜਿਹੜੇ ਹੈਗੇ ਹੈ ਉਹ 40 ਪੀਸ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾ ਕੇ 15 ਕੁ ਦਿਨ ਦੇ ਬਾਅਦ ਉਹਨੂੰ ਰਿਪੀਟ ਕਰ ਲਈਏ, ਅਤੇ ਕਾਫੀ ਹੱਦ ਤੱਕ ਇਸ ਕੀੜੇ ਤੋਂ ਵੀ ਆਪਾਂ ਬਚ ਸਕਦੇ ਹਾਂ। ਇਸ ਤੋਂ ਇਲਾਵਾ ਕੁਛ ਮਾਈਨਰ ਕੀੜੇ ਹੈ, ਉਹਨਾਂ ਦੇ ਘਬਰਾਉਣ ਦੀ ਜ਼ਰੂਰਤ ਨਹੀਂ, ਜਿੱਦਾਂ ਕਿ ਆਪਾਂ ਜੂੰ ਦੀ ਗੱਲ ਕਰ ਲਈਏ, ਚਿੱਟੀ ਮੱਖੀ ਦੀ ਗੱਲ ਕਰ ਲਈਏ, ਅਤੇ ਉਹਦਾ ਪ੍ਰਬੰਧਨ ਵੀ ਮਤਲਬ ਦੇਖ ਕੇ ਕਰ ਸਕਦੇ ਹਾਂ ਕਿ ਇਨ ਕੇਸ ਕੋਈ ਜ਼ਿਆਦਾ ਇੰਸੀਡੈਂਸ ਨਾ ਹੋ। ਨੈਕਸਟ ਪੁਆਇੰਟ, ਅਗਰ ਗੰਨੇ ਦੀ ਸੰਭਾਲ ਦੀ ਗੱਲ ਕਰਦੇ ਹਾਂ, ਉਹ ਕਿ ਸਭ ਤੋਂ ਵੱਡੀ ਇੱਕ ਅਹਿਮ ਆਸਪੈਕਟ ਹੈ ਗੰਨੇ ਦੀ ਸਾਂਭ ਸੰਭਾਲ ਦਾ, ਉਹ ਹੈਗੀਆਂ ਗੰਨੇ ਦੀਆਂ ਬਿਮਾਰੀਆਂ। ਇਸ ਸਮੇਂ ਕਿਸਾਨ ਵੀਰੋ, ਅਸੀਂ ਜਾਣਦੇ ਹਾਂ ਕਿ ਗੰਨੇ ਦੀਆਂ ਬਿਮਾਰੀਆਂ ਦਾ ਇਲਾਜ ਘੱਟ ਹੈ, ਪਰਹੇਜ਼ ਜ਼ਿਆਦਾ ਹੈ, ਔਰ ਇਸ ਸਟੇਜ 'ਤੇ ਜੋ ਵੀ ਗੰਨੇ ਦੀਆਂ ਬਿਮਾਰੀਆਂ ਨੇ, ਉਹ ਇਸ ਵੇਲੇ ਗੰਨਾ ਪੂਰਾ ਨਹੀਂ ਬਣਿਆ, ਗੰਨੇ ਦੇ ਹਲੇ ਬੂਝੇ ਬਣ ਰਹੇ ਨੇ, ਟਿੱਲਰ ਬਣ ਰਹੇ ਨੇ, ਸ਼ੂਟਸ ਬਣ ਰਹੇ ਨੇ, ਉਹ ਬਿਮਾਰੀ ਪੱਤਿਆਂ ਤੱਕ ਹੀ ਹੈ। ਅਤੇ ਜੇ ਅਸੀਂ ਪੱਤਿਆਂ ਦੇ ਵਿੱਚ ਚਾਹੀਏ ਤਾਂ ਉਹਨੂੰ ਕੰਟਰੋਲ ਕਰ ਲਈਏ ਤਾਂ ਸੌਖਾ, ਜਦੋਂ ਗੰਨਾ ਬਣ ਕੇ ਗੰਨੇ ਦੀ ਮੱਟੀ ਦੇ ਅੰਦਰ ਉਹ ਜੂਸ ਦੇ ਵਿੱਚ ਚਲੀ ਗਏ, ਫਿਰ ਉਹਨਾਂ ਦਾ ਕੰਟਰੋਲ ਬਹੁਤ ਔਖਾ ਹੈ, ਕਿਉਂਕਿ ਉਹਨੂੰ ਉੱਲੀ ਨੂੰ ਫਿਰ ਬਹੁਤ ਜ਼ਿਆਦਾ ਖੁਰਾਕ ਮਿਲ ਜਾਂਦੀ ਹੈ, ਕਿਉਂਕਿ ਅੰਦਰ ਗਲੂਕੋਜ਼ ਬਣਿਆ ਹੁੰਦਾ, ਜਿਹੜਾ ਕਿ ਉੱਲੀ ਨੂੰ ਇੱਕ ਰੈਡੀਮੇਡ ਗਜ਼ਾ ਖੁਰਾਕ ਮਿਲ ਜਾਂਦੀ ਹੈ, ਅਤੇ ਉਹ ਬਹੁਤ ਜਲਦੀ ਫਾਸਟ ਚਲਦੀ ਹੈ, ਔਰ ਜਦੋਂ ਹੀ ਫਿਰ ਗੰਨਾ ਬਣ ਕੇ ਸਾਡਾ ਸਤੰਬਰ ਅਕਤੂਬਰ ਦੇ ਵਿੱਚ ਆਉਂਦਾ, ਉਦੋਂ ਫਿਰ ਉਸ ਬਿਮਾਰੀ ਦੇ ਅਸਰ ਆਉਣੇ ਸ਼ੁਰੂ ਹੋ ਜਾਂਦੇ ਨੇ, ਗੰਨਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ, ਕਈ ਵਾਰੀ ਉਹਦੇ 'ਤੇ ਸੋਕੜਾ ਪੈ ਜਾਂਦਾ। ਅਤੇ ਮੈਂ ਗੱਲ ਕਰਾਂਗਾ ਜੇ ਗੰਨੇ ਦੇ ਕੈਂਸਰ ਦੀ, ਜਿੱਦਾਂ ਕਿ ਰੱਤਾ ਰੋਗ, ਰੈੱਡ ਰੋਟ, ਇਸ ਟਾਈਮ ਅਗਰ ਆਪਾਂ ਖੇਤ ਦੇ ਵਿੱਚ ਜਾਂਦੇ ਹਾਂ ਔਰ ਜਿੱਥੇ ਕਿਤੇ 238 ਜਾਂ ਕੋਈ ਹੋਰ ਵਰਾਇਟੀ ਲੱਗੀ ਹੋਈ ਹੈ, ਤੁਸੀਂ ਪੱਤੇ ਦੀ ਬੈਕ ਸਾਈਡ 'ਤੇ ਜਿਹੜੀ ਪੱਤੇ ਦੀ ਹੱਡੀ ਹੈ ਜਿਹਨੂੰ ਆਪਾਂ ਮਿਡ ਰਿਬ ਕਹਿੰਦੇ ਹਾਂ, ਉੱਥੇ ਕੰਟੀਨਿਊਸ ਅਗਰ ਲਾਲ ਭੂਰੇ ਰੰਗ ਦੇ ਤੁਹਾਨੂੰ ਉਸ ਸਟ੍ਰਿਪਸ ਦੇ ਵਿੱਚ ਨਜ਼ਰ ਆਉਂਦੀ ਹੈ ਨਿਸ਼ਾਨੀ, ਕਿਉਂਕਿ ਹਰ ਕਈ ਵਾਰੀ ਫਿਜੀਕਲ ਡੈਮੇਜ ਵੀ ਹੋ ਜਾਂਦਾ, ਉਹ ਲਾਲੀ ਮਾਰ ਦਿੰਦਾ, ਬਟ ਉਹ ਰੈੱਡ ਰੋਟ ਨਹੀਂ, ਉਹ ਜੋ ਪੱਤੀ ਹੈ ਉਹ ਕੰਟੀਨਿਊਸਲੀ ਇੱਕ ਛੋਟਾ ਸਪੋਟ ਨਹੀਂ ਹੋਊਗਾ, ਵੱਡਾ ਸਪੋਟ ਹੋਊਗਾ, ਔਰ ਬਿਲਕੁਲ ਉਹ ਮਿਡ ਰਿਬ ਦੇ ਨਾਲ ਬੈਕ ਸਾਈਡ 'ਤੇ ਬਣਿਆ ਹੋਊਗਾ, ਭੂਰੇ ਲਾਲ ਰੰਗ ਦੇ ਧੱਬੇ ਹੋਣਗੇ। ਅਤੇ ਅਗਰ ਉਹ ਉਸ ਤਰ੍ਹਾਂ ਦੀ ਚੀਜ਼ ਹੈ ਤਾਂ ਉਹ ਇਹ ਹੈ ਕਿ ਉਹ ਉੱਲੀ ਉਸ ਬੂਟੇ ਦੇ ਵਿੱਚ ਆ ਚੁੱਕੀ ਹੈ, ਜਾਂ ਤਾਂ ਅਸੀਂ ਉਹਦੀ ਬੀਜ ਦੇ ਟਾਈਮ ਬੀਜ ਦੀ ਸ਼ੋਧ ਨਹੀਂ ਕੀਤੀ, ਜਾਂ ਉਹ ਕਿਤੇ ਪਾਣੀ ਨਾਲ ਆ ਗਿਆ, ਅਤੇ ਜਾਂ ਕਿਤੇ ਬਾਈ ਏਅਰ ਉਹਦੇ ਕੋਲੇ ਕਣ ਆ ਕੇ ਉਹਨਾਂ ਨੇ ਇਨਫੈਕਸ਼ਨ ਦਿੱਤੀ ਹੈ, ਪਰ ਇਸ ਟਾਈਮ ਉਹ ਇਸ ਵੇਲੇ ਪੱਤੀ ਦੇ ਵਿੱਚ ਹੀ ਹੈ। ਅਗਰ ਉਸ ਤਰ੍ਹਾਂ ਦੀ ਕੋਈ ਨਿਸ਼ਾਨੀ ਸਾਨੂੰ ਨਜ਼ਰ ਆਉਂਦੀ ਹੈ, ਅਗਰ ਉਸ ਤਰ੍ਹਾਂ ਦੇ ਸਾਨੂੰ ਭੂਰੇ ਲਾਲ ਧੱਬੇ ਨਜ਼ਰ ਆਉਂਦੇ ਹੈ, ਤਾਂ ਇਸ ਰੱਤੇ ਰੋਗ ਨੂੰ ਅਸੀਂ ਜੋ ਸਿਫਾਰਸ਼ ਕੀਤੀ ਹੋਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ, ਉੱਥੇ ਦੋ ਫੰਜੀਸਾਈਡਸ ਹੈਗੇ, ਅਜੋਕਸੀਸਟ੍ਰੋਬਿਨ, ਡੈਫੀਕਨਾਜੋਲ, ਜਿਨ੍ਹਾਂ ਦਾ ਕਿ ਟ੍ਰੇਡ ਨਾਂ ਤੁਸੀਂ ਐਮੀਸਟਾਰ ਟੋਪ ਲੈ ਲਓ, ਗੁਡੀਵਾ ਸੁਪਰ ਕਹਿ ਲਓ, ਸਾਲਟ ਦੋਨਾਂ ਦਾ ਸੇਮ ਹੈ, 1 ml ਪ੍ਰਤੀ ਲੀਟਰ ਦੇ ਹਿਸਾਬ ਨਾਲ ਉਹਦਾ ਘੋਲ ਬਣਾ ਕੇ ਅਤੇ ਉਹ ਤੁਸੀਂ ਸਪਰੇਅ ਕਰਨੀ ਹੈ, ਔਰ ਹੋ ਸਕੇ ਤਾਂ ਸਪਰੇਅ ਆਪਾਂ ਹੁਣ ਪੱਤੀ ਸਟੇਜ 'ਤੇ ਹੀ ਕਰ ਲਈਏ, ਕਿਉਂਕਿ ਪੱਤੀ ਦੇ ਵਿੱਚ ਇਸ ਬਿਮਾਰੀ ਨੂੰ ਰੋਕਣਾ ਸੌਖਾ ਹੈ, ਜਿੱਦਾਂ ਕਿ ਮੈਂ ਪਹਿਲੇ ਦੱਸਿਆ ਕਿ ਜਦੋਂ ਇਹ ਕਮਾਂਦ ਗੰਨੇ ਦੇ ਵਿੱਚ ਚਲੀ ਗਈ, ਬੂਝੇ ਦੇ ਪੱਤੀਆਂ ਤੋਂ ਨਿਕਲ ਕੇ ਮੱਟੀਆਂ ਦੇ ਵਿੱਚ ਚਲੀ ਗਈ, ਫਿਰ ਇਹਦਾ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਕਿਸਾਨ ਵੀਰੋ, ਕਿਤੇ ਕਿਤੇ ਮੋਢੀ ਫਸਲ ਦੇ ਵਿੱਚ ਜਿਹੜੀ ਕਾਲੀ ਕੰਗਿਆਰੀ ਹੈ ਉਹ ਇਸ ਵੇਲੇ ਦੇਖਣ ਨੂੰ ਖੇਤਾਂ ਦੇ ਵਿੱਚ ਨਜ਼ਰ ਆ ਰਹੀ ਹੈ, ਜੇ ਅਗਰ ਆਪਾਂ ਉਸ ਕਾਲੀ ਕੰਗਿਆਰੀ ਨੂੰ ਦੇਖਦੇ ਹਾਂ, ਤੁਸੀਂ ਦੇਖੋਗੇ ਕਿ ਇੱਕ ਕਾਲੇ ਰੰਗ ਦਾ ਛਾਂਗਾ ਗੋਭ 'ਚੋਂ ਨਿਕਲ ਕੇ ਬਾਹਰ ਆ ਰਿਹਾ, ਜਿੱਦਾਂ ਕਿ ਸਾਡਾ ਸੁਰਮਾ ਹੁੰਦਾ, ਉੱਦਾਂ ਦਾ ਧੂੜਾ ਉੱਥੋਂ ਨਿਕਲ ਕੇ ਆ ਰਿਹਾ, ਉਹ ਕਾਲੀ ਕੰਗਿਆਰੀ ਜੋ ਕਹਿ ਰਹੇ ਹਾਂ ਆਪਾਂ, ਸਮਟ ਕਹਿ ਰਹੇ ਹਾਂ, ਉਸ ਧੂੜੇ ਦੀ ਉਹ ਨਿਸ਼ਾਨੀ ਹੈ, ਔਰ ਉਹ ਧੂੜਾ ਉਸ ਬੁੱਝੇ 'ਚੋਂ ਨਿਕਲ ਕੇ ਬਾਹਰ ਆ ਰਿਹਾ, ਜਿਹੜਾ ਕਿ ਅੱਗੇ ਹਵਾ ਦੇ ਨਾਲ ਫੈਲ ਸਕਦਾ, ਪਾਣੀ ਦੇ ਨਾਲ ਫੈਲ ਸਕਦਾ, ਅਤੇ ਉਹਨੂੰ ਅਗਰ ਰੋਕਣਾ ਹੈ, ਉਹਦੀ ਅਗਰ ਸਾਂਭ ਸੰਭਾਲ ਕਰਨੀ ਹੈ, ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਉਹ ਜੋ ਬੂਝਾ ਹੈ, ਉਸ ਬੂਝੇ ਦੇ ਵਿੱਚ ਉਹ ਜੋ ਇੱਕ ਟਿੱਲਰ ਹੈ ਤੁਹਾਡਾ ਸ਼ੂਟ, ਜੋ ਇਨਫੈਕਟਡ ਹੈਗਾ,

0: ਉਹਨੂੰ ਕੋਸ਼ਿਸ਼ ਕਰੀਏ ਕਿ ਸਵੇਰੇ ਸਵੇਰੇ ਜਦੋਂ ਠੰਡ ਹੁੰਦੀ ਹੈ, ਇੱਕ ਗੰਨੀ ਬੈਗ ਲੈ ਕੇ, ਸੇਬਿਆਂ ਵਾਲੀ ਬੋਰੀ ਲੈ ਕੇ, ਉਹਦੇ 'ਤੇ ਹਲਕਾ ਜਿਹਾ ਪਾਣੀ ਮਾਰ ਕੇ, ਉਹਨੂੰ ਕੱਟ ਕੇ ਉਸ ਬੋਰੀ 'ਚ ਪਾ ਕੇ ਖੇਤ ਤੋਂ ਬਾਹਰ ਲਿਆ ਕੇ ਕਿਤੇ ਆਈਸੋਲੇਸ਼ਨ ਦੇ ਵਿੱਚ ਜਾਂ ਤਾਂ ਉਹਨੂੰ ਦਬਾ ਦੇਈਏ ਜਾਂ ਸਾੜ ਦੇਈਏ। ਜਦੋਂ ਅਸੀਂ ਉਹਨੂੰ ਉੱਥੇ ਉਹ ਖਤਮ ਕਰਦੇ ਹਾਂ ਤਾਂ ਉਹਦਾ ਸੈਕੰਡਰੀ ਸਪਰੈਡ ਜਿਹੜਾ ਅੱਗੇ ਫੈਲਾਓ ਹੈ ਉਹ ਨਹੀਂ ਹੁੰਦਾ। ਅਤੇ ਉਸ ਤੋਂ ਬਾਅਦ ਅਗਰ ਇਹਦਾ ਇੰਸੀਡੈਂਸ ਤੁਹਾਨੂੰ ਜ਼ਿਆਦਾ ਉਸ ਟਾਈਮ ਲੱਗ ਰਿਹਾ ਕਿ ਬੂਟੇ ਜ਼ਿਆਦਾ ਸੀ ਜਿਹੜੇ ਆਪਣੇ ਕੱਢੇ ਹੈ, ਉਹ ਕੋਸ਼ਿਸ਼ ਹੋ ਸਕਦਾ ਕਿ ਦੂਜੇ ਬੂਝਿਆਂ ਨੂੰ ਵੀ ਉਹਨਾਂ ਇਨਫੈਕਟ ਕੀਤਾ, ਪਰ ਉਹਦਾ ਅਸਰ ਨਹੀਂ ਆਇਆ ਹਾਲੇ, ਉਹ ਬਾਅਦ ਵਿੱਚ ਆਊਗਾ। ਅਤੇ ਉਹਦੇ ਲਈ ਜਿਹੜੀ ਕਿ ਆਪਾਂ ਪਹਿਲੇ ਦਵਾਈ ਦੀ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਚਾਹੇ ਐਮਿਸਟਾਰ ਟੌਪ ਹੋਵੇ, ਗੁਡੀਵਾ ਸੁਪਰ ਹੋਵੇ, ਉਹ ਦੋ ਉੱਲੀ ਨਾਸ਼ਕ ਦਾ ਬਲੈਂਡ ਹੈ, ਡੈਫੀਕਨਾਜੋਲ ਅਤੇ ਅਜੋਕਸੀਸਟ੍ਰੋਬਿਨ ਦਾ, ਸੇਮ ਕੰਸਨਟ੍ਰੇਸ਼ਨ 'ਤੇ 1 ml 1 ਲੀਟਰ ਦੇ ਵਿੱਚ ਘੋਲ ਬਣਾ ਕੇ ਉਹਦਾ ਛਿੜਕਾਅ ਕਰ ਦਿਉ। ਪਾਣੀ ਅਗਰ ਫਸਲ ਵੱਡੀ ਹੈ ਤਾਂ 200 ਲੀਟਰ 250 ਲੀਟਰ ਵੀ ਲੱਗ ਸਕਦਾ, ਅਗਰ ਜ਼ਿਆਦਾ ਲੱਗਦਾ। ਇਸ ਕਰਕੇ ਤੁਹਾਨੂੰ ਅਸੀਂ ਬੇਸਿਕ ਡੋਜ਼ ਕਹਿ ਰਹੇ ਹਾਂ ਕਿ 1 ml 1 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਬਣਾ ਜਿੰਨਾ ਤੁਹਾਡਾ ਪਾਣੀ ਲੱਗੂਗਾ। ਫਸਲ ਨੂੰ ਚੰਗੀ ਤਰ੍ਹਾਂ ਡਰੈਂਚ ਕਰ ਦਿਉ, ਨਵਾ ਦਿਓ ਅਤੇ ਇਹਦਾ ਚੈੱਕ ਹੋ ਜੂਗਾ। ਇਹ ਕਿਸਾਨ ਵੀਰੋ ਕਿਤੇ ਜਿੱਥੇ ਸਾਡੀ COJ 85 ਵਰਾਇਟੀ ਲੱਗੀ ਹੋਈ ਹੈ, ਉਸ ਵਰਾਇਟੀ ਦੇ ਵਿੱਚ ਉੱਥੇ ਸਾਨੂੰ ਜਿਹੜਾ ਹੈ ਉਹ ਲਾਲ ਧਾਰੀਆਂ ਰੈੱਡ ਸਟ੍ਰਾਈਪ ਵਾਲੀ ਬਿਮਾਰੀ ਵੀ ਨਜ਼ਰ ਆ ਰਹੀ ਹੈ। ਅਤੇ ਇਸ ਬਿਮਾਰੀ ਨੂੰ ਵੀ ਅਗਰ ਰੋਕਣਾ ਹੈ ਤਾਂ ਉਹਦੇ ਲਈ ਕੋਈ ਵੀ ਉੱਲੀ ਨਾਸ਼ਕ ਜਿੱਦਾਂ ਆਪਾਂ ਪਹਿਲੇ ਕੀਤਾ ਉਹਦੀ ਆਪਾਂ ਸਪਰੇਅ ਕਰ ਦਿੰਦੇ ਹਾਂ, ਕਿਉਂਕਿ ਉਹਦੇ ਵਿੱਚ ਅਗਰ ਆਪਾਂ ਸਪੈਸੀਫਾਈ ਕਰੀਏ, ਕਿਉਂਕਿ ਇਹ ਜੀਵਾਣੂ ਹੈ, ਇਹ ਇੱਕ ਬੈਕਟੀਰੀਆ ਹੈ, ਇਹਨੂੰ ਅਗਰ ਰੋਕਣਾ ਹੈ, ਇਹਨੂੰ ਕੰਟਰੋਲ ਕਰਨਾ ਹੈ, ਤਾਂ ਇੱਕ ਦਵਾਈ ਕੋਨਿਕਾ ਕਰਕੇ ਹੈਗੀ ਹੈ, ਉਹਦੇ 'ਚ ਕੋਪਰ ਆਕਸੀਕਲੋਰਾਈਡ ਦਵਾਈ ਹੈਗੀ, ਅਤੇ ਉਹਦੀ ਆਪਾਂ ਜਿਹੜੀ ਹੈ ਉਹ ਸਪਰੇਅ ਕਰਦੇ ਹਾਂ ਅਤੇ ਰੈੱਡ ਸਟ੍ਰਾਈਪ ਦਾ ਆਪਾਂ ਕੰਟਰੋਲ ਕਰ ਸਕਦੇ ਹਾਂ। ਅਤੇ ਇੱਕ ਤੀਸਰੀ ਹੋਰ ਚੌਥੀ ਬਿਮਾਰੀ ਜਿਹੜੀ ਮੇਨ ਇਸ ਟਾਈਮ ਜਿਹੜੀ ਕਿ ਸਾਨੂੰ ਇਸ ਟਾਈਮ ਆਗ ਦੇ ਗਰੂਏ ਦੇ ਨਾਲ ਵੀ ਕਨਫਿਊਜ਼ ਕਰ ਰਹੀ ਹੈ, ਉਹ ਬਿਮਾਰੀ ਹੈਗੀ ਹੈ ਪੋਕਾ ਬੋਇੰਗ। ਕਿਸਾਨ ਵੀਰੋ ਇਹ ਅਕਸਰ ਇਰਰਿਸਪੈਕਟਿਵ ਕੋਈ ਵੀ ਕਿਸਮ ਹੋਏ, ਕਿਸੇ ਵੀ ਸੀਜ਼ਨ ਦੀ ਬਿਜਾਈ ਹੋਏ, ਇਹ ਲਗਭਗ ਹਰ ਖੇਤ ਵਿੱਚ ਇਹਦੇ ਸ਼ੁਰੂਆਤੀ ਨਿਸ਼ਾਨੀਆਂ ਦੇਖਣ ਨੂੰ ਆ ਰਹੀਆਂ ਨੇ। ਕਿਤੇ ਕਿਤੇ ਇਹਨਾਂ ਦੇ ਪੱਤੇ ਐਡਵਾਂਸ ਸਟੇਜ ਦੇ ਵਿੱਚ ਪਹੁੰਚ ਗਏ ਹਨ, ਦੂਜੀ ਅਤੇ ਤੀਜੀ ਸਟੇਜ ਦੇ ਪੱਤੇ ਆਪਸ ਦੇ ਵਿੱਚ ਝੁਰੜ ਮੁਰੜ, ਜਿੱਦਾਂ ਨੂਡਲਸ ਹੁੰਦੇ ਆ, ਘੁੰਗਰਾਲੇ ਵਾਲ ਹੁੰਦੇ ਆ, ਉਹ ਪੱਤੀਆਂ ਨੂੰ ਘੁੱਟ ਲਿਆ ਰੱਸੀ ਦੇ ਵਾਲ ਦੀ ਤਰ੍ਹਾਂ, ਅਤੇ ਉਹ ਉਹਦਾ ਨੁਕਸਾਨ ਕਰਦੀ ਹੈ। ਇੱਥੇ ਧਿਆਨ ਰੱਖਣ ਦੀ ਆਹ ਜ਼ਰੂਰਤ ਹੈ, ਜਿੱਦਾਂ ਮੈਂ ਪਹਿਲੇ ਗੱਲ ਕੀਤੀ ਸੀ ਕਿ ਆਗ ਦਾ ਗੜਵਾ ਔਰ ਪੋਕਾ ਬੋਇੰਗ, ਇਹ ਇਸ ਵੇਲੇ ਦੇਖੋ ਹੁਣ ਗ੍ਰੈਂਡ ਗਰੋਥ ਸਟੇਜ ਆ ਚੁੱਕੀ ਹੈ, ਝੋਨਾ ਲੱਗ ਗਿਆ, ਮੌਸਮ ਦੇ ਵਿੱਚ ਨਵੀਂ ਵਧਣੀ ਹੈ, ਉੱਧਰੋਂ ਮੌਨਸੂਨ ਆ ਜਾਣੀ ਹੈ। ਇੱਥੇ ਆਹ ਧਿਆਨ ਰੱਖਣਾ ਹੈ ਕਿ ਅਗਰ ਤੁਸੀਂ ਆਗ ਦੇ ਗੜੂਏ ਦੀ ਗੱਲ ਕਰਦੇ ਹੋ ਤਾਂ ਉਹ ਪੱਤੀਆਂ 'ਤੇ ਛੇਕ ਕਰਨਗੇ ਅਤੇ ਆਗ ਨੂੰ ਕੱਟੂਗਾ, ਪਰ ਆਹ ਜੋ ਪੋਕਾ ਬੋਇੰਗ ਹੈ ਇਹ ਕੱਟੂਗ ਨਹੀਂ, ਇਹ ਆਗ ਦੇ ਵਿੱਚ ਦਾ ਜਿਹੜਾ ਗਰੋਇੰਗ ਟਿਪ ਹੈ ਉਹਨੂੰ ਗਾਲਾ ਪਾਊਗੀ, ਉਹ ਗਲੂਗਾ ਅਤੇ ਸੜੂਗਾ। ਅਤੇ ਇੱਥੇ ਇਹ ਧਿਆਨ ਰੱਖਣਾ ਕਿ ਜਿੱਥੇ ਅਗਰ ਤੁਹਾਨੂੰ ਆਗ ਦੇ ਗੜੂਏ ਦੇ ਨਿਸ਼ਾਨ ਆਉਂਦੇ ਹੈ, ਟੌਪ ਬੋਰ ਦੀਆਂ ਨਿਸ਼ਾਨੀਆਂ, ਉੱਥੇ ਤੁਸੀਂ ਕੀਟਨਾਸ਼ਕ ਲਾਉਣਾ ਹੈ ਅਤੇ ਦੂਸਰੀ ਸਾਈਡ ਤੁਸੀਂ ਉੱਲੀ ਨਾਸ਼ਕ ਲਾਉਣਾ ਹੈ। ਉੱਲੀ ਨਾਸ਼ਕ ਤੁਹਾਨੂੰ ਪਹਿਲੇ ਦੱਸ ਚੁੱਕਿਆ, ਐਮਿਸਟਾਰ ਟੌਪ ਬਹੁਤ ਕਾਰਗਰ ਹੈ। ਅਤੇ ਲਾਸਟ ਦੇ ਵਿੱਚ ਜਿੱਦਾਂ ਹੁਣ ਝੋਨਾ ਲੱਗ ਰਿਹਾ ਹੈ, ਲੱਗਣ ਜਾ ਰਿਹਾ ਹੈ, ਚੂਹੇ ਸਾਡੇ ਉਹਨਾਂ ਖੇਤਾਂ 'ਚੋਂ ਮਾਈਗ੍ਰੇਟ ਹੋ ਕੇ ਗੰਨੇ ਦੇ ਖੇਤਾਂ ਦੇ ਵਿੱਚ ਆਉਣਗੇ, ਜਿੱਦਾਂ ਕਿ ਤੁਸੀਂ ਵਰਤਦੇ ਹੀ ਹੋ, ਚਾਹੇ ਕਾਲੀ ਦਵਾਈ ਜਿੰਕ ਫਾਸਫਾਈਡ ਦਾ ਚੋਗਾ ਬਣਾ ਕੇ ਗੰਨੇ ਜਿਹਦੀਆਂ ਜਿੰਦੀਆਂ ਖੁੱਡਾਂ ਨੇ ਉਹਨਾਂ ਦੇ ਵਿੱਚ ਪਾ ਕੇ ਅਸੀਂ ਰੋਕ ਸਕਦੇ ਹਾਂ। ਜੇ ਕਾਲੀ ਦਵਾਈ ਤੋਂ ਇਲਾਵਾ ਅਗਰ ਆਪਾਂ ਵਰਤੋਂ ਕਰਨਾ ਚਾਹੁੰਦੇ ਹਾਂ ਅਤੇ ਉਹਦੇ ਵਿੱਚ ਸਾਡੇ ਕੋਲ ਬ੍ਰਹਮਾ ਡਾਇਲੋਨ ਹੈਗਾ, ਉਹਦੇ ਵਿੱਚ 1 ਕਿਲੋ ਆਟਾ ਚਾਹੇ ਜਵਾਰ ਦਾ ਹੋਏ, ਕਣਕ ਦਾ ਹੋਏ, ਚਰੀ ਦਾ ਹੋਏ, ਉਹਨੂੰ ਮਿਕਸ ਕਰਕੇ 20 ਗ੍ਰਾਮ ਉਹਦੇ 'ਚ ਖੰਡ ਪਾ ਕੇ, 20 ਗ੍ਰਾਮ ਦਵਾਈ ਪਾ ਕੇ ਅਤੇ 20 ਗ੍ਰਾਮ ਆਪਾਂ ਖਾਣ ਵਾਲਾ ਤੇਲ ਪਾ ਕੇ ਉਹਦਾ ਚੋਗਾ ਬਣਾ ਕੇ ਅਗਰ ਅਸੀਂ ਉਹਨਾਂ ਖੁੱਡਾਂ ਦੇ ਵਿੱਚ ਪਾਉਂਦੇ ਹਾਂ ਤਾਂ ਆਪਣੀ ਅਸੀਂ ਇਸ ਫਸਲ ਨੂੰ ਸਹੀ ਤਰ੍ਹਾਂ ਸੰਭਾਲ ਸਕਦੇ ਹਾਂ। ਕਿਸਾਨ ਵੀਰੋ ਆਹ ਜੋ ਨੁਕਤੇ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ, ਇਹ ਸਪੈਸੀਫਿਕਲੀ ਆਹ ਤੁਹਾਡਾ ਜੂਨ, ਜੁਲਾਈ ਔਰ ਅਗਸਤ, ਇਹ 3 ਮਹੀਨੇ ਇਸ ਫਸਲ ਦੀ ਗ੍ਰੈਂਡ ਗਰੋਥ ਦੇ ਹੈ। ਔਰ ਕਿਉਂਕਿ ਅਸੀਂ ਹੁਣ ਝੋਨੇ ਵਾਲੀ ਸਾਈਡ ਜਾਣਾ, ਗੰਨੇ ਦੀ ਸਾਈਡ ਧਿਆਨ ਘੱਟ ਜਾਣਾ, ਪਰ ਇਹਦਾ ਸਰਵੇਖਣ ਕਰੋ, ਆਪਣੇ ਖੇਤਾਂ ਦੇ ਵਿੱਚ ਦੇਖੋ, ਅਗਰ ਇਹ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ ਔਰ ਸਮੇਂ ਸਿਰ ਅੱਜ ਉਹਨਾਂ ਦਾ ਅਸੀਂ ਪ੍ਰਬੰਧਨ ਕਰ ਲੈਂਦੇ ਹਾਂ, ਕੰਟਰੋਲ ਕਰ ਲੈਂਦੇ ਹਾਂ, ਮੈਨੇਜਮੈਂਟ ਕਰ ਲੈਂਦੇ ਹਾਂ, ਤਾਂ ਸਾਡੀ ਇਸ ਫਸਲ ਨੂੰ ਅਸੀਂ ਭਰਪੂਰ ਝਾੜ ਲੈ ਸਕਦੇ ਹਾਂ ਅਤੇ ਕਿਸਾਨ ਵੀਰਾਂ ਨੂੰ ਪੂਰੇ ਝਾੜ ਮਿਲ ਜਾਣਗੇ, ਗੰਨਾ ਸਹੀ ਪੜੂਗਾ, ਸਹੀ ਗਰੋਥ ਕਰੂਗਾ, ਸਹੀ ਸਮੇਂ 'ਤੇ ਪੱਕੂਗਾ ਅਤੇ ਸਾਡੀਆਂ ਖੰਡ ਮਿੱਲਾਂ ਨੂੰ ਸਹੀ ਉਹਦੀ ਰਿਕਵਰੀ ਵੀ ਮਿਲੇਗੀ। ਧੰਨਵਾਦ।
1: ਦੋ ਕੁ ਬੋਲ ਗਾਉਣ 'ਤੇ ਲਾਉਂਦੇ ਹਾਂ,
2: ਸੁਣਾ ਦਿਓ ਜੀ।

0: ਇਹਦੇ ਮਹੱਤਵ ਨੂੰ ਸਮਝਣਾ ਬੜਾ ਜ਼ਰੂਰੀ ਹੈ। ਸਾਡਾ ਮਾਣ ਸਾਡਾ ਸੰਵਿਧਾਨ, ਡਾਕਟਰ ਰਣਜੀਤ ਸਿੰਘ ਹੋਰਾਂ ਦੀ ਇੱਕ ਵਾਰਤਾ ਇਹ ਸਜਣਾ ਆਪਾਂ ਸਾਂਝੀ ਕਰ
1: ਸੁਣਾ ਦਿਓ ਜੀ।
2: ਭਾਰਤ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕ ਰਾਜ ਆਖਿਆ ਜਾਂਦਾ ਹੈ। ਇੱਥੋਂ ਦਾ ਸੰਵਿਧਾਨ ਵੀ ਸਾਰੇ ਸੰਸਾਰ ਵਿੱਚ ਵਧੀਆ ਮੰਨਿਆ ਜਾਂਦਾ ਹੈ। ਇਸ ਨੂੰ ਤਿਆਰ ਕਰਨ ਵਾਲੀ ਕਮੇਟੀ ਨੇ ਦੁਨੀਆ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਅਤੇ ਭਾਰਤੀ ਲੋੜਾਂ ਅਨੁਸਾਰ ਇਸ ਦੀ ਰਚਨਾ ਕੀਤੀ। ਇਹ ਸੱਚਮੁੱਚ ਲੋਕਾਂ ਦੇ ਰਾਜ ਦਾ ਪ੍ਰਤੀਕ ਹੈ, ਕਿਉਂਕਿ ਇਸ ਦਾ ਆਰੰਭ ਲੋਕਾਂ ਦੀ ਪ੍ਰਮੁੱਖਤਾ ਨੂੰ ਦਰਸਾਉਂਦਾ ਹੋਇਆ ਸ਼ੁਰੂ ਹੁੰਦਾ ਹੈ। ਇਹ ਲੋਕਾਂ ਦਾ ਸੰਵਿਧਾਨ ਲੋਕਾਂ ਲਈ ਅਤੇ ਲੋਕਾਂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਪ੍ਰਤੀ ਵਚਨਬੱਧਤਾ ਵੀ ਦੇਸ਼ ਦੇ ਸਾਰੇ ਲੋਕਾਂ ਦੀ ਹੈ, ਕਿਉਂਕਿ ਇਸ ਦਾ ਆਰੰਭ ਹੁੰਦਾ ਹੀ ਲੋਕ ਵਚਨਬੱਧਤਾ ਨਾਲ ਹੈ। ਮੁੱਢਲੇ ਸ਼ਬਦ ਹਨ, ਅਸੀਂ ਭਾਰਤ ਦੇ ਲੋਕ। ਇੰਝ ਸਾਡਾ ਸੰਵਿਧਾਨ ਸਾਡਾ ਮਾਣ ਹੈ। ਇਸ ਦੀ ਰਾਖੀ ਕਰਨਾ ਜਿੱਥੇ ਸਰਕਾਰ ਦੀ ਜ਼ਿੰਮੇਵਾਰੀ ਹੈ, ਉੱਥੇ ਦੇਸ਼ ਦੇ ਨਾਗਰਿਕਾਂ ਦੀ ਵੀ ਉਸ ਤੋਂ ਵੀ ਵੱਧ ਜ਼ਿੰਮੇਵਾਰੀ ਹੈ, ਕਿਉਂਕਿ ਸਰਕਾਰ ਚਲਾਉਣ ਲਈ ਆਪਣੇ ਪ੍ਰਤੀਨਿਧੀਆਂ ਦੀ ਚੋਣ ਲੋਕ ਹੀ ਆਪਣੀਆਂ ਵੋਟਾਂ ਨਾਲ ਕਰਦੇ ਹਨ। ਜੇਕਰ ਦੇਸ਼ ਵਿੱਚ ਕੁਝ ਗਲਤ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਵੀ ਅਸਿੱਧੇ ਤੌਰ ਉੱਤੇ ਲੋਕਾਂ ਦੀ ਹੀ ਬਣਦੀ ਹੈ, ਕਿਉਂਕਿ ਸਰਕਾਰ ਚਲਾਉਣ ਵਾਲਿਆਂ ਦੀ ਚੋਣ ਲੋਕਾਂ ਨੇ ਹੀ ਕੀਤੀ ਹੁੰਦੀ ਹੈ। ਸਾਡੇ ਸੰਵਿਧਾਨ ਵਿੱਚ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇਨਸਾਫ, ਜਿਸ ਵਿੱਚ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਪੱਖ ਸ਼ਾਮਲ ਹਨ, ਉਹਨਾਂ ਨੂੰ ਸੋਚਣ, ਵਿਚਾਰਨ, ਵਿਸ਼ਵਾਸ, ਧਰਮ ਅਤੇ ਬੋਲਣ ਦੀ ਆਜ਼ਾਦੀ, ਬਰਾਬਰੀ ਭਾਵ ਸਾਰਿਆਂ ਨੂੰ ਬਰਾਬਰ ਦੇ ਮੌਕੇ ਦੇਣੇ ਅਤੇ ਭਰਾਤਰੀਪਣ ਦੇ ਬਰਾਬਰ ਦੇ ਅਧਿਕਾਰ ਹਨ। ਸਾਰੇ ਨਾਗਰਿਕਾਂ ਦੇ ਮਾਣ ਸਨਮਾਨ ਦਾ ਸਤਿਕਾਰ ਜ਼ਰੂਰੀ ਮੰਨਿਆ ਗਿਆ ਹੈ। ਕਾਨੂੰਨੀ ਤੌਰ ਉੱਤੇ ਭਾਵੇਂ ਸਾਰਿਆਂ ਨੂੰ ਬਰਾਬਰੀ ਦੇ ਅਧਿਕਾਰ ਦਿੱਤੇ ਗਏ ਹਨ, ਪਰ ਅਮਲੀ ਰੂਪ ਵਿੱਚ ਅਜੇ ਵੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਪੱਧਰ ਉੱਤੇ ਚੋਖਾ ਵਿਤਕਰਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ 3 ਦਹਾਕਿਆਂ ਦੌਰਾਨ ਦੇਸ਼ ਨੇ ਹਰੇਕ ਖੇਤਰ ਵਿੱਚ ਤਰੱਕੀ ਕੀਤੀ ਹੈ, ਪਰ ਇਹ ਵੀ ਸੱਚ ਹੈ ਕਿ ਦੇਸ਼ ਦੀ ਘੱਟੋ ਘੱਟ 1/3 ਵਸੋਂ ਅਜਿਹੀ ਹੈ ਜਿਸ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ। ਇਸ ਵਸੋਂ ਨੂੰ ਸੰਤੁਲਨ ਭੋਜਨ ਤਾਂ ਦੂਰ, ਢਿੱਡ ਭਰਵੀਂ ਰੋਟੀ ਵੀ ਨਸੀਬ ਨਹੀਂ ਹੋ ਰਹੀ। ਸਰਕਾਰ ਕੋਈ 80 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਹਰੇਕ ਮਹੀਨੇ ਮੁਫਤ ਅਨਾਜ ਦੇ ਰਹੀ ਹੈ। ਇਹਨਾਂ ਕੋਲ ਆਪਣਾ ਘਰ ਨਹੀਂ ਹੈ, ਇਹ ਵਿੱਦਿਆ ਅਤੇ ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਅਮੀਰੀ ਗਰੀਬੀ ਵਿੱਚ ਪਾੜਾ ਘੱਟ ਹੋਣ ਦੀ ਥਾਂ ਵੱਧ ਰਿਹਾ ਹੈ। ਦੇਸ਼ ਦੀ ਅੱਧਿਓਂ ਵੱਧ ਦੌਲਤ ਕੇਵਲ 10% ਲੋਕਾਂ ਦੇ ਕਬਜ਼ੇ ਵਿੱਚ ਆ ਗਈ ਹੈ। ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਗਲੇ ਸਾਲ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਸੰਸਾਰ ਦੇ ਭੁੱਖੇ ਅਤੇ ਗਰੀਬ ਲੋਕਾਂ ਦੀ ਅੱਧੀ ਵਸੋਂ ਭਾਰਤ ਵਿੱਚ ਰਹਿੰਦੀ ਹੈ। ਰਾਜਨੀਤੀ ਦੇਸ਼ ਸੇਵਾ ਦੀ ਥਾਂ ਵਪਾਰ ਬਣਦਾ ਜਾ ਰਿਹਾ ਹੈ। ਦੇਸ਼ ਵਿੱਚ ਭ੍ਰਿਸ਼ਟਾਚਾਰ ਵੀ ਵੱਧ ਰਿਹਾ ਹੈ ਅਤੇ ਇਸ ਨੂੰ ਵਧਣ ਵਿੱਚ ਸਾਡੇ ਨੇਤਾ ਹੀ ਮੋਹਰੀ ਰੋਲ ਅਦਾ ਕਰਦੇ ਹਨ। ਦੇਸ਼ ਲੋਕ ਰਾਜ ਦੀ ਥਾਂ ਇਸ ਕਰਕੇ ਵੋਟ ਰਾਜ ਬਣ ਰਿਹਾ ਹੈ। ਚੋਣਾਂ ਵਿੱਚ ਵੋਟ ਪ੍ਰਾਪਤੀ ਲਈ ਬੇਤਹਾਸ਼ਾ ਖਰਚ ਕੀਤਾ ਜਾਂਦਾ ਹੈ। ਇਸ ਖਰਚੇ ਦੀ ਭਰਪਾਈ ਲਈ ਗਲਤ ਢੰਗਾਂ ਨਾਲ ਪੈਸਾ ਇਕੱਠਾ ਕੀਤਾ ਜਾਂਦਾ ਹੈ। ਵੋਟਾਂ ਲੈਣ ਲਈ ਲੋਕਾਂ ਨੂੰ ਮੁਫਤ ਦੀਆਂ ਰਿਉੜੀਆਂ ਵੰਡੀਆਂ ਜਾਂਦੀਆਂ ਹਨ, ਜਿਸ ਦਾ ਆਰਥਿਕਤਾ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਰਾਜ ਸਰਕਾਰਾਂ ਕਰਜ਼ੇ ਹੇਠ ਡੁੱਬੀਆਂ ਹੋਈਆਂ ਹਨ। ਲੀਡਰਾਂ ਅਤੇ ਅਫਸਰਸ਼ਾਹੀ ਨੇ ਆਪਣੇ ਖਰਚੇ ਇਤਨੇ ਵਧਾ ਲਏ ਹਨ ਕਿ ਸਰਕਾਰਾਂ ਕੋਲ ਵਿਕਾਸ ਲਈ ਪੈਸਾ ਬਚਦਾ ਹੀ ਨਹੀਂ ਹੈ। ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਨ ਲਈ ਸਰਕਾਰੀ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ। ਸੰਵਿਧਾਨ ਦੇ ਮੁੱਖ ਘਾੜੇ ਡਾਕਟਰ ਅੰਬੇਦਕਰ ਨੇ ਆਖਿਆ ਸੀ ਕਿ ਅੱਜ ਸਾਡੇ ਸੰਵਿਧਾਨ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਦਿੱਤੇ ਹਨ, ਪਰ ਸਹੀ ਅਰਥਾਂ ਵਿੱਚ ਇਹ ਉਦੋਂ ਹੀ ਪ੍ਰਾਪਤ ਹੋਣਗੇ ਜਦੋਂ ਲੋਕਾਂ ਵਿਚਲੇ ਆਰਥਿਕ ਪਾੜੇ ਨੂੰ ਮਿਟਿਆ ਜਾਵੇਗਾ ਅਤੇ ਧਰਮ ਅਤੇ ਜਾਤ ਆਧਾਰਿਤ ਬਖਰੇਵੇਂ ਖਤਮ ਹੋ ਜਾਣਗੇ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਦੇਸ਼ ਭਾਵੇਂ ਵਿਕਸਿਤ ਹੋ ਰਿਹਾ ਹੈ, ਪਰ ਅਜੇ ਵੀ ਇਸ ਦੀ ਗਿਣਤੀ ਗਰੀਬ ਦੇਸ਼ਾਂ ਵਿੱਚ ਹੀ ਕੀਤੀ ਜਾ ਰਹੀ ਹੈ। ਵਸੋਂ ਦੇ ਕੋਈ 20% ਲੋਕ ਹੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਰੱਖਦੇ ਹਨ ਅਤੇ ਇਹਨਾਂ ਦੇ ਕਬਜ਼ੇ ਵਿੱਚ ਹੀ ਵੱਡੀਆਂ ਨੌਕਰੀਆਂ ਹਨ। ਲੋਕ ਰਾਜ ਵਿੱਚ ਸਰਕਾਰੀ ਕਰਮਚਾਰੀ ਲੋਕਾਂ ਦੇ ਨੌਕਰ ਹੁੰਦੇ ਹਨ, ਪਰ ਸਾਡੇ ਦੇਸ਼ ਵਿੱਚ ਉਹ ਲੋਕਾਂ ਦੇ ਹਾਕਮ ਬਣ ਕੇ ਬੈਠ ਗਏ ਹਨ। ਲੋਕਾਂ ਦੀ ਥੋੜ੍ਹੀ ਬਹੁਤ ਕਦਰ ਕੇਵਲ ਚੋਣਾਂ ਸਮੇਂ ਹੀ ਹੁੰਦੀ ਹੈ। ਹੋਣਾ ਇਸ ਦੇ ਉਲਟ ਚਾਹੀਦਾ ਹੈ। ਲੋਕ ਆਪਣੀਆਂ ਵੋਟਾਂ ਨਾਲ ਆਗੂਆਂ ਦੀ ਚੋਣ ਕਰਦੇ ਹਨ ਅਤੇ ਉਹਨਾਂ ਨੂੰ ਤਾਕਤ ਦੀ ਬਖਸ਼ਿਸ਼ ਕਰਦੇ ਹਨ। ਆਗੂਆਂ 'ਤੇ ਜ਼ਿੰਮੇਵਾਰੀ ਆਉਂਦੀ ਹੈ

ਕਿ ਉਹ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ। ਜੇਕਰ ਦਫ਼ਤਰਾਂ ਵਿੱਚ ਲੋਕਾਂ ਦਾ ਮਾਣ ਸਨਮਾਨ ਨਹੀਂ ਹੁੰਦਾ, ਉਹਨਾਂ ਦੇ ਕੰਮ ਕਰਨ ਵਿੱਚ ਦੇਰੀ ਕੀਤੀ ਜਾਂਦੀ ਹੈ ਜਾਂ ਰਿਸ਼ਵਤ ਮੰਗੀ ਜਾਂਦੀ ਹੈ, ਤਾਂ ਸੰਬੰਧਿਤ ਕਰਮਚਾਰੀ ਵਿਰੁੱਧ ਢੁੱਕਵੀਂ ਕਾਰਵਾਈ ਹੋਣੀ ਚਾਹੀਦੀ ਹੈ। ਕਰਮਚਾਰੀ ਲੋਕਾਂ ਦੇ ਨੌਕਰ ਹਨ, ਲੋਕਾਂ ਦਾ ਸਤਿਕਾਰ ਕਰਨਾ ਉਹਨਾਂ ਦਾ ਫਰਜ਼ ਬਣਦਾ ਹੈ। ਸਹੀ ਅਰਥਾਂ ਵਿੱਚ ਉਹ ਦੇਸ਼ ਹੀ ਲੋਕ ਰਾਜ ਵਾਲੇ ਅਤੇ ਵਿਕਸਿਤ ਹਨ ਜਿੱਥੇ ਮਨੁੱਖ ਦੀ ਕਦਰ ਕੀਤੀ ਜਾਂਦੀ ਹੈ। ਇਹਨਾਂ ਦੇਸ਼ਾਂ ਵਿੱਚ ਸਰਕਾਰੀ ਕਰਮਚਾਰੀ, ਜਿਸ ਵਿੱਚ ਪੁਲਿਸ ਵੀ ਸ਼ਾਮਲ ਹੈ, ਲੋਕਾਂ ਨੂੰ ਸਰ ਆਖ ਕੇ ਸੰਬੋਧਨ ਕਰਦੇ ਹਨ ਅਤੇ ਬਹੁਤ ਹੀ ਸਤਿਕਾਰ ਨਾਲ ਗੱਲ ਕਰਦੇ ਹਨ। ਲੋਕਾਂ ਦੀ ਪੂਰੀ ਸਹਾਇਤਾ ਕੀਤੀ ਜਾਂਦੀ ਹੈ। ਜੇਕਰ ਕਿਸੇ ਕੰਮ ਵਿੱਚ ਦੇਰੀ ਹੋ ਜਾਵੇ ਤਾਂ ਮੁਆਫ਼ੀ ਮੰਗੀ ਜਾਂਦੀ ਹੈ। ਸਾਡੇ ਸਰਕਾਰੀ ਢਾਂਚੇ ਵਿੱਚ ਅਜਿਹਾ ਨਹੀਂ ਹੈ। ਬਹੁਤੇ ਨੇਤਾ ਵੀ ਕੇਵਲ ਆਪਣੇ ਹੱਕਾਂ ਦੀ ਹੀ ਰਾਖੀ ਕਰਦੇ ਹਨ। ਪਾਰਲੀਮੈਂਟ ਅਤੇ ਰਾਜਾਂ ਦੀਆਂ ਅਸੈਂਬਲੀਆਂ ਵਿੱਚੋਂ ਉਸਾਰੂ ਬਹਿਸ ਖਤਮ ਹੋ ਰਹੀ ਹੈ। ਬਹੁਤਾ ਸਮਾਂ ਸ਼ੋਰ ਸ਼ਰਾਬੇ ਵਿੱਚ ਹੀ ਬਰਬਾਦ ਹੋ ਜਾਂਦਾ ਹੈ। ਲੋਕ ਹੱਕਾਂ ਦੀ ਰਾਖੀ ਲਈ ਉਸਾਰੂ ਬਹਿਸ ਘੱਟ ਹੀ ਹੁੰਦੀ ਹੈ। ਸੰਵਿਧਾਨ ਵਿੱਚ ਪ੍ਰਾਪਤ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਜ਼ਿੰਮੇਵਾਰੀ ਸਭ ਤੋਂ ਵੱਧ ਸਰਕਾਰ ਦੀ ਹੈ। ਦੇਸ਼ ਵਿੱਚੋਂ ਅਨਪੜ੍ਹਤਾ ਦਾ ਖਾਤਮਾ ਕੀਤਾ ਜਾਵੇ ਅਤੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਅਤੇ ਇਸ ਸੰਬੰਧੀ ਬਣੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਸਵੈ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਸੰਗਠਿਤ ਕੀਤਾ ਜਾਵੇ ਤਾਂ ਜੋ ਰਲ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਸਕਣ। ਇਸ ਦੇ ਨਾਲ ਹੀ ਲੋਕ ਰਾਜ ਵਿੱਚ ਲੋਕਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਵੀ ਜਾਗਰੂਕ ਕੀਤਾ ਜਾਵੇ। ਵੋਟ ਪਾਉਣ ਸਮੇਂ ਕੇਵਲ ਇਮਾਨਦਾਰ ਅਤੇ ਲੋਕ ਸੇਵਾ ਨੂੰ ਸਮਰਪਿਤ ਸੂਝਵਾਨ ਨੇਤਾ ਹੀ ਚੁਣੇ ਜਾਣ। ਨਿਯਮਾਂ ਦੀ ਪਾਲਣਾ ਕਰਵਾਉਣਾ ਜਿੱਥੇ ਸਰਕਾਰੀ ਤੰਤਰ ਦਾ ਫਰਜ਼ ਹੈ, ਉੱਥੇ ਇਹਨਾਂ ਦੀ ਪਾਲਣਾ ਕਰਨਾ ਲੋਕਾਂ ਦਾ ਵੀ ਫਰਜ਼ ਹੈ। ਦੇਸ਼ ਨੂੰ ਸਾਫ਼ ਸੁਥਰਾ ਰੱਖਣਾ, ਸੜਕੀ ਨਿਯਮਾਂ ਦੀ ਪਾਲਣਾ ਕਰਨੀ, ਕੰਮ ਵਿੱਚ ਇਮਾਨਦਾਰੀ ਵਰਤਣੀ, ਇਹ ਲੋਕਾਂ ਦਾ ਧਰਮ ਹੋਣਾ ਚਾਹੀਦਾ ਹੈ। ਧਾਰਮਿਕ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਸੱਚਾ ਅਤੇ ਸੁੱਚਾ ਜੀਵਨ ਜਿਉਣ ਅਤੇ ਦੂਜਿਆਂ ਦੇ ਹੱਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਨਾ ਦੇਣ। ਧਰਮ ਦਾ ਸਰੂਪ ਸੌੜਾ ਬਣਾ ਕੇ ਇਸ ਦੀ ਵਰਤੋਂ ਲੋਕਾਂ ਵਿੱਚ ਵੰਡੀਆਂ ਪਾਉਣ ਅਤੇ ਵੋਟ ਪ੍ਰਾਪਤੀ ਲਈ ਨਾ ਕੀਤੀ ਜਾਵੇ। ਸਾਡਾ ਸੰਵਿਧਾਨ ਸਾਰੇ ਸੰਸਾਰ ਵਿੱਚ ਵਧੀਆ ਮੰਨਿਆ ਗਿਆ ਹੈ। ਜਿੱਥੇ ਇਸ ਉੱਤੇ ਮਾਣ ਕਰਨ ਦੀ ਲੋੜ ਹੈ, ਉੱਥੇ ਆਪਣੇ ਫਰਜ਼ਾਂ ਪ੍ਰਤੀ ਵੀ ਜਾਗਰੂਕ ਹੋਣਾ ਜ਼ਰੂਰੀ ਹੈ। ਲੋਕ ਰਾਜ ਦੇ ਮੁੱਢਲੇ ਸਾਲਾਂ ਵਿੱਚ ਲੋਕਾਂ ਵਿੱਚ ਉਤਸ਼ਾਹ ਸੀ ਅਤੇ ਇੱਕ ਨਵੇਂ ਸਵੇਰੇ ਦੀ ਉਮੀਦ ਸੀ। ਜਦੋਂ ਕਮਿਊਨਿਟੀ ਵਿਕਾਸ ਪ੍ਰੋਜੈਕਟ ਸ਼ੁਰੂ ਹੋਏ ਤਾਂ ਲੋਕਾਂ ਵਿੱਚ ਜੋਸ਼ ਸੀ। ਪਿੰਡ ਵਾਸੀ ਬੜੇ ਚਾਅ ਨਾਲ ਬਾਹਰ ਨਿਕਲਦੇ ਸਨ, ਇਹ ਭਾਵੇਂ ਸੜਕ 'ਤੇ ਮਿੱਟੀ ਪਾਉਣੀ ਹੋਵੇ, ਗਲੀਆਂ ਪੱਕੀਆਂ ਕਰਨੀਆਂ ਹੋਣ, ਸਕੂਲ ਜਾਂ ਪੰਚਾਇਤ ਘਰ ਦੀ ਉਸਾਰੀ ਹੋਵੇ, ਸਾਰੇ ਖੁਸ਼ੀ ਖੁਸ਼ੀ ਕਾਰ ਸੇਵਾ ਕਰਦੇ ਸਨ, ਲੰਗਰ ਲਗਾਏ ਜਾਂਦੇ ਸਨ। ਉਦੋਂ ਨੇਤਾ ਵੀ ਲੋਕ ਭਲਾਈ ਦੀ ਭਾਵਨਾ ਨਾਲ ਕੰਮ ਕਰਦੇ ਸਨ, ਉਹਨਾਂ ਦੀ ਲੋਕਾਂ ਨਾਲ ਨੇੜਤਾ ਸੀ। ਨੌਕਰਸ਼ਾਹੀ ਵੀ ਇਮਾਨਦਾਰ ਸੀ, ਵਿਕਾਸ ਕਾਰਜਾਂ ਨੂੰ ਇਮਾਨਦਾਰੀ ਨਾਲ ਨੇਪਰੇ ਚਾੜਿਆ ਜਾਂਦਾ ਸੀ। ਹੁਣ ਮੁੜ ਉਸੇ ਮਾਹੌਲ ਨੂੰ ਉਸਾਰਨ ਦੀ ਲੋੜ ਹੈ। ਸਾਡੇ ਆਗੂ ਆਪਣੇ ਅੰਦਰ ਝਾਤ ਮਾਰਨ ਅਤੇ ਮਹਿਸੂਸ ਕਰਨ, ਇਹ ਜਿਹੜੀ ਸਰਦਾਰੀ ਹੈ ਇਹ ਲੋਕਾਂ ਨੇ ਹੀ ਬਖਸ਼ਿਸ਼ ਕੀਤੀ ਹੈ, ਅਤੇ ਉਹ ਨਵੀਂ ਪੀੜ੍ਹੀ ਲਈ ਆਪਣੇ ਆਪ ਨੂੰ ਆਦਰਸ਼ ਬਣਾਉਣ ਤਾਂ ਜੋ ਉਹਨਾਂ ਵਿੱਚ ਨਿਰਾਸ਼ਾ ਪੈਦਾ ਨਾ ਹੋਵੇ ਅਤੇ ਉਹ ਆਪਣੇ ਰਾਹ ਤੋਂ ਭਟਕ ਨਾ ਜਾਣ। ਉਹਨਾਂ ਨੂੰ ਸੰਵਿਧਾਨ ਨਾਲ ਜੋੜਿਆ ਜਾਵੇ ਅਤੇ ਇਸ ਉੱਤੇ ਮਾਣ ਕਰਨ ਦੀ ਪਿਰਤ ਪਾਈ ਜਾਵੇ। ਸਾਨੂੰ ਆਪਣੇ ਦੇਸ਼ ਲਈ ਅਜਿਹਾ ਵਿਕਾਸ ਮਾਡਲ ਤਿਆਰ ਕਰਨਾ ਚਾਹੀਦਾ ਹੈ ਜਿਸ ਦਾ ਆਧਾਰ ਦੇਸ਼ ਦੇ ਵਸੀਲੇ ਹੋਣ। ਦੇਸ਼ ਦਾ ਸੰਤੁਲਿਤ ਅਤੇ ਸਰਬਪੱਖੀ ਵਿਕਾਸ ਦੇਸ਼ ਦਾ ਆਪਣਾ ਵਿਕਾਸ ਮਾਡਲ ਵਿਕਸਿਤ ਕਰਕੇ ਹੀ ਹੋ ਸਕਦਾ ਹੈ। ਜੇਕਰ ਆਪਣੇ ਵਸੀਲਿਆਂ ਨੂੰ ਆਧਾਰ ਬਣਾ ਕੇ ਯੋਜਨਾਵਾਂ ਉਲੀਕੀਆਂ ਜਾਣ ਤਾਂ ਸਰਬਪੱਖੀ ਵਿਕਾਸ ਵੱਲ ਕਦਮ ਪੁੱਟੇ ਜਾ ਸਕਦੇ ਹਨ। ਦੇਸ਼ ਦੀ ਸਾਰੀ ਵਸੋਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਇੰਝ ਅਸੀਂ ਆਪਣੇ ਮਨੁੱਖੀ ਵਸੀਲਿਆਂ ਦਾ ਪੂਰਾ ਲਾਹਾ ਪ੍ਰਾਪਤ ਕਰ ਸਕਦੇ ਹਨ। ਘਰੇਲੂ ਉਤਪਾਦ ਆਪਸੀ ਸਾਂਝ, ਆਰਥਿਕ ਸੁਤੰਤਰਤਾ ਅਤੇ ਬਰਾਬਰੀ ਦਾ ਪ੍ਰਤੀਕ ਹੈ। ਘਰੋਗੀ ਸਨਅਤ ਨੂੰ ਵਿਕਸਿਤ ਕਰਕੇ ਹੀ ਰੁਜ਼ਗਾਰ ਦੇ ਵਸੀਲੇ ਵਧਾਏ ਜਾ ਸਕਦੇ ਹਨ। ਸਾਡੇ ਪ੍ਰਧਾਨ ਮੰਤਰੀ ਵੀ ਇਹੋ ਹੀ ਆਖਦੇ ਹਨ ਕਿ ਮੇਡ ਇਨ ਇੰਡੀਆ ਨੂੰ ਵਿਕਸਿਤ ਕੀਤਾ ਜਾਵੇ। ਘਰੋਗੀ ਸਨਅਤ ਨੂੰ ਵਿਕਸਿਤ ਕਰਕੇ ਹੀ ਰੁਜ਼ਗਾਰ ਦੇ ਵਸੀਲੇ ਵੱਧ ਸਕਦੇ ਹਨ ਅਤੇ ਦੇਸ਼ ਦੀ ਗਰੀਬੀ ਦੂਰ ਹੋ ਸਕਦੀ ਹੈ। ਆਤਮ ਨਿਰਭਰ ਹੋਣ ਦਾ ਇਹੋ ਹੀ ਵਧੀਆ ਰਾਹ ਹੈ। ਭਾਰਤ ਪਿੰਡਾਂ ਵਿੱਚ ਵਸਦਾ ਹੈ, ਇਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਹੁਨਰੀ ਬਣਾ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਹੋਣ ਲਈ ਉਤਸ਼ਾਹਿਤ ਕੀਤਾ ਜਾਵੇ। ਇੰਝ ਅਸੀਂ ਆਪਣੀਆਂ ਤਿਆਰ ਕੀਤੀਆਂ ਵਸਤਾਂ ਦੀ ਆਪ ਹੀ ਵਰਤੋਂ ਕਰਨੀ ਸ਼ੁਰੂ ਕਰ ਦੇਵਾਂਗੇ। ਜਦੋਂ ਦੇਸ਼ ਦੇ ਸਾਰੇ ਲੋਕਾਂ ਨੂੰ ਮੁੱਢਲੇ ਅਧਿਕਾਰ ਪ੍ਰਾਪਤ ਹੋ

0: ਜਾਣਗੇ ਉਦੋਂ ਹੀ ਉਹ ਲੋਕ ਰਾਜ ਅਤੇ ਸੰਵਿਧਾਨ ਰਾਹੀਂ ਪ੍ਰਾਪਤ ਅਧਿਕਾਰਾਂ ਦਾ ਨਿੱਘ ਮਾਣ ਸਕਣਗੇ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਅਤੇ ਆਪਣੇ ਸੰਵਿਧਾਨ ਉੱਤੇ ਮਾਣ ਕੀਤਾ ਜਾਵੇ।
1: ਦੋ ਬੋਲ ਗਾਉਣ ਦੇ ਲਾਉਂਦੇ ਹਾਂ,
2: ਸੁਣਾ ਦਿਓ ਜੀ।

0: ਕੱਲ ਦਾ ਪ੍ਰੋਗਰਾਮ ਇਸ ਤਰ੍ਹਾਂ ਇਸ ਵਿੱਚ 6:30 ਤੇ ਖੇਤੀਬਾੜੀ ਪ੍ਰੋਗਰਾਮ 'ਚ ਝੋਨੇ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ।
1: ਠੀਕ ਹੈ ਜੀ।
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਖੇਤੀ ਮਾਹਰਾਂ ਨਾਲ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
1: ਠੀਕ ਹੈ।
0: ਤੇ ਜਿੱਥੋਂ ਤੱਕ ਗੱਲ ਮੌਸਮ ਦੀ ਹੈ, ਰਲਮਾ ਮਿਲਮਾ ਪ੍ਰਭਾਵ ਹੈ।
1: ਠੀਕ ਹੈ ਜੀ,
0: ਆਪਾਂ ਚੱਲੀਏ ਜੀ। ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੀਡੀਅਮ ਵੇਵ 343.6

0: ਇਹਦੀ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸਦੇ ਮਾੜੇ ਕੰਮਾਂ ਅਤੇ ਦੁਰਵਿਹਾਰਾਂ ਲਈ ਜਵਾਬਦੇਹ ਠਹਿਰਾਏਗਾ। ਬ੍ਰਿਕਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਮੀਟਿੰਗ ਬਾਰੇ ਸ੍ਰੀ ਜੈਸਵਾਲ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੱਲ੍ਹ ਈਰਾਨ, ਇਥੋਪੀਆ, ਚੀਨ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਆਪਣੇ ਹਮ ਰੁਤਬਾਵਾਂ ਨਾਲ ਦਵੱਲੀ ਮੀਟਿੰਗ ਕੀਤੀ।
1: ब्रिक्स एनएसए की मीटिंग चल रही है, कल हमारे राष्ट्रीय सुरक्षा सलाहकार की चीन के विदेश मंत्री और वहाँ के पॉलिट ब्यूरो के जो चीफ हैं उनसे भी हमारे एनएसए की द्विपक्षीय वार्ता हुई और इसमें उन्होंने जो हमारे द्विपक्षीय संबंध हैं उसके बारे में जिक्र किया और ये सकारात्मक बातचीत थी।
0: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋ ਭਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਵਿਚ ਰੱਖਣ ਦੀ ਅਪੀਲ ਕੀਤੀ ਏ। ਪ੍ਰਧਾਨ ਮੰਤਰੀ ਨੇ ਅੱਜ ਨਵੀਂ ਦਿੱਲੀ ਵਿਚ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿਚ ਸਹਾਇਕ ਸਕੱਤਰਾਂ ਵਜੋਂ ਨਿਯੁਕਤ 2024 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 183 ਸਿੱਖਿਆਰਥੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਨੌਜਵਾਨ ਸਿਵਲ ਸੇਵਕਾਂ ਨੂੰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਕੇਂਦਰ ਵਿਚ ਰੱਖ ਕੇ ਕੰਮ ਕਰਨ ਦਾ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਸਰਕਾਰ ਅਲ ਨੀਨੋ ਕਾਰਨ ਮੌਨਸੂਨ ਤੇ ਪੈਣ ਵਾਲੇ ਸੰਭਾਵੀ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿਚ ਕਿਸਾਨਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਏ। ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ ਕਰੀਬ 43% ਘੱਟ ਬਾਰਿਸ਼ ਹੋਈ ਏ ਅਤੇ ਜੁਲਾਈ ਵਿਚ ਵੀ ਮੌਨਸੂਨ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ।
2: अल नीनो के कारण कमजोर मानसून रहने की जो संभावित स्थितियां हैं और जिसका प्रभाव अब दिखने भी लगा है, क्योंकि मानसून अभी काफी लेट चल रहा है, इसलिए ओवरऑल अभी तक 43% बरसात कम हुई है और आगे भी जो मौसम का अनुमान है 2 जुलाई तक के सप्ताह में कमजोर रहने की संभावना है और इसका मतलब ये है कि हमारी खरीफ की फसल उस पर इसका असर पड़ सकता है और इसलिए बिना किसी देरी के हम काफी दिनों से इन परिस्थितियों से निपटने के लिए तैयारियां कर रहे थे। हम जो प्रभावित जिले कितने हो सकते हैं उसका आकलन भी किया गया है और अब तक जो संभावना है 315 जिले ऐसे होंगे जहां वर्षा कम रहने की संभावना है।
0: श्री चौहान ने कहा कि राजा नु दालां, मोटे अनाज ते तेली बीजा वर्गियां फसलां नु साहत करन दी सलाह दित्ती गई है। इन्हां फसलां नु घट पानी दी लोड़ हुंदी है ते मुश्किल हालात विच भी चंगी पैदावार दे सकदियां ने। ਉਨ੍ਹਾਂ ਵੀ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਮਾਰਗਦਰਸ਼ਨ ਯਕੀਨੀ ਬਣਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਮੌਸਮ ਵਿਗਿਆਨ ਇਕਾਈਆਂ ਅਤੇ ਹੋਰ ਮਾਧਿਅਮਾਂ ਜਿਵੇਂ ਕਿ SMS, WhatsApp, ਕਾਲ ਸੈਂਟਰ, ਰੇਡੀਓ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਸ੍ਰੀ ਚੌਹਾਨ ਨੇ ਵੀ ਕਿਹਾ ਕਿ ਪਸ਼ੂਆਂ ਲਈ ਚਾਰੇ ਦੀ ਉਪਲਬਧਤਾ, ਫਸਲ ਬੀਮੇ ਦੀ ਵਿਆਪਕ ਕਵਰੇਜ ਅਤੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡਾਂ ਦੀ ਤੁਰੰਤ ਵੰਡ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਘੱਟ ਬਾਰਿਸ਼ ਕਾਰਨ ਹੋਣ ਵਾਲੇ ਫਸਲਾਂ ਦੇ ਨੁਕਸਾਨ ਨੂੰ ਘਟਾਉਣ ਵਿਚ ਮਦਦ ਕਰਨਗੇ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕੀਤੀ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ 23 ਜੂਨ ਦਾ ਦਿਨ BJP ਵਰਕਰਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇਸੇ ਦਿਨ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਰਾਸ਼ਟਰੀ ਏਕਤਾ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਅੰਡਰ ਗ੍ਰੈਜੂਏਟ ਦਾਖਲਿਆਂ ਲਈ ਅੱਜ ਸਾਂਝੀ ਯੂਨੀਵਰਸਿਟੀ ਦਾਖਲਾ ਇਮਤਿਹਾਨ ਕਿਊਟ 2026 ਦੇ ਨਤੀਜੇ ਐਲਾਨ ਦਿੱਤੇ ਨੇ। ਪ੍ਰੀਖਿਆ ਦੇਣ ਵਾਲੇ ਉਮੀਦਵਾਰ ਹੁਣ ਅਧਿਕਾਰਤ ਪੋਰਟਲ ਰਾਹੀਂ ਆਪਣੇ ਸਕੋਰ ਕਾਰਡ ਪ੍ਰਾਪਤ ਕਰ ਸਕਦੇ ਨੇ। ਖੇਡਾਂ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੇ ISSF ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਅੱਜ ਆਪਣੀ ਸੂਚੀ ਵਿਚ 2 ਚਾਂਦੀ ਦੇ ਅਤੇ 1 ਕਾਂਸੀ ਦੇ ਤਮਗੇ ਸਮੇਤ 3 ਹੋਰ ਤਮਗੇ ਜੋੜੇ ਨੇ। ਸ਼ਿਵਾ ਨਰਵਾਲ ਨੇ ਮਰਦਾਂ ਦੇ 10 ਮੀਟਰ ਏਅਰ ਪਿਸਟਲ ਜੂਨੀਅਰ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ, ਜਦੋਂ ਕਿ ਯੁਗ ਪ੍ਰਤਾਪ ਸਿੰਘ ਰਾਠੌਰ ਨੇ ਉਸੇ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ। ਮਰਦਾਂ ਦੇ 10 ਮੀਟਰ ਏਅਰ ਪਿਸਟਲ ਜੂਨੀਅਰ ਟੀਮ ਮੁਕਾਬਲੇ ਵਿਚ ਵੀ ਸ਼ਿਵਾ ਨਰਵਾਲ, ਸੰਦੀਪ ਬਿਸ਼ਨੋਈ ਅਤੇ ਚਿਰਾਗ ਸ਼ਰਮਾ ਦੀ ਤਿਕੜੀ ਨੇ ਰਲ ਕੇ ਚਾਂਦੀ ਦਾ ਤਮਗਾ ਦੇਸ਼ ਦੇ ਨਾਂ ਕੀਤਾ। ਭਾਰਤ ਦੀ ਤਮਗਿਆਂ ਦੀ ਕੁੱਲ ਗਿਣਤੀ 15 ਹੋ ਗਈ ਏ, ਜਿਸ ਵਿਚ 5 ਸੋਨੇ ਦੇ, 3 ਚਾਂਦੀ ਦੇ ਅਤੇ 7 ਕਾਂਸੀ ਦੇ ਤਮਗੇ ਸ਼ਾਮਿਲ ਨੇ। FIH ਹਾਕੀ ਪ੍ਰੋ ਲੀਗ ਦੇ ਉਦਘਾਟਨੀ ਮੈਚ ਵਿਚ ਅੱਜ ਲੰਡਨ ਵਿਚ ਭਾਰਤ ਦੀ ਮਰਦਾਂ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। 2024 ਵਿਚ ਚੀਨ ਦੇ ਹੁਲਨਬੋਇਰ ਵਿਚ ਹੋਈ ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਮੁਕਾਬਲਾ ਹੈ। ਆਖਿਰ ਚ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਮਾਰੋਹ ਵਿਚ ਪਦਮ ਅਵਾਰਡ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬਲਾਂ ਦੇ ਅਧਿਆਤਮਿਕ ਆਗੂ ਸੰਤ ਨਿਰੰਜਨ ਦਾਸ ਜੀ ਅਤੇ ਝਾੜੂ ਯੋਧਾ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਨਾਲ ਨਵਾਜਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਝੰਡੇ ਵਾਲੇ 10 ਸਮੁੰਦਰੀ ਜਹਾਜ਼ ਫਾਰਸ ਦੀ ਖਾੜੀ ਖੇਤਰ ਵਿਚ ਮੌਜੂਦ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ

0: ਹੁਣ ਤੁਸੀਂ ਸੁਣ ਰਹੇ ਸੀ ਸਾਧਨਾ ਸਰਗਮ ਦੀ ਆਵਾਜ਼ 'ਚ ਇਹ ਗਜ਼ਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਭਾਰਤ ਸਰਕਾਰ ਦੇ ਨੈਸ਼ਨਲ ਪੈਨਸ਼ਨ ਸਿਸਟਮ ਵੱਲੋਂ ਕਰਵਾਏ ਪ੍ਰੋਗਰਾਮ 'ਤੇ ਆਧਾਰਿਤ ਰੇਡੀਓ ਰਿਪੋਰਟ। ਪੰਜਾਬ ਦੀ ਖੇਤੀਬਾੜੀ ਅਤੇ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਬਣੇ ਕਿਸਾਨਾਂ, ਖੇਤੀ ਮਜ਼ਦੂਰਾਂ, FPOs, ਡੇਅਰੀ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਲਈ ਬੁਢਾਪੇ ਵਿੱਚ ਆਰਥਿਕ ਸੁਰੱਖਿਆ ਬਹੁਤ ਜ਼ਰੂਰੀ ਹੈ। ਇਸੇ ਮਕਸਦ ਨਾਲ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ PFRDA ਭਾਰਤ ਸਰਕਾਰ ਵੱਲੋਂ ਨੈਸ਼ਨਲ ਪੈਨਸ਼ਨ ਸਿਸਟਮ NPS ਪਹੁੰਚ ਪ੍ਰੋਗਰਾਮ ਅੱਜ 23 ਜੂਨ ਨੂੰ ਜਲੰਧਰ ਵਿਖੇ ਆਯੋਜਿਤ ਕੀਤਾ ਗਿਆ। LDM ਜਲੰਧਰ ਸ਼੍ਰੀ MS ਮੋਤੀ ਨੇ ਕਿਹਾ ਕਿ ਖੇਤੀ ਅਤੇ ਸਹਾਇਕ ਧੰਦਿਆਂ ਨਾਲ ਜੁੜੇ ਲੋਕਾਂ ਲਈ ਪੈਨਸ਼ਨ ਯੋਜਨਾਵਾਂ ਭਵਿੱਖ ਦੀ ਆਰਥਿਕ ਮਜ਼ਬੂਤੀ ਅਤੇ ਸਨਮਾਨਪੂਰਨ ਜੀਵਨ ਦਾ ਅਹਿਮ ਆਧਾਰ ਬਣ ਸਕਦੀਆਂ ਨੇ।
1: ਅੱਜ ਅਸੀਂ ਜਲੰਧਰ ਦੇ ਵਿੱਚ NPS ਵੱਲੋਂ ਇੱਕ ਅਵੇਅਰਨੈਸ ਪ੍ਰੋਗਰਾਮ ਕਰਵਾਇਆ ਜਿਹਦੇ ਵਿੱਚ ਅਲੱਗ ਅਲੱਗ ਬੈਂਕਾਂ ਤੋਂ, ਅਲੱਗ ਅਲੱਗ FPOs ਤੋਂ ਅਤੇ ਔਰਗੇਨਾਈਜੇਸ਼ਨ ਤੋਂ ਲੋਕਾਂ ਨੂੰ ਇੱਥੇ ਬੁਲਾਇਆ ਸੀ, ਪਬਲਿਕ ਨੂੰ ਬੁਲਾਇਆ ਸੀਗਾ। NPS ਸਕੀਮ ਕੀ ਹੈਗੀ ਆ ਕਿ ਇਹ ਇੱਕ ਅਨਔਰਗੇਨਾਈਜ਼ ਸੈਕਟਰ ਵਾਸਤੇ ਓਲਡ ਏਜ ਦੇ ਵਿੱਚ ਇੱਕ ਪੈਨਸ਼ਨ ਦੀ ਸਕੀਮ ਹੈ। ਇਹਦੇ ਵਿੱਚ ਜਿਹੜਾ ਕੋਈ ਵਿਅਕਤੀ ਹੈ ਉਹ ਜਿੰਨੀ ਜਲਦੀ ਇਸ ਸਕੀਮ ਦੇ ਨਾਲ ਜੁੜਦਾ ਓਨਾ ਹੀ ਜ਼ਿਆਦਾ ਉਹਨੂੰ ਫਾਇਦਾ ਮਿਲਦਾ। ਇਹਦੇ ਵਿੱਚ 20 ਸਾਲ ਵਾਲਾ ਵਿਅਕਤੀ ਅਗਰ ਇਸ ਸਕੀਮ ਦੇ ਨਾਲ ਜੁੜਦਾ ਹੈ ਤਾਂ 60 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹਨੂੰ ਪੈਨਸ਼ਨ ਜਿਹੜੀ ਮਿਲੇਗੀ। ਔਰ ਉਸ ਤੋਂ ਬਾਅਦ ਵਿੱਚ ਆਪਾਂ ਇੱਦਾਂ ਜੇ ਮੰਨ ਲਈਏ ਤਾਂ ਉਹ ਰੱਬ ਨਾ ਕਰੇ ਉਹਦੀ ਜਦੋਂ ਡੈੱਥ ਹੋ ਜਾਂਦੀ ਹੈ ਉਹਦੇ ਤੋਂ ਬਾਅਦ ਉਹਦੀ ਪਤਨੀ ਨੂੰ ਜੇਕਰ ਪਤਨੀ ਦੀ ਇਸ ਤਰ੍ਹਾਂ ਡੈੱਥ ਹੋ ਜਾਂਦੀ ਹੈ ਤਾਂ ਉਹਦੇ ਹਸਬੈਂਡ ਨੂੰ ਪੈਨਸ਼ਨ ਮਿਲਣੀ ਹੈ ਅਤੇ ਜਿਹੜਾ ਕੋਰਪਸ ਉਹਦੇ ਵਿੱਚ ਜਮ੍ਹਾਂ ਹੋਇਆ ਹੋਣਾ, ਜਿਹੜਾ ਫੰਡ ਜਮ੍ਹਾਂ ਹੋਇਆ ਹੋਣਾ, ਉਹ ਬੱਚਿਆਂ ਤੱਕ, ਉਹ ਬੱਚਿਆਂ ਨੂੰ ਮਿਲ ਜਾਣਾ। ਅਸਲ ਵਿੱਚ ਇਹ ਅਜੇ ਇੱਕ ਨਵੀਂ ਸਕੀਮ ਸ਼ੁਰੂ ਹੋਈ ਹੈ ਲੋਕਾਂ ਦੇ ਵਿੱਚ, ਇਹਦੇ ਅਵੇਅਰਨੈਸ ਵਾਸਤੇ ਅੱਜ ਇਹ ਅਸੀਂ ਕੈਂਪ ਇੱਥੇ ਲਗਾਇਆ ਹੈਗਾ। ਪਹਿਲਾਂ APY ਕਰਕੇ ਇੱਕ ਸਕੀਮ ਸੀਗੀ ਜਿਹਦੇ ਵਿੱਚ ਇਹ ਬੰਦਿਸ਼ ਸੀਗੀ ਕਿ ਤੁਸੀਂ ਜਿੰਨੀ ਪੈਨਸ਼ਨ 60 ਸਾਲ ਦੀ ਉਮਰ ਤੋਂ ਬਾਅਦ ਵਿੱਚ ਚਾਹੁੰਦੇ ਹਾਂ, 1000 ਰੁਪਇਆ ਚਾਹੁੰਦੇ ਹਾਂ, 2000 ਜਾਂ ਵੱਧ ਤੋਂ ਵੱਧ 5000 ਉਹਦੇ ਵਿੱਚ ਪੈਨਸ਼ਨ ਹੈ, ਉਹਦੇ ਵਿੱਚ ਇੱਕ ਫਿਕਸ ਅਮਾਊਂਟ ਜਿਹੜੀ ਹੈ, ਪੱਕੀ ਅਮਾਊਂਟ ਹੈ ਕਿ ਤੁਸੀਂ ਕਿੰਨੀ ਅਮਾਊਂਟ ਉਹਦੇ ਵਿੱਚ ਮਹੀਨੇ ਦੀ ਜਮ੍ਹਾਂ ਕਰਦੇ ਹਾਂ ਅਤੇ ਕਿੰਨੀ ਪੈਨਸ਼ਨ ਮਿਲ ਸਕਦੀ ਹੈ। ਪਰ ਇਸ ਸਕੀਮ ਦੇ ਵਿੱਚ ਜਿਹੜਾ ਹੈ ਇਹ ਤੁਸੀਂ ਆਪਣੀ ਜਿਹੜੀ ਜਮ੍ਹਾਂ ਰਾਸ਼ੀ ਜਿਹੜੀ ਹੈ ਮੰਥਲੀ ਜਿਹੜੀ ਉਹਦੇ ਵਿੱਚ ਜਮ੍ਹਾਂ ਕਰਨਾ ਹੈ ਫੰਡ, ਉਹ ਵੀ ਤੁਸੀਂ ਆਪਣੀ ਮਰਜ਼ੀ ਦਾ ਚੁਣ ਸਕਦੇ ਹਾਂ ਅਤੇ ਉਸ ਫੰਡ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਪੈਨਸ਼ਨ ਅਤੇ ਕੋਰਪਸ, ਉਹ ਕੋਰਪਸ ਦੇ ਹਿਸਾਬ ਦੇ ਨਾਲ ਤੁਹਾਨੂੰ ਪੈਨਸ਼ਨ ਮਿਲਣੀ ਹੈ। ਇਹਦੇ ਵਿੱਚ ਜਿਹੜਾ ਪਬਲਿਕ ਨੇ ਇੱਥੋਂ ਰਿਸਪੋਂਸ ਦਿੱਤਾ, ਪਬਲਿਕ ਬੜੀ ਉਤਸ਼ਾਹਿਤ ਸੀ ਔਰ ਅਸੀਂ ਸਵੇਰੇ ਲਗਭਗ 10:30 ਵਜੇ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਅਤੇ ਇਸ ਵੇਲੇ ਲਗਭਗ 1:30 ਵਜ ਚੁੱਕਿਆ ਅਤੇ ਪਬਲਿਕ ਬਿਲਕੁਲ ਟਿਕ ਕੇ ਇਸ ਸਾਰੀ ਜਾਣਕਾਰੀ ਨੂੰ ਸੁਣਿਆ ਹੈ ਔਰ ਉਹਨਾਂ ਨੇ ਬੜਾ ਉਤਸ਼ਾਹ ਦਿਖਾਇਆ।
0: ਇਸ ਮੌਕੇ ਤੇ ਆਕਾਸ਼ਵਾਣੀ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ,
2: ਮੇਰਾ ਨਾਮ ਮਨਵਿਲਾਸ ਕੌਰ ਹੈ ਔਰ ਮੈਂ ਲੀਡ ਬੈਂਕ ਆਫਿਸ ਜਲੰਧਰ ਸੇ ਹੂੰ, ਐਜ਼ ਅ ਮੈਨੇਜਰ ਆਈ ਐਮ ਵਰਕਿੰਗ ਓਵਰ ਦੇਅਰ। ਤੋ ਮੈਂ ਅੱਜ ਹਮਾਰੇ ਯਹਾਂ ਪਰ ਹੋਟਲ ਬੈਸਟ ਵੈਸਟਰਨ ਸਮਰਲੀਆ ਮੇ ਜੋ ਹਮਾਰਾ NPS ਸਿੰਚਾਈ ਆਊਟਰੀਚ ਪ੍ਰੋਗਰਾਮ ਥਾ, ਉਸਮੇ ਇੱਕ NPS ਸਿੰਚਾਈ ਪ੍ਰੋਡਕਟ ਕੀ ਲਾਂਚਿੰਗ ਥੀ। ਤੋ ਇਸਮੇ PFRDA ਕੀ ਟੀਮ ਆਈ ਹੋਈ ਥੀ ਔਰ ਉਹਨੇ ਹਮੇ NPS ਐਂਡ APY ਕੇ ਬਹੁਤ ਪ੍ਰੋਡਕਟਸ ਕੇ ਬਾਰੇ ਮੇਂ ਬਤਾਇਆ। ਯੇ ਗਵਰਨਮੈਂਟ ਸਪੋਂਸਰਡ ਸਕੀਮਸ ਹੈ ਔਰ ਇਸਮੇ ਹਮ ਇਨਵੈਸਟਮੈਂਟ ਕਰਕੇ ਆਪਣਾ ਫਿਊਚਰ ਪਲਾਨ ਕਰ ਸਕਤੇ ਹੈ ਔਰ ਫਿਊਚਰ ਸਿਕਿਉਰ ਕਰ ਸਕਤੇ ਹੈ। ਲੋਕੋ ਕਾ ਰਿਸਪੋਂਸ ਬਹੁਤ ਅੱਛਾ ਥਾ ਸਰ, ਵੈਰੀ ਦੇ ਆਰ ਵੈਰੀ ਪੋਜ਼ਿਟਿਵ ਐਂਡ ਦੇ ਇਨਸ਼ੋਰ ਕਿ ਹਾਂ ਵੋ ਫਰਦਰ ਇਨਵੈਸਟਮੈਂਟਸ ਕਰੇਂਗੇ ਇਨਕੇ ਅੰਦਰ। ਤੋ ਬਹੁਤ ਪ੍ਰੋਫਿਟੇਬਲ ਸਕੀਮਸ ਹੈ ਯੇ, ਈਵਨ ਹਮ ਸਭ ਨੇ ਵੀ ਖੁਦ ਵੀ ਸਟਾਫ ਕਾ ਵੀ ਜੋ ਆਫਟਰ 2010 ਕੀ ਜੋਇਨਿੰਗਸ ਹੈ ਸਬਕਾ NPS ਹੀ ਹੈ। ਤੋ ਦੇ ਆਲ ਆਰ ਵੈਰੀ ਗੁੱਡ ਸਕੀਮਸ ਐਂਡ ਬੈਨੀਫਿਸ਼ੀਅਲ ਆਲਸੋ। ਹਾਂ, ਐਨੀ ਵਰਕਰ ਨਾਓ ਅਭੀ ਇਨਕੀ ਜੋ ਨਿਊ ਲੇਟੈਸਟ ਸਕੀਮ ਹੈ ਉਸਮੇ 18-85 ਈਅਰਸ ਤੱਕ ਐਨੀ ਵਰਕਰ, ਡੇਲੀ ਵੇਜਰ ਵਰਕਰ ਹੋ, ਕੋਈ ਵੀ ਔਰ ਵਰਕਰ ਹੋ, ਵੋ ਐਨਰੋਲ ਕਰ ਸਕਤੇ। PFRDA ਕੀ ਟੀਮ ਸੇ ਆਪ ਕਰ ਸਕਤੇ ਹੈ, ਹਮ ਉਨਕਾ ਕੋਂਟੈਕਟ ਨੰਬਰ ਆਪਕੋ ਸ਼ੇਅਰ ਕਰ ਦੇਂਗੇ, ਉਨਸੇ ਕਰ ਸਕਤੇ। ਬਾਕੀ ਬੈਂਕਸ ਮੇ ਵੀ ਹੈ, ਬੈਂਕ ਕੇ ਵੀ ਸਬਕੇ ਕੋਂਟੈਕਟ ਨੰਬਰ ਹੈ, ਉਨਸੇ ਵੀ ਆਪ ਕਰ ਸਕਤੇ, ਵੋ ਆਪਕੇ ਅਕਾਊਂਟ ਓਪਨ ਕਰ ਦੇਂਗੇ।
3: ਮੈਂ ਅਵਿਨਾਸ਼ ਪਾਂਡੇ, ਜੋਨਲ ਮੈਨੇਜਰ ਯੂਕੋ ਬੈਂਕ ਜਲੰਧਰ। ਅੱਜ PFRDA ਔਰ ਯੂਕੋ ਬੈਂਕ ਨੇ यहाँ NPS संचय का एक प्रोग्राम ऑर्गेनाइज कराया है। इसमें किसान भाइयों और जो हमारे कामगार लोग हैं जो डेली के हैं उनके लिए नई स्कीम लाए हैं यहाँ NPS संचय के नाम से। इसमें फंड किसी भी अमाउंट से आप शुरू कर सकते हो और इसमें मिनिमम जो इन्वेस्टमेंट है, आप कभी भी जब आपके पास पैसे आए, जब आप किसानों ने फसल बेची या वहाँ से पैसे आए या कामगारों ने जो काम किए तो उनको जो भी पैसे, जो भी बचत अपनी आती गई उससे जो पैसा

0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਵੇਲਾ ਹੋ ਗਿਆ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ, ਸੁਣਦੇ ਹਾਂ ਬਸ ਕੁਝ ਹੀ ਪਲਾਂ ਚ।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੀ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: हेलो,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
5: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

پیش پروگرام زندگی حسین ہے۔ ویسے ہر کوئی چاہتا ہے کہ اس دی زندگی حسین ہووے، تسی وی ایہی چاہندے ہو تے میں وی۔ ساڈی زندگی چ کوئی دکھ نہ ہووے، ہر پاسے سکھ ہی سکھ ہون، اسی ہر ویلے خوشیاں چ گھرے رہیے۔ تے ایسے طرح ہی ہس دے کھیڈ دے نچ دے ٹپ دے زندگی دا ایہ سفر گزر جائے۔ پر افسوس، ਜ਼ਿੰਦਗੀ ਦਾ ਇਹ ਸਫ਼ਰ ਇੰਨਾ ਆਸਾਨ ਅਤੇ ਇੰਨਾ ਖੁਸ਼ਨੁਮਾ ਨਹੀਂ ਹੁੰਦਾ। ਇਸ ਸਫ਼ਰ 'ਚ ਕਈ ਤਰ੍ਹਾਂ ਦੇ ਪੜਾਅ ਆਉਂਦੇ ਨੇ, ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਨੇ। ਸੁੱਖਾਂ ਦੇ ਨਾਲ ਨਾਲ ਦੁੱਖਾਂ ਦੀ ਪੰਡ ਵੀ ਢੋਣੀ ਪੈਂਦੀ ਹੈ। ਖੁਸ਼ੀਆਂ ਮਾਣਦੇ ਹੋਏ ਗਮ ਵੀ ਸਹਿਣੇ ਪੈਂਦੇ ਨੇ, ਜਿੱਤ ਦੇ ਨਾਲ ਨਾਲ ਹਾਰ ਦਾ ਸਾਹਮਣਾ ਵੀ ਕਰਨਾ ਪੈਂਦਾ। ਜਿਸ ਤਰ੍ਹਾਂ ਦਿਨ ਦੇ ਰਾਤ ਦੇ ਚੱਕਰ ਦੇ ਵਿੱਚ ਇਹ ਕੁਦਰਤ ਬੱਝੀ ਹੋਈ ਹੈ, ਉਸੇ ਤਰ੍ਹਾਂ ਸੁੱਖ ਦੁੱਖ ਦੇ ਚੱਕਰ 'ਚ ਸਾਡੀ ਸਾਰਿਆਂ ਦੀ ਜ਼ਿੰਦਗੀ ਬੱਝੀ ਹੋਈ ਹੈ। ਜਿਸ ਤਰ੍ਹਾਂ ਕੁਦਰਤ ਦੀ ਹਰ ਚੀਜ਼ ਨਿਰੰਤਰ ਬਦਲ ਰਹੀ ਹੈ, ਉਸੇ ਤਰ੍ਹਾਂ ਸਾਡੀ ਜ਼ਿੰਦਗੀ ਵੀ ਹਰ ਰੋਜ਼ ਬਦਲ ਰਹੀ ਹੈ। ਦਿਨ ਚੜ੍ਹਦਾ ਹੈ, ਢਲ ਜਾਂਦਾ ਹੈ, ਮੌਸਮ ਆਉਂਦੇ ਨੇ, ਚਲੇ ਜਾਂਦੇ ਨੇ, ਸਰਦੀ ਗਰਮੀ, ਮੀਂਹ, ਹਨੇਰੀ, ਤੂਫਾਨ, ਪਤਝੜ, ਬਸੰਤ, ਬਹਾਰ, ਹੈ ਨਾ। ਦਰਖਤਾਂ ਦੇ ਪੱਤੇ ਝੜਦੇ ਨੇ, ਨਵੇਂ ਆ ਜਾਂਦੇ ਨੇ, ਕਿਤੇ ਬਰਫ਼ ਪੈਂਦੀ ਹੈ ਅਤੇ ਕਿਤੇ ਰੇਗਿਸਤਾਨ ਤਪਦੇ ਨੇ, ਕਿਤੇ ਹੜ੍ਹ ਆ ਗਿਆ, ਕਿਤੇ ਸੋਕਾ ਪੈ ਗਿਆ, ਕਿਤੇ ਹਰਿਆਲੀ ਹੈ, ਫੁੱਲ ਖਿੜੇ ਨੇ, ਕਿਤੇ ਦੂਰ ਦੂਰ ਤੱਕ ਬੰਜਰ ਜ਼ਮੀਨ ਨਜ਼ਰ ਆਉਂਦੀ ਹੈ, ਕਿਤੇ ਅਸਮਾਨ ਨਾਲ ਗੱਲਾਂ ਕਰਦੀਆਂ ਪਹਾੜਾਂ ਦੀਆਂ ਚੋਟੀਆਂ, ਕਿਤੇ ਅਥਾਹ ਗਹਿਰਾ ਸਮੁੰਦਰ,

ਬਾਅਦ ਰੋਣਾ ਅਤੇ ਰੋਣ ਤੋਂ ਬਾਅਦ ਹੱਸਣਾ, ਬਸ ਇਹੀ ਜ਼ਿੰਦਗੀ ਹੈ। ਆਓ ਇਸੇ ਤਰ੍ਹਾਂ ਦਾ ਹੀ ਇੱਕ ਗੀਤ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ।

ਜੀ ਹਾਂ, ਰੋਂਦੇ ਰੋਂਦੇ ਹੱਸਣਾ ਅਤੇ ਹੱਸਦੇ ਹੱਸਦੇ ਰੋਣਾ, ਬਸ ਇਹੀ ਜ਼ਿੰਦਗੀ ਹੈ। ਦਿਨ ਤੋਂ ਬਾਅਦ ਰਾਤ, ਰਾਤ ਤੋਂ ਬਾਅਦ ਦਿਨ, ਫਿਰ ਦਿਨ, ਫਿਰ ਰਾਤ, ਫਿਰ ਰਾਤ, ਫਿਰ ਦਿਨ। ਮਤਲਬ ਇਹ ਚੱਕਰ ਚੱਲ ਰਿਹਾ ਹੈ ਕੁਦਰਤ ਦਾ, ਔਰ ਚੱਲਦਾ ਹੀ ਰਹੇਗਾ। ਬਦਲ ਰਹੀ ਹੈ ਹਰ ਚੀਜ਼, ਔਰ ਬਦਲਦੀ ਹੀ ਰਹੇਗੀ, ਇਹੀ ਇਸਦਾ ਨਿਯਮ ਹੈ। ਅਤੇ ਕੁਦਰਤ ਦੇ ਬਦਲਾਅ ਦੀ ਗੱਲ ਕੀਤੀ ਤਾਂ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹ ਵੀ ਬਦਲ ਜਾਂਦੇ ਨੇ। ਅੱਜ ਜਿਹੜੇ ਆਪਣੇ ਲੱਗ ਰਹੇ ਹੁੰਦੇ ਨੇ, ਕੱਲ੍ਹ ਨੂੰ ਉਹ ਬੇਗਾਨੇ ਹੋ ਜਾਂਦੇ ਨੇ। ਜਿਹੜੇ ਬੇਗਾਨੇ ਹੁੰਦੇ ਨੇ ਉਹ ਆਪਣੇ ਹੋ ਜਾਂਦੇ ਨੇ। ਅੱਜ ਕੱਲ੍ਹ ਅਸੀਂ ਹਰ ਰੋਜ਼ ਇਹੋ ਜਿਹੀਆਂ ਖਬਰਾਂ ਸੁਣ ਰਹੇ ਹਾਂ ਕਿ ਜਿਹੜੇ ਬਹੁਤ ਕਰੀਬੀ ਰਿਸ਼ਤੇ ਹੁੰਦੇ ਸੀ, ਜਿਨ੍ਹਾਂ ਦੇ ਉੱਤੇ ਅੱਖ ਬੰਦ ਕਰਕੇ ਅਸੀਂ ਭਰੋਸਾ ਕਰ ਸਕਦੇ ਸੀ, ਅੱਜ ਉਹਨਾਂ ਰਿਸ਼ਤਿਆਂ ਤੋਂ ਵੀ ਵਿਸ਼ਵਾਸ, ਭਰੋਸਾ ਉੱਠਦਾ ਜਾ ਰਿਹਾ ਹੈ। ਇਹੋ ਜਿਹੀਆਂ ਖਬਰਾਂ ਹੈਰਾਨ ਕਰਨ ਵਾਲੀਆਂ ਆਉਂਦੀਆਂ ਨੇ ਕਿ ਬਈ ਦਿਲ ਟੁੱਟ ਜਾਂਦਾ ਹੈ। ਹੁਣ ਕਿਹਦੇ 'ਤੇ ਭਰੋਸਾ ਕਰੀਏ ਅਤੇ ਕਿਹਦੇ 'ਤੇ ਨਾ ਕਰੀਏ। ਬੱਚੇ ਮਾਂ ਬਾਪ ਦੇ ਦੁਸ਼ਮਣ ਹੋ ਗਏ, ਮਾਂ ਬਾਪ ਬੱਚਿਆਂ ਦੇ ਦੁਸ਼ਮਣ ਹੋ ਗਏ, ਦੋਸਤ ਦੋਸਤ ਦਾ ਦੁਸ਼ਮਣ ਬਣ ਗਿਆ। ਕੁਛ ਪਤਾ ਨਹੀਂ ਲੱਗਦਾ ਕਿ ਵਕਤ ਦੇ ਨਾਲ ਕਿਹੜਾ ਇਨਸਾਨ ਬਦਲ ਜਾਏ, ਉਸਦੀ ਸੋਚ ਬਦਲ ਜਾਏ, ਉਸਦਾ ਵਿਵਹਾਰ ਬਦਲ ਜਾਏ। ਇਸੇ ਤਰ੍ਹਾਂ ਬੀਤੇ ਦਿਨੀ ਆਪਾਂ ਇੱਕ ਖਬਰ ਸੁਣੀ ਸੀ, ਤੁਸੀਂ ਵੀ ਸੁਣੀ ਹੋਣੀ ਹੈ। ਉੜੀਸਾ ਦੀ ਇਹ ਖਬਰ ਸੀ ਕਿ ਇੱਕ ਇਨਸਾਨ ਨੂੰ ਖੂਹ ਦੇ ਵਿੱਚੋਂ ਰੈਸਕਿਊ ਕੀਤਾ ਗਿਆ। ਜਦੋਂ ਉਹਨੂੰ ਬਾਹਰ ਕੱਢਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਨੂੰ ਇਸ ਖੂਹ ਦੇ ਵਿੱਚ ਉਸਦੇ ਆਪਣੇ ਹੀ ਦੋਸਤ ਨੇ ਸੁੱਟਿਆ ਹੈ। ਪਹਿਲਾਂ ਉਸਦੇ ਦੋਸਤ ਨੇ ਉਸਦੇ ਉੱਤੇ ਜਾਨਲੇਵਾ ਹਮਲਾ ਕੀਤਾ, ਫਿਰ ਉਹਨੂੰ ਲੱਗਾ ਕਿ ਇਹ ਮਰ ਗਿਆ ਹੈ, ਔਰ ਉਸਨੂੰ ਮਰਿਆ ਹੋਇਆ ਸਮਝ ਕੇ ਉਸਨੇ ਇੱਕ ਸੁਨਸਾਨ ਇਲਾਕੇ ਦੇ ਵਿੱਚ ਇੱਕ ਖੂਹ ਸੀ ਜਿੱਥੇ ਥੋੜ੍ਹਾ ਪਾਣੀ ਘੱਟ ਸੀ, ਉੱਥੇ ਸੁੱਟ ਦਿੱਤਾ ਕਿ ਮਰ ਜਾਏਗਾ, ਮਤਲਬ ਇਸ ਦੀ ਲਾਸ਼ ਦਾ ਵੀ ਪਤਾ ਨਹੀਂ ਲੱਗੇਗਾ। ਲੇਕਿਨ ਕਹਿੰਦੇ ਨੇ ਨਾ ਕਿ ਜਾਕੋ ਰਾਖੇ ਸਾਈਆਂ ਅਤੇ ਮਾਰ ਸਕੇ ਨਾ ਕੋਈ, ਉਸਨੂੰ ਰੱਬ ਨੇ ਮਾਰਨਾ ਨਹੀਂ ਸੀ। ਇਸ ਲਈ ਉਹ ਇਨਸਾਨ ਉੱਥੇ 4 ਦਿਨ ਤੱਕ ਤੜਫਦਾ ਰਿਹਾ, ਆਵਾਜ਼ਾਂ ਮਾਰਦਾ ਰਿਹਾ ਕਿ ਕੋਈ ਉਸਦੀ ਆਵਾਜ਼ ਸੁਣ ਲਏ, ਔਰ ਆਖਿਰਕਾਰ ਇੱਕ ਇਨਸਾਨ ਉੱਥੋਂ ਗੁਜ਼ਰਿਆ ਜਿਸਨੇ ਉਸਦੀ ਆਵਾਜ਼ ਸੁਣੀ, ਫਿਰ ਉਸਨੇ ਰੈਸਕਿਊ ਟੀਮ ਨੂੰ ਫੋਨ ਕੀਤਾ ਔਰ ਉਸ ਇਨਸਾਨ ਨੂੰ ਬਚਾ ਲਿਆ ਗਿਆ। ਇਸ ਤਰ੍ਹਾਂ ਦੀਆਂ ਖਬਰਾਂ ਜਦੋਂ ਅਸੀਂ ਸੁਣਦੇ ਹਾਂ ਤਾਂ ਹੁੰਦਾ ਕਿ ਹੁਣ ਇਨਸਾਨ ਭਰੋਸਾ ਆਖਿਰ ਕਰੇ ਅਤੇ ਕਿਸ 'ਤੇ ਕਰੇ, ਹੈ ਨਾ। ਤਾਂ ਬਈ ਇਹੀ ਕਿਹਾ ਜਾ ਸਕਦਾ ਕਿ ਅੱਖਾਂ ਬੰਦ ਕਰਕੇ ਨਾ ਕਿਸੇ ਦੇ ਉੱਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਵਕਤ ਬਹੁਤ ਬੁਰਾ ਚੱਲ ਰਿਹਾ ਹੈ। ਕੌਣ ਕਿਸ ਦਾ ਦੁਸ਼ਮਣ ਨਿਕਲ ਆਏ ਕੁਝ ਪਤਾ ਨਹੀਂ ਚੱਲਦਾ। ਆਪਣਿਆਂ ਦੇ ਵਿੱਚ ਹੀ ਕੌਣ ਐਸਾ ਹੈ ਜਿਹੜਾ ਤੁਹਾਡਾ ਬੁਰਾ ਚਾਹੁੰਦਾ ਹੋਏਗਾ, ਤੁਸੀਂ ਕੁਝ ਨਹੀਂ ਕਹਿ ਸਕਦੇ। ਤਾਂ ਇਸੇ ਤਰ੍ਹਾਂ ਦਾ ਹੀ ਗੀਤ ਹੈ, ਆਓ ਸੁਣਦੇ ਹਾਂ।

ਅਸੀਂ ਗੱਲ ਕਰ ਰਹੇ ਸੀ ਬਦਲਾਅ ਦੀ, ਪਰਿਵਰਤਨ ਦੀ, ਕਿ ਕੁਦਰਤ ਬਦਲਦੀ ਹੈ, ਮੌਸਮ ਬਦਲਦੇ ਨੇ, ਇਨਸਾਨ ਬਦਲਦੇ ਨੇ, ਔਰ ਜ਼ਰੂਰੀ ਨਹੀਂ ਕਿ ਇਹ ਬਦਲਾਵ ਹਮੇਸ਼ਾ ਗਲਤ ਪਾਸੇ ਹੀ ਹੋਵੇ, ਇਹ ਬਦਲਾਅ ਹਮੇਸ਼ਾ ਬੁਰਾ ਹੀ ਹੋਵੇ। ਜਿਵੇਂ ਕਿ ਦੋਸਤ ਕਦੋਂ ਦੁਸ਼ਮਣ ਬਣ ਜਾਣ ਪਤਾ ਨਹੀਂ ਲੱਗਦਾ, ਇਸੇ ਤਰ੍ਹਾਂ ਦੁਸ਼ਮਣ ਵੀ ਕਦੋਂ ਦੋਸਤ ਬਣ ਜਾਣ ਇਹ ਵੀ ਪਤਾ ਨਹੀਂ ਲੱਗਦਾ। ਕਿ ਕਦੋਂ ਇਨਸਾਨ ਜਿਸਨੂੰ ਆਪਣਾ ਦੁਸ਼ਮਣ ਸਮਝ ਰਿਹਾ ਹੁੰਦਾ ਹੈ, ਮਾੜਾ ਸਮਝ ਰਿਹਾ ਹੁੰਦਾ ਹੈ, ਉਹ ਤੁਹਾਡਾ ਭਲਾ ਚਾਹ ਰਿਹਾ ਹੋਵੇ। ਜਾਂ ਕਹਿੰਦੇ ਨੇ ਕਿ ਜਦੋਂ ਕਿਸੇ ਦੇ ਉੱਤੇ ਕੋਈ ਭੀੜ ਪੈਂਦੀ ਹੈ ਜਾਂ ਕੋਈ ਦੁੱਖ ਆਉਂਦਾ ਹੈ ਤਾਂ ਇਨਸਾਨ ਆਪਣਿਆਂ ਦੇ ਵੱਲ ਦੇਖਦਾ ਹੈ, ਆਪਣੇ ਦੋਸਤਾਂ ਮਿੱਤਰਾਂ ਵੱਲ ਦੇਖਦਾ ਹੈ ਕਿ ਇਹ ਇਸ ਦੁੱਖ ਦੇ ਵਿੱਚ ਉਸਦਾ ਸਹਾਰਾ ਬਣਨਗੇ, ਉਸ ਨੂੰ ਹੌਸਲਾ ਦੇਣਗੇ, ਉਸ ਦੇ ਨਾਲ ਇਸ ਦੁੱਖ ਨੂੰ ਹੰਢਾਉਣਗੇ, ਖਤਮ ਹੋ ਜਾਏਗਾ। ਲੇਕਿਨ ਕਈ ਵਾਰ ਜਿਨ੍ਹਾਂ ਤੋਂ ਉਮੀਦਾਂ ਜਾਂ ਆਸਾਂ ਲਗਾਈਆਂ ਹੁੰਦੀਆਂ ਨੇ ਨਾ, ਉਹ ਇਨਸਾਨ ਦੂਰ ਖੜ੍ਹੇ ਹੋ ਕੇ ਬਸ ਤਮਾਸ਼ਾ ਦੇਖ ਰਹੇ ਹੁੰਦੇ ਨੇ। ਅਤੇ ਜਿਨ੍ਹਾਂ ਤੋਂ ਕੋਈ ਉਮੀਦ ਨਹੀਂ ਹੁੰਦੀ, ਜਿਨ੍ਹਾਂ ਨੂੰ ਇਨਸਾਨ ਬੁਰਾ ਸਮਝਦਾ ਜਾਂ ਆਪਣਾ ਦੁਸ਼ਮਣ ਸਮਝਦਾ ਹੈ, ਕਈ ਵਾਰ ਉਹ ਦੁਸ਼ਮਣ ਕੋਲ ਆ ਜਾਂਦੇ ਨੇ, ਆ ਕੇ ਤੁਹਾਡੇ ਅੱਥਰੂ ਪੂੰਝਦੇ ਨੇ, ਤੁਹਾਡਾ ਸਹਾਰਾ ਬਣਦੇ ਨੇ, ਤੁਹਾਨੂੰ ਗੱਲ ਨਾਲ ਲਗਾ ਲੈਂਦੇ ਨੇ। ਉਦੋਂ ਵੀ ਬੜੀ ਹੈਰਾਨੀ ਹੁੰਦੀ ਹੈ। ਇਹੀ ਤਾਂ ਬਦਲਾਅ ਹੈ, ਇਹੀ ਤਾਂ ਕੁਦਰਤ ਹੈ, ਇਹੀ ਤਾਂ ਨਿਯਮ ਹੈ ਕਿ ਕਦੋਂ ਕੋਈ ਦੁਸ਼ਮਣ ਦੋਸਤ ਬਣ ਜਾਏ ਔਰ ਕਦੋਂ ਕੋਈ ਦੋਸਤ ਦੁਸ਼ਮਣ ਬਣ ਜਾਏ, ਕੁਝ ਪਤਾ ਨਹੀਂ ਲੱਗਦਾ। ਤੋ ਜਿਸ ਤਰ੍ਹਾਂ ਦਾ ਵੀ ਵਕਤ ਹੈ, ਅਸੀਂ ਉਸਦੇ ਨਾਲ ਚੱਲਦੇ ਜਾਣਾ ਹੈ। ਔਰ ਇਸੇ ਤਰ੍ਹਾਂ ਦਾ ਇੱਕ ਗੀਤ ਹੈ, ਆਓ ਫਿਰ ਉਹ ਗੀਤ ਵੀ ਸੁਣਦੇ ਹਾਂ ਕਿ ਜਦੋਂ ਦੁਸ਼ਮਣ ਦੋਸਤ ਬਣ ਗਿਆ।

0: Yatra.
1: The Padma Awards have long celebrated the extraordinary achievements of individuals across generations. This year's list includes accomplished personalities from fields as diverse as music, cinema, sports, public affairs, medicine, social work, and entrepreneurship. Several renowned personalities were honored during the first investiture ceremony, while many others were felicitated during the second phase of the awards. Together, they represent the countless stories of perseverance, excellence, and service that define modern India. The Padma Awards are not merely recognitions of achievement, they are acknowledgments of values. Whether it is a teacher preserving traditional knowledge, a scientist pushing the boundaries of innovation, a social worker uplifting marginalized communities, or an artist keeping cultural traditions alive, each Padma Awardee embodies the spirit of service before self. The awards also serve as an inspiration to younger generations. They remind citizens that meaningful contributions can emerge from any corner of the country and from any walk of life. Padma Awards shed a light on people who have spent decades working quietly, often without public recognition. Their journeys reaffirm the belief that dedication, integrity, and commitment eventually find their rightful place in the nation's collective memory. The evolution of the Padma Awards into what is often described as the People's Padma has made these honors more inclusive and representative. As India continues its journey towards becoming a developed nation, such individuals play a crucial role in strengthening society, preserving culture, advancing knowledge, and inspiring future generations. Their stories demonstrate that nation building is not the responsibility of a few, but the collective efforts of millions. From the valleys of Kashmir to the towns of Gujarat, from laboratories and classrooms to cultural institutions and community organizations, the Padma Awardees of 2026 represent the very best of India's talent, compassion, and determination. Their achievements remind us that true success lies not merely in personal accomplishment, but in creating a positive impact on society. As the nation celebrates these distinguished citizens, the Padma Awards continue to reaffirm a timeless message that service, excellence, and dedication remain among the highest ideals of public life. And it is these ideals that continue to shape India's journey forward. As Swami Vivekanand once said, "Arise, awake, and stop, not till the goal is reached." The journey of each Padma Awardee embodies this spirit of perseverance, excellence, and service.
2: You were listening to a special report on Padma Awards 2026. This program was produced and presented by the News Services Division of Akashvani. You can listen to it on our mobile app, News on AIR. This program is also available on our YouTube channel, News on AIR Official. You may share your feedback about this program through email at airnsdtalks@gmail.com or WhatsApp on 92890940.
3: Spotlight.
4: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 9:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ।
5: ਖੇਡ ਸੰਸਾਰ ਅੱਜ 23 ਜੂਨ ਦਾ ਦਿਨ ਖੇਡ ਪ੍ਰੇਮੀਆਂ ਲਈ ਤੇ ਖਿਡਾਰੀਆਂ ਲਈ ਬਹੁਤ ਖਾਸ ਹੈ। ਅੱਜ ਪੂਰੇ ਸੰਸਾਰ ਵਿੱਚ ਓਲੰਪਿਕ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਅੱਜ ਦਾ ਇਹ ਦਿਨ ਸਿਹਤ ਅਤੇ ਆਪਸੀ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਸਾਲ 1894 ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਦੀ ਯਾਦ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਜੀਵਨ ਵਿੱਚ ਸਰਗਰਮ ਰਹਿਣ ਦਾ ਸੁਨੇਹਾ ਦੇਣਾ ਹੈ। ਓਲੰਪਿਕ ਖੇਡਾਂ ਵਿੱਚ ਜਦੋਂ ਅਸੀਂ ਭਾਰਤ ਦੀ ਪ੍ਰਾਪਤੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਚੇਤੇ ਆਉਂਦਾ ਹੈ ਭਾਰਤੀ ਹਾਕੀ ਦਾ ਉਹ ਸੁਨਹਿਰਾ ਦੌਰ। ਆਜ਼ਾਦੀ ਤੋਂ ਬਾਅਦ ਸਾਲ 1948 ਵਿੱਚ ਲੰਡਨ ਦੀਆਂ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਦੇਸ਼ ਲਈ ਸੋਨੇ ਦਾ ਤਮਗਾ ਜਿੱਤਿਆ ਅਤੇ ਉਸ ਤੋਂ ਬਾਅਦ ਫਿਰ ਦੌਰ ਸ਼ੁਰੂ ਹੋਇਆ ਜਦੋਂ ਪੂਰੇ ਸੰਸਾਰ ਨੇ ਮੰਨਣਾ ਸ਼ੁਰੂ ਕਰ ਦਿੱਤਾ ਕਿ ਓਲੰਪਿਕ ਖੇਡਾਂ 'ਚ ਭਾਰਤ ਦਾ ਹਾਕੀ ਵਿੱਚ ਸੋਨ ਤਮਗਾ ਤਾਂ ਪੱਕਾ ਹੋਏਗਾ ਹੀ। ਸਾਲ

0: 1948 ਦੀਆਂ ਓਲੰਪਿਕ ਖੇਡਾਂ 'ਚ ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਭਾਰਤ ਦੀ ਜਿੱਤ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਸੀ। ਆਪਣੇ ਉਹਨਾਂ ਦਿਨਾਂ ਨੂੰ ਚੇਤੇ ਕਰਕੇ ਬਲਬੀਰ ਸਿੰਘ ਸੀਨੀਅਰ ਹੋਰਾਂ ਦੀਆਂ ਅੱਖਾਂ ਨਮ ਹੋ ਜਾਇਆ ਕਰਦੀਆਂ ਸਨ। ਆਕਾਸ਼ਵਾਣੀ ਜਲੰਧਰ ਕੋਲ ਉਹਨਾਂ ਦਿਨਾਂ ਦੀ ਯਾਦ ਦੀ ਇੱਕ ਰਿਕਾਰਡਿੰਗ ਮੌਜੂਦ ਹੈ।
1: ਖੁਸ਼ੀ ਹੁੰਦੀ ਹੈ ਕਿ ਤੁਸੀਂ ਗੋਲ ਕੀਤੇ ਹੈ, ਟੀਮ ਜਿੱਤੀ, ਤੁਹਾਡੇ ਗੋਲਾਂ ਨਾਲ ਜਿੱਤੀ ਹੈ, ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਹੈ। ਔਰ ਮੈਨੂੰ ਯਾਦ ਹੈ ਕਿ ਉਹ ਵਿਕਟਰੀ ਸਟੈਂਡ 'ਤੇ ਜਦੋਂ ਖੜ੍ਹੇ ਹੋਏ ਸੀ ਨਾ, ਅਤੇ ਜਦੋਂ ਫਲੈਗ ਉੱਪਰ ਨੂੰ ਜਾਂਦਾ ਹੌਲੀ ਹੌਲੀ ਕੰਟਰੀ ਦਾ, ਆਪਣਾ ਨੈਸ਼ਨਲ ਐਂਥਮ ਗਾਇਆ ਜਾਂਦਾ, ਅਟੈਂਸ਼ਨ ਹੋਈਦਾ, ਅਤੇ ਫਲੈਗ ਜਦੋਂ ਉੱਪਰ ਜਾਂਦਾ, ਝੰਡਾ ਉੱਪਰ ਜਾਂਦਾ, ਅਤੇ ਨਾਲ ਨਾਲ ਕੀ ਜੇ ਹੋਰ ਚੀਜ਼ਾਂ ਸਾਰੀ ਉੱਪਰ ਜਾ, ਅਤੇ ਮੈਂ ਇਹ ਲੱਗਦਾ ਕਿ ਮੈਂ ਵੀ ਉੱਪਰ ਨੂੰ ਜਾ ਰਿਹਾ, ਉੱਡਦਾ ਜਾ ਰਿਹਾ, ਐਂ ਵੀ ਮੈਂ ਫਲਾਈ ਕਰ ਰਿਹਾ। ਅਤੇ ਜਦੋਂ ਬਾਅਦ ਦੇਖਿਆ ਨੈਸ਼ਨਲ ਐਂਥਮ ਖਤਮ ਹੋਇਆ, ਉਹ ਦੇਖਿਆ ਮੈਂ ਤਾਂ ਆਪਣੇ ਪੈਰਾਂ 'ਤੇ ਖੜ੍ਹਾ। ਯਾਨੀ ਫੀਲਿੰਗ ਇਹ ਸੀ, ਐਕਚੁਅਲੀ ਐਕਸਪਲੇਨ ਕਰਨਾ ਮੁਸ਼ਕਲ ਲੱਗਦਾ, ਪਰ ਉਸ ਵੇਲੇ ਫੀਲਿੰਗ ਕਿ ਮੈਂ ਜਦੋਂ ਫਲੈਗ ਉੱਪਰ ਜਾ ਰਿਹਾ ਅਤੇ ਨੈਸ਼ਨਲ ਐਂਥਮ ਵੱਜ ਰਿਹਾ ਅਤੇ ਮੈਂ ਵੀ ਉੱਪਰ ਨੂੰ ਜਾ ਰਿਹਾ। ਇਹ ਬੜੀ ਵਾਰੀ ਸੁਣਾਉਣਾ ਮੈਂ ਕਿ ਉਸ ਵੇਲੇ ਐਕਚੁਅਲ ਫੀਲਿੰਗ ਇਸ ਪਹਿਲੀ 48 ਦੀ ਠੀਕ ਹੈ ਵੀ ਅਸੀਂ ਜਿੱਤੇ, ਮੈਂ ਗੋਲ ਕੀਤੇ, ਠੀਕ ਹੈ, ਬਹੁਤ ਇੰਪੋਰਟੈਂਟ ਸੀ, ਮੇਰੀ ਟੀਮ ਜਿੱਤੀ, ਕੰਟਰੀ ਦੀ ਟੀਮ ਜਿੱਤੀ, ਔਰ ਮੈਂ ਗੋਲ ਕੀਤੇ, ਟੀਮ ਬੜੀ ਖੁਸ਼ੀ। ਅੱਗੇ ਸੈਮੀਫਾਈਨਲ, ਸੈਮੀਫਾਈਨਲ ਦੇ ਵਿੱਚ ਇੰਗਲੈਂਡ ਨਾਲ ਸੀ ਸ਼ਾਇਦ, ਜਾਂ ਇੰਗਲੈਂਡ ਸੀ, 3-0 ਤੋਂ ਜਿੱਤੇ।
0: ਭਾਰਤ ਦੀ ਹਾਕੀ ਦੇ ਉਸ ਸੁਨਹਿਰੇ ਦੌਰ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਸੰਸਾਰਪੁਰ ਦਾ ਬਹੁਤ ਵੱਡਾ ਯੋਗਦਾਨ ਰਿਹਾ, ਜਿਹਨੇ ਬਹੁਤ ਸਾਰੇ ਓਲੰਪੀਅਨ ਹਾਕੀ ਖਿਡਾਰੀ ਪੈਦਾ ਕੀਤੇ। ਇਸ ਬਾਰੇ ਦੱਸ ਰਹੇ ਨੇ ਸੀਨੀਅਰ ਖੇਡ ਪੱਤਰਕਾਰ ਰਜਿੰਦਰ ਸਿੰਘ।
2: ਜਿੱਥੋਂ ਤੱਕ ਸੰਸਾਰਪੁਰ ਦਾ ਤਾਲੁਕ ਹੈ, ਮੈਂ ਸਮਝਦਾ ਕਿ ਜਦ ਵੀ ਕਦੀ ਹਿੰਦੁਸਤਾਨ ਦੀ ਹਾਕੀ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਜਲੰਧਰ ਛਾਉਣੀ ਦੀ ਕੁੱਖ ਵਿੱਚ ਵੱਸਦੇ ਛੋਟੇ ਜਿਹੇ ਪਿੰਡ ਸੰਸਾਰਪੁਰ ਦਾ ਨਾਮ ਭਾਰਤ ਵਿੱਚ ਨਹੀਂ ਦੁਨੀਆ ਦੇ ਵਿੱਚ ਜਾਣਿਆ ਜਾਵੇਗਾ, ਜਿਸਨੇ ਕਿ ਹਿੰਦੁਸਤਾਨ ਦੀ ਝੋਲੀ ਵਿੱਚ 14 ਓਲੰਪੀਅਨ ਦਿੱਤੇ ਨੇ ਔਰ ਇਸ ਤੋਂ ਇਲਾਵਾ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਬਹੁਤ ਜ਼ਿਆਦਾ ਗਿਣਤੀ ਵਿੱਚ ਇਸ ਪਿੰਡ ਨੇ ਭਾਰਤ ਦੀ ਝੋਲੀ ਵਿੱਚ ਪਾਏ ਨੇ। ਇਹਨਾਂ ਜੇ ਮੈਂ ਇਹਨਾਂ ਦਾ ਨਾਮ ਲੈਣ ਲੱਗਾ ਤਾਂ ਲਿਸਟ ਬਹੁਤ ਲੰਮੀ ਹੋ ਜਾਵੇਗੀ, ਲੇਕਿਨ ਫਿਰ ਵੀ ਜਿੱਥੋਂ ਤੱਕ ਓਲੰਪੀਅਨ ਦਾ ਸਵਾਲ ਹੈ, ਉਹਨਾਂ ਦੇ ਵਿੱਚ ਸਰਦਾਰ ਊਧਮ ਸਿੰਘ, ਜਿਨ੍ਹਾਂ ਨੇ ਕਿ ਆਪਣੀ ਭਰ ਜਵਾਨੀ ਦੇ ਵਿੱਚ 14 ਓਲੰਪਿਕਸ ਖੇਲੀਆਂ ਨੇ। 14 ਓਲੰਪਿਕਸ ਖੇਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਹਰ 4-5 ਸਾਲ ਬਾਅਦ ਓਲੰਪਿਕ ਆਉਂਦੀ ਹੈ ਔਰ ਇਹਨਾਂ ਨੇ ਲਗਾਤਾਰ 4 ਓਲੰਪਿਕ ਖੇਲ ਕੇ ਖੇਲੀਆਂ ਹੀ ਨਹੀਂ, ਸਗੋਂ ਆਪਣੀ ਹਾਕੀ ਬਾਈ ਚਲਾਕੀ ਦੇ ਨਾਲ ਗੋਲ ਕਰਕੇ ਅਤੇ ਭਾਰਤ ਨੂੰ ਜਿੱਤਾਂ ਵੀ ਦਵਾਈਆਂ ਨੇ। ਇਸ ਤੋਂ ਇਲਾਵਾ ਕਰਨਲ ਗੁਰਮੀਤ ਸਿੰਘ, ਕਰਨਲ ਬਲਬੀਰ ਸਿੰਘ, ਹਰੀਪਾਲ ਕੌਸ਼ਿਕ, ਗੁਰਦੇਵ ਸਿੰਘ, ਜਗਜੀਤ ਸਿੰਘ ਜੱਗਾ, ਅਜੀਤਪਾਲ ਸਿੰਘ, DSP ਬਲਬੀਰ ਸਿੰਘ ਵਰਗੇ ਓਲੰਪੀਅਨ ਅਰਜਨਾਵਾੜੀ ਇਹ ਛੋਟੇ ਜਿਹੇ ਪਿੰਡ ਸੰਸਾਰਪੁਰ ਨੇ ਭਾਰਤ ਨੂੰ ਦਿੱਤੇ ਨੇ। ਔਰ ਮੈਂ ਸਮਝਦਾ ਕਿ ਸੰਸਾਰਪੁਰ ਦੇ ਇਸ ਕਰਕੇ ਹਾਕੀ ਦੇ ਓਲੰਪੀਅਨ ਜਾਂ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਪੈਦਾ ਹੋਏ ਨੇ ਕਿਉਂਕਿ 47 ਤੋਂ ਪਹਿਲੇ ਜਦੋਂ ਕਿ ਪਾਕਿਸਤਾਨ ਹਿੰਦੁਸਤਾਨ ਨਹੀਂ ਸੀ ਬਣਿਆ ਉਦੋਂ ਇਹ ਛਾਉਣੀ ਹੁੰਦੀ ਸੀ ਔਰ ਜਿਹੜੇ ਅੰਗਰੇਜ਼ ਸੀਗੇ ਉਹ ਹਾਕੀ ਦਾ ਬੜਾ ਸ਼ੌਕ ਰੱਖਦੇ ਸੀ ਔਰ ਉੱਥੇ ਉਹ ਹਾਕੀ ਖੇਡ ਲਿਆਉਂਦੇ ਸੀ, ਜਿਨ੍ਹਾਂ ਨੂੰ ਇਹ ਵੇਖ ਕੇ ਅਤੇ ਇਹਨਾਂ ਨੇ ਵੀ ਹਾਕੀ ਖੇਡਣੀ ਸ਼ੁਰੂ ਕੀਤੀ ਸੰਸਾਰਪੁਰ ਦੇ ਇਹਨਾਂ ਹੋਣਹਾਰ ਨੌਜਵਾਨਾਂ ਨੇ, ਅਤੇ ਜਿਸ ਕਰਕੇ ਇਹ ਫਿਰ ਇੱਥੇ ਇਹਨਾਂ ਨੇ ਗਰਾਊਂਡ ਬਣਾਈ ਔਰ ਇਹ ਉਸ ਵੇਲੇ ਘਾਹ ਦੀ ਗਰਾਊਂਡ ਸੀ, ਮਿੱਟੀ ਦੀ ਅਨਈਵਨ ਗਰਾਊਂਡ ਸੀ ਔਰ ਉਸ ਅਨਈਵਨ ਗਰਾਊਂਡ ਦੇ ਉੱਪਰ ਇਹਨਾਂ ਦਾ ਜਿਹੜਾ ਸਟਿੱਕ ਵਰਕ ਹੈ, ਹਾਕੀ ਦਾ ਸਕਿੱਲ ਹੈ, ਪਾਸਾਂ ਦੀ ਵੰਡ ਹੈ ਔਰ ਸਟੋਪੇਜ ਹੈ, ਬਹੁਤ ਅੱਛੀ ਇਹਨਾਂ ਨੇ ਮਹਾਰਤ ਸੀ, ਜਿਸ ਕਰਕੇ ਇਹ ਭਾਰਤ ਦਾ ਨਾਮ ਇਹਨਾਂ ਨੇ ਦੁਨੀਆ ਵਿੱਚ ਰੋਸ਼ਨ ਕੀਤਾ।
0: ਓਲੰਪਿਕ ਖੇਡਾਂ ਵਿੱਚ ਭਾਰਤ ਦਾ ਪਹਿਲਾ ਇੰਡੀਵਿਜੁਅਲ ਮੈਡਲ ਪਹਿਲਵਾਨ ਕੇਡੀ ਜਾਧਵ ਹੋਰਾਂ ਨੇ ਜਿੱਤਿਆ ਸੀ ਸਾਲ 1952 ਦੀਆਂ ਹੈਲਨਸਕੀ ਓਲੰਪਿਕ ਖੇਡਾਂ ਵਿੱਚ। ਉਹਨਾਂ ਦੇ ਜੀਵਨ ਦੀ ਅਤੇ ਇਸ ਕਾਮਯਾਬੀ ਦੀ ਕਹਾਣੀ ਬਹੁਤ ਦਿਲਚਸਪ ਹੈ। ਉਹਨਾਂ ਸਮਿਆਂ ਵਿੱਚ ਸਰਕਾਰ ਵੱਲੋਂ ਕੋਈ ਖਾਸ ਮਦਦ ਕੇਡੀ ਜਾਧਵ ਹੋਰਾਂ ਨੂੰ ਨਹੀਂ ਸੀ ਮਿਲੀ। ਉਹਨਾਂ ਦੇ ਪਿੰਡ ਵਾਸੀਆਂ ਨੇ ਫੰਡ ਇਕੱਠਾ ਕੀਤਾ, ਕੁਝ ਲੋਕਾਂ ਨੇ ਆਪਣੇ ਪਸ਼ੂ ਵੇਚੇ

0: ਤੇ ਕੁਝ ਲੋਕਾਂ ਨੇ ਆਪਣੇ ਘਰ ਵੀ ਗਿਰਵੀ ਰੱਖੇ। ਉਹਨਾਂ ਦੇ ਕਾਲਜ ਰਾਜਾ ਰਾਮ ਕਾਲਜ ਕੋਲਹਾਪੁਰ ਦੇ ਪ੍ਰਿੰਸੀਪਲ ਖਾਰਡੀਕਰ ਨੇ ਆਪਣੇ ਘਰ ਨੂੰ ਗਿਰਵੀ ਰੱਖ ਕੇ ਜਾਧਵ ਨੂੰ 7000 ਰੁਪਏ ਦੀ ਮਦਦ ਦਿੱਤੀ ਸੀ ਤਾਂ ਕਿ ਉਹ ਫਿਨਲੈਂਡ ਜਾ ਸਕਣ। ਹੇਲਿੰਸਕੀ ਪਹੁੰਚ ਕੇ ਉਹਨਾਂ ਨੇ ਬੈਂਟਮ ਵੇਟ ਕੈਟੇਗਰੀ ਦੀ ਫ੍ਰੀ ਸਟਾਈਲ ਕੁਸ਼ਤੀ ਵਿੱਚ ਦੁਨੀਆ ਦੇ ਮੰਨੇ ਪਰਮੰਨੇ ਪਹਿਲਵਾਨਾਂ ਨੂੰ ਧੂੜ ਚਟਾਈ। ਲਗਾਤਾਰ ਮੁਕਾਬਲਿਆਂ ਕਾਰਨ ਉਹ ਥੱਕ ਚੁੱਕੇ ਸਨ ਕਿਉਂਕਿ ਨਿਯਮਾਂ ਦੇ ਮੁਤਾਬਿਕ ਉਹਨਾਂ ਨੂੰ ਆਰਾਮ ਦਾ ਸਮਾਂ ਨਹੀਂ ਸੀ ਮਿਲਿਆ, ਪਰ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਸੀ ਹਾਰੀ ਤੇ ਕਾਂਸੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਆਜ਼ਾਦ ਭਾਰਤ ਦਾ ਕਿਸੇ ਵੀ ਖੇਡ ਵਿੱਚ ਇਹ ਪਹਿਲਾ ਵਿਅਕਤੀਗਤ ਓਲੰਪਿਕ ਮੈਡਲ ਸੀ। ਜਦੋਂ ਜਾਧਵ ਮੈਡਲ ਜਿੱਤ ਕੇ ਆਪਣੇ ਪਿੰਡ ਪਰਤੇ ਤੇ ਪੂਰੇ ਇਲਾਕੇ ਵਿੱਚ ਜਸ਼ਨ ਦਾ ਮਾਹੌਲ ਸੀ। ਰੇਲਵੇ ਸਟੇਸ਼ਨ ਤੋਂ ਉਹਨਾਂ ਦੇ ਪਿੰਡ ਤੱਕ 100 ਤੋਂ ਵੱਧ ਬੈਲ ਗੱਡੀਆਂ ਦਾ ਕਾਫਲਾ ਕੱਢਿਆ ਗਿਆ ਸੀ। ਓਲੰਪਿਕ ਮੈਡਲ ਜਿੱਤਣਾ ਕਿਸੇ ਵੀ ਖਿਡਾਰੀ ਦਾ ਸੁਪਨਾ ਹੁੰਦਾ ਤੇ ਇਹ ਸੁਪਨਾ ਫਲਾਇੰਗ ਸਿੱਖ ਮਿਲਖਾ ਸਿੰਘ ਹੋਰਾਂ ਦਾ ਪੂਰਾ ਨਹੀਂ ਸੀ ਹੋ ਸਕਿਆ, ਜਿਹਦਾ ਮਲਾਲ ਉਹਨਾਂ ਨੂੰ ਪੂਰੀ ਜ਼ਿੰਦਗੀ ਰਿਹਾ। ਹਾਲਾਂਕਿ ਉਹਨਾਂ ਨੇ ਆਪਣੇ ਕਰੀਅਰ ਵਿੱਚ 80 ਤੋਂ ਜ਼ਿਆਦਾ ਦੌੜਾਂ ਜਿੱਤੀਆਂ ਸਨ। ਓਲੰਪਿਕ ਦੀ ਉਹ ਦੌੜ ਜਿਸ ਤੋਂ ਮਿਲਖਾ ਸਿੰਘ ਤਮਗੇ ਤੋਂ ਖੁੰਝ ਗਏ ਸਨ, ਉਸ ਬਾਰੇ ਚੇਤੇ ਕਰਦਿਆਂ ਉਹ ਦੱਸਦੇ ਹੁੰਦੇ ਸਨ।
1: ਮੈਨੂੰ ਯਾਦ ਹੈ ਕਿ ਵੀ 15 ਦਿਨ ਪਹਿਲਾਂ, ਜਦ ਕਿ ਮੈਂ ਤੁਹਾਨੂੰ ਪਤਾ 15 ਦਿਨ ਤਾਂ ਪਹਿਲਾਂ ਮੈਂ ਜਦ ਆ ਰਿਹਾ ਸੀ ਇੰਗਲੈਂਡ ਤੋਂ ਰੋਮ ਦੌੜਨ ਦੇ ਲਈ, ਉਸ ਲਈ ਇੱਕ ਵਰਲਡ ਮੈਗਜ਼ੀਨ ਨਿਕਲਦਾ, ਉਹਦੇ ਵਿੱਚ ਵੀ ਮੇਰਾ ਕਾਫੀ ਜ਼ਿਕਰ ਕੀਤਾ ਹੋਇਆ ਸੀ ਕਿ ਵੀ 400 ਮੀਟਰ ਅਗਰ ਜੇ ਜੇਤੂ ਰਹੇਗਾ ਤਾਂ ਹਿੰਦੁਸਤਾਨ ਦਾ ਮਿਲਖਾ ਸਿੰਘ ਜੇਤੂ ਰਹੇਗਾ ਉਹਦੇ ਵਿੱਚ, ਕਿਉਂਕਿ ਉਹ ਲੋਕ ਪਹਿਲੇ ਹੀ ਆਪਣੀ ਆਪਣੀ ਓਪੀਨੀਅਨ ਦੇ ਦਿੰਦੇ ਨੇ। ਔਰ ਉਸ ਓਪੀਨੀਅਨ ਦੇ ਵਿੱਚ ਦੋ ਅਮਰੀਕਨਸ ਨੇ ਕਿਹਾ ਹੋਇਆ ਸੀ ਕਿ ਵੀ ਮਿਲਖਾ ਸਿੰਘ 400 ਮੀਟਰ ਜਿੱਤੇਗਾ, ਔਰ ਮੈਨੂੰ ਵੀ ਬੜਾ ਭਰੋਸਾ ਸੀ ਇਸ ਗੱਲ ਦਾ, ਕਿਉਂਕਿ ਮੈਂ ਤੁਹਾਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਲੋਕਾਂ ਨੂੰ ਕਿ ਮੈਂ ਦੁਨੀਆ ਦੇ ਵਿੱਚ 80 ਇੰਟਰਨੈਸ਼ਨਲ ਦੌੜਾਂ ਦੌੜੀਆਂ ਨੇ ਔਰ 80 ਦੇ ਵਿੱਚੋਂ ਮੈਂ 77 ਜਿੱਤੀਆਂ ਨੇ, ਔਰ ਜਿਹਦੇ ਵਿੱਚ ਕਿ ਬਈ 70-80 ਮੁਲਕ ਜਿਹੜੇ ਸੀ ਉਹ ਹਿੱਸਾ ਲੈਂਦੇ ਸੀ। ਜਦ ਮੈਂ ਰੋਮ ਪਹੁੰਚਿਆ ਮੈਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਤਿਆਰੀ ਕੀਤੀ ਹੋਈ ਸੀ ਕਿ ਜਿੰਨੀਆਂ ਓਲੰਪਿਕ ਗੇਮਸ ਪਿੱਛੇ ਹੋਈਆਂ ਨੇ ਉਦੋਂ ਇਹ ਹੁੰਦਾ ਰਿਹਾ ਕਿ ਵੀ ਸੈਮੀ ਫਾਈਨਲ ਔਰ ਫਾਈਨਲ ਇੱਕੋ ਦਿਨ ਹੀ ਹੁੰਦੇ ਰਹੇ ਨੇ, ਔਰ ਮੇਰੀ ਤਿਆਰੀ ਉਸੇ ਤਰੀਕੇ ਨਾਲ ਹੋਈ ਹੋਈ ਸੀ ਕਿ ਵੀ ਅਗਰ ਸੈਮੀ ਫਾਈਨਲ ਤੁਹਾਡਾ 3 ਵਜੇ ਹੋਇਆ ਤੇ 5 ਵਜੇ 400 ਮੀਟਰ ਦਾ ਫਾਈਨਲ ਹੋ ਜਾਣਾ, ਉਹ ਮੈਂ ਆਪਣੇ ਆਪ ਨੂੰ ਟ੍ਰੇਨ ਉਸ ਤਰੀਕੇ ਨਾਲ ਕੀਤਾ ਹੋਇਆ ਸੀ। ਮਗਰ ਰੋਮ ਓਲੰਪਿਕ ਦੇ ਵਿੱਚ ਇਹ ਹੋਇਆ ਇਟਲੀ ਦੇ ਵਿੱਚ ਕਿ ਉਹਨਾਂ ਨੇ ਸੈਮੀ ਫਾਈਨਲ ਔਰ ਫਾਈਨਲ ਦੇ ਵਿੱਚ 2 ਦਿਨ ਦਾ ਵਕਫਾ ਪਾ ਦਿੱਤਾ। ਉਹ ਜਦ 2 ਦਿਨ ਦਾ ਵਕਫਾ ਪਿਆ ਉਹਦੇ ਨਾਲ ਮੇਰੇ ਮਾਇੰਡ ਦੇ ਉੱਤੇ ਇੰਨਾ ਸਟ੍ਰੇਨ ਰਿਹਾ, ਇੱਕ ਤਾਂ ਸਾਰਾ ਇਹ ਸੀ ਕਿ ਵੀ ਪਬਲਿਕ ਸਾਰਾ ਹਿੰਦੁਸਤਾਨ ਮੇਰੇ ਵੱਲ ਦੇਖਣ ਡਿਆ, ਦੂਜਾ ਮੈਂ ਇਹ ਸੋਚਦਾ ਸੀ ਕਿ ਅਗਰ ਜੇ ਰੇਸ ਮੈਂ ਨਾ ਜਿੱਤਿਆ ਤਾਂ ਕੀ ਇਹਦਾ ਹਸ਼ਰ ਹੋਏਗਾ। ਤੁਹਾਨੂੰ ਪਤਾ ਕਿ ਖਿਲਾੜੀ ਦੇ ਦਿਮਾਗ 'ਤੇ ਬੜਾ ਸਟ੍ਰੇਨ ਹੁੰਦਾ। 2 ਰਾਤਾਂ ਮੈਨੂੰ ਨੀਂਦ ਨਹੀਂ ਆਈ ਤੇ ਉਹ ਜਿਹੜੀਆਂ 2 ਰਾਤਾਂ ਜਿਹੜਾ ਗੈਪ ਪਿਆ, ਇੱਕ ਤਾਂ ਮੈਨੂੰ ਉਹ ਉਸ ਦੇ ਨਾਲ ਬੜਾ ਸੈਟਬੈਕ ਰਿਹਾ। ਦੂਜਾ ਇਹ ਹੋਇਆ ਕਿ ਬੈਡ ਲੱਕ ਮੇਰੀ ਇਹ ਹੋਈ ਕਿ ਬਈ ਮੈਨੂੰ ਉਤਲੀ ਲੇਨ ਮਿਲ ਗਈ। ਤੁਹਾਨੂੰ ਪਤਾ ਕਿ 400 ਮੀਟਰ ਦੇ ਵਿੱਚ ਜਿਹੜਾ ਆਦਮੀ ਥੱਲੇ ਥਲਵੀਂ ਲੇਨ ਜਿਹਨੂੰ ਮਿਲੇ ਉਹ ਦੇਖਦਾ ਕਿ ਅਗਲਾ ਆਦਮੀ ਕਿਸ ਤਰ੍ਹਾਂ ਦੌੜਨ ਦੇ ਆ, ਉਸ ਨੂੰ ਜੱਜ ਕਰਦਾ ਔਰ ਉਸ ਦੇ ਮੁਤਾਬਿਕ ਦੌੜਦਾ। ਹੁਣ ਇਹ ਹੋਇਆ ਕਿ ਵੀ ਜਿਸਲੇ ਮੈਨੂੰ ਮੇਰੀ ਸੀ 5ਵੀਂ ਲੇਨ, ਮੇਰੇ ਉੱਤੇ ਸੀ ਇੱਕ ਜਰਮਨ ਦਾ ਮੁੰਡਾ, ਉਹ ਜਰਮਨ ਦੇ ਮੁੰਡੇ ਨੂੰ ਮੈਂ 200 ਮੀਟਰ ਤੇ ਜਾ ਕੇ ਫੜ ਲਿਆ, ਜਿਹੜਾ 10 ਗਜ਼ ਦਾ ਡਿਸਟੈਂਸ ਸੀ ਮੈਂ 200 ਗਜ਼ ਤੇ ਕਵਰ ਕਰਕੇ ਉਹਨੂੰ ਫੜ ਲਿਆ। ਜਿਸਲੇ ਮੈਂ 250 ਗਜ਼ ਤੇ ਪਹੁੰਚਿਆ ਤਾਂ ਮੈਂ ਇਕੱਲਾ ਹੀ ਸੀ ਅੱਗੇ, ਔਰ ਮੇਰੇ ਦਿਮਾਗ ਦੇ ਚ ਇਹ ਆਇਆ ਕਿ ਮਿਲਖਾ ਸਿੰਘ ਤੂੰ ਇੰਨਾ ਤੇਜ਼ ਦੌੜਨ ਦੇ ਹੈ ਕਿ ਹੋ ਸਕਦਾ ਕਿ ਤੂੰ 400 ਮੀਟਰ ਖਤਮ ਹੀ ਨਾ ਕਰ ਸਕੇ, ਐਗਜ਼ਾਸਟ ਹੋ ਜਾਏ ਔਰ 400 ਮੀਟਰ ਤੂੰ ਖਤਮ ਨਾ ਕਰ ਸਕੇ। ਤੇ ਉਹ ਜਿਸ ਰਿਦਮ ਦੇ ਵਿੱਚ ਮੈਂ ਜਾ ਰਿਹਾ ਸੀ, ਜਿਸ ਸਪੀਡ ਦੇ ਵਿੱਚ ਮੈਂ ਜਾ ਰਿਹਾ ਸੀ, ਉਸ ਸਪੀਡ ਨੂੰ ਮੈਂ ਬ੍ਰੇਕ ਕੀਤਾ। ਜਿਸਲੇ ਬ੍ਰੇਕ ਕੀਤਾ, ਜਿਹੜੇ ਹੁਣ ਰਨਰ ਨੇ ਜਿਹੜੇ ਦੌੜਨ ਵਾਲੇ ਨੇ ਉਹ ਅੰਡਰਸਟੈਂਡ ਕਰ ਸਕਦੇ ਨੇ ਕਿ ਥੋੜ੍ਹੀ ਜਿਹੀ ਕਿਸੇ ਚੀਜ਼ ਨੂੰ ਗੱਡੀ ਹੋਣੀ ਕਿ ਤੁਸੀਂ ਨਿਊਟਰਲ ਕਰਕੇ ਇੱਕ ਨੂੰ ਬ੍ਰੇਕ ਲਾ ਦਿਓ ਤੇ ਇੱਕ ਨੂੰ ਵੈਸੇ ਜਾਣ ਦਿਓ ਤੇ ਨੈਚੁਰਲੀ ਜਿਹੜੀ ਰਿਦਮ ਦੇ ਵਿੱਚ ਜਾ ਰਹੀ ਹੈ ਚੀਜ਼ ਉਹਨੇ ਅੱਗੇ ਨਿਕਲ ਜਾਣਾ। ਹੋਇਆ ਇਹ ਕਿ 250 ਮੀਟਰ ਦੇ ਉੱਤੇ ਮੈਂ ਆਪਣੇ ਆਪ ਨੂੰ ਕੰਟਰੋਲ ਕੀਤਾ, ਰਿਦਮ ਤੋੜਿਆ, ਔਰ ਜਿਸਲੇ ਮੈਂ 300 ਮੀਟਰ ਤੇ ਪਹੁੰਚਿਆ ਤੇ ਮੁੰਡੇ ਸਾਰੇ ਮੇਰੇ ਉੱਤੇ ਚੜ੍ਹ ਆਏ ਔਰ ਉਹ ਮੇਰੇ ਨਾਲੋਂ 10-10 ਗਜ਼ ਅੱਗੇ ਆ ਗਏ। 10-10 ਗਜ਼ ਜਿਸਲੇ ਅੱਗੇ ਸੀ, ਜਿਸਲੇ ਸਿਰ ਲਾਸਟ 100 ਮੀਟਰ ਰਹਿ ਗਿਆ ਤੇ ਮੈਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਬੜਾ ਜ਼ੋਰ ਲਾਇਆ, ਤੁਹਾਨੂੰ ਪਤਾ ਜਿਸਲੇ ਬਰਾਬਰ ਦੇ ਰਨਰ ਹੋਣ ਤੁਸੀਂ ਗਲਤੀ ਕਰਤੀ ਹੋਵੇ ਤੇ ਫਿਰ ਬੜਾ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਫੜਨਾ। ਮੈਂ ਬੜੀ ਕੋਸ਼ਿਸ਼ ਕੀਤੀ, ਮਗਰ ਤੁਹਾਨੂੰ ਪਤਾ ਕਿ ਜਿਹੜਾ ਮੁੰਡਾ 3rd ਆਇਆ ਸੀ ਉਹਨੂੰ ਮੈਂ ਪਹਿਲੇ ਹੀ ਇੱਕ ਵਾਰੀ ਹਰਾਇਆ ਸੀ ਕਿ ਜਦ ਕਾਮਨਵੈਲਥ ਗੇਮਸ ਵਿੱਚ ਮੈਂ ਗੋਲਡ ਮੈਡਲ ਲੈ ਕੇ ਆਇਆ ਕਾਰਡਿਫ, ਉਦੋਂ ਮੈਂ ਉਹਨੂੰ ਮੈਂ ਬੀਟ ਕੀਤਾ ਹੋਇਆ ਸੀ, ਔਰ ਉਹ ਮੁੰਡਾ ਉਹਨਾਂ ਦੇ ਵਿੱਚ ਫਸਿਆ ਆਇਆ ਸੀ, 2 ਜਿਹੜੇ ਮੁੰਡੇ ਜਿਹੜੇ ਪਹਿਲੇ 1st-2nd ਸੀ, ਤੇ ਇਹਨੂੰ ਮੈਂ ਫੜ ਤਾਂ ਲਿਆ ਸੀ, ਮਗਰ ਅਗਰ ਇੱਕ ਕਦਮ ਵੀ ਹੋਰ ਲੈਣਾ ਹੁੰਦਾ ਤਾਂ ਮੈਂ ਸ਼ਾਇਦ 3rd-place ਲੈ ਜਾਂਦਾ, ਮਗਰ ਸਾਡੀ ਫੋਟੋ ਫਿਨਿਸ਼ ਨਾਲ ਦੋਵਾਂ ਦਾ ਬਰਾਬਰ ਟਾਈਮ ਸੀ ਔਰ ਉਹਨੂੰ ਫੋਟੋ ਫਿਨਿਸ਼ ਦੀ ਸੀ 3rd-place ਦਿੱਤੀ ਗਈ। ਮੈਂ ਸਮਝਦਾ ਕਿ ਵੀ ਇਹ ਜਿਹੜੇ 2 ਹਫ਼ਤੇ ਹੈਗੇ ਹੋਏ ਨੇ ਮੇਰੀ ਜ਼ਿੰਦਗੀ ਦੇ ਵਿੱਚ, ਇੱਕ ਤਾਂ ਜਿਹੜੇ ਮੇਰੇ ਮਾਪਿਆਂ ਦੀ ਮ੍ਰਿਤਯੂ ਹੋਈ ਪਾਕਿਸਤਾਨ ਦੇ ਵਿੱਚ, ਔਰ ਦੂਜਾ ਜਿਹੜਾ ਕਿ ਗਮ ਦਾ ਇਹ ਟਾਈਮ ਸੀ ਜਦ ਮੈਂ ਰੋਮ ਦੇ ਵਿੱਚ ਇਹ ਰੇਸ ਹਾਰਿਆ, ਜਦ ਕਿ ਮੈਨੂੰ ਯਕੀਨ ਸੀ ਕਿ ਮੈਂ ਰੇਸ ਜਿੱਤ ਜਾਵਾਂਗਾ।

0: ਓਲੰਪਿਕ ਖੇਡਾਂ ਜੋ ਹਰ ਕਿਸੇ ਖਿਡਾਰੀ ਦਾ ਸੁਪਨਾ ਹੈ। ਪਹਿਲੀਆਂ ਓਲੰਪਿਕ ਖੇਡਾਂ ਦੀ ਸ਼ੁਰੂਆਤ 776 ਈਸਵੀ ਪੂਰਵ ਯੂਨਾਨ ਦੇ ਓਲੰਪੀਆ ਸ਼ਹਿਰ ਵਿੱਚ ਹੋਈ ਸੀ। ਪੁਰਾਤਨ ਸਮੇਂ ਵਿੱਚ ਔਰਤਾਂ ਨੂੰ ਓਲੰਪਿਕ ਖੇਡਣਾ ਤੇ ਕੀ ਮੈਦਾਨ ਵਿੱਚ ਦੇਖਣ ਦੀ ਵੀ ਇਜਾਜ਼ਤ ਨਹੀਂ ਸੀ। ਆਧੁਨਿਕ ਓਲੰਪਿਕ ਖੇਡਾਂ ਸਾਲ 1896 ਵਿੱਚ ਏਥਨਜ਼ ਵਿੱਚ ਸ਼ੁਰੂ ਹੋਈਆਂ ਸਨ। ਓਲੰਪਿਕ ਦੇ ਝੰਡੇ 'ਤੇ ਬਣੇ 5 ਰੰਗਦਾਰ ਛੱਲੇ ਦੁਨੀਆ ਦੇ 5 ਮਹਾਂਦੀਪਾਂ ਅਫਰੀਕਾ, ਅਮਰੀਕਾ, ਏਸ਼ੀਆ, ਆਸਟ੍ਰੇਲੀਆ ਤੇ ਯੂਰਪ ਦੀ ਏਕਤਾ ਨੂੰ ਦਰਸਾਉਂਦੇ ਨੇ। ਓਲੰਪਿਕ ਵਿੱਚ ਮਿਲਣ ਵਾਲਾ ਗੋਲਡ ਮੈਡਲ ਪੂਰੀ ਤਰ੍ਹਾਂ ਸੋਨੇ ਦਾ ਨਹੀਂ ਹੁੰਦਾ। ਇਸ ਵਿੱਚ 92.5% ਚਾਂਦੀ ਹੁੰਦੀ ਹੈ ਤੇ ਸਿਰਫ 6 ਗ੍ਰਾਮ ਸ਼ੁੱਧ ਸੋਨੇ ਦੀ ਪਰਤ ਚੜਾਈ ਗਈ ਹੁੰਦੀ ਹੈ। ਪੰਜਾਬ ਦੇ ਬਹੁਤ ਸਾਰੇ ਖਿਡਾਰੀਆਂ ਨੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਹਨਾਂ ਬਹੁਤ ਸਾਰੇ ਨਾਮਾਂ ਚੋਂ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਇੱਕ ਮੰਨਿਆ ਪਰਮੰਨਿਆ ਨਾਮ ਹੈ। ਓਲੰਪਿਕ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਸਾਂਝੀਆਂ ਕਰਦਿਆਂ ਸੁਰਿੰਦਰ ਸੋਢੀ ਦੱਸਦੇ ਸਨ,
1: ਓਲੰਪੀਅਨ ਤੁਸੀਂ ਉਦੋਂ ਕਹਾਏ ਜਾਂਦੇ ਆ ਜਦੋਂ ਤੁਸੀਂ ਓਲੰਪਿਕ ਗੇਮਸ ਖੇਡਦੇ
2: ਹੋ,
1: ਔਰ ਮੈਂ ਉਹਦਾ ਹਿੱਸਾ ਬਣਿਆ। ਫਿਰ ਮੈਨੂੰ ਵਾਹਿਗੁਰੂ ਨੇ ਮਿਹਰ ਕੀਤੀ, ਮੈਂ ਟੌਪ ਸਕੋਰਰ ਵੀ ਓਲੰਪਿਕਸ ਦਾ ਬਣਿਆ। ਔਰ ਮੈਨੂੰ ਯਾਦ ਆ ਇੱਕ ਸਾਡਾ ਮੈਚ ਚੱਲਦਾ ਸੀਗਾ ਪੋਲੈਂਡ ਦੇ ਨਾਲ, ਅਸੀਂ ਹਾਰਦੇ ਸੀਗੇ, 14 ਸੈਕਿੰਡ ਰਹਿੰਦੇ ਸੀਗੇ ਮੈਚ ਹਾਰਦੇ, 14 ਸੈਕਿੰਡ 'ਚ ਗੋਲ ਬਰਾਬਰ ਹੋਇਆ। ਇਹ ਹੁੰਦੀ ਤੁਹਾਨੂੰ ਦੁਬਾਰਾ ਰੀਬਰਥ ਮਿਲਦਾ ਮੈਚਾਂ ਦੇ ਵਿੱਚ, ਨਹੀਂ ਤਾਂ ਤੁਸੀਂ ਆਊਟ ਹੋ ਸਕਦੇ। 14 ਸੈਕਿੰਡ ਦੇ ਵਿੱਚ ਗੋਲ ਹੋਣ ਨਾਲ ਬਰਾਬਰ ਹੋਣ ਨਾਲ ਤੁਸੀਂ ਵਿੱਚ ਰਹਿੰਦੇ ਨੇ। ਫਿਰ ਸਪੇਨ ਨਾਲ ਸਾਡਾ ਫਾਈਨਲ ਮੈਚ ਸੀਗਾ, ਪਹਿਲੇ 2 ਗੋਲ ਮੈਂ ਕੀਤੇ ਓਲੰਪਿਕਸ ਦੇ ਫਾਈਨਲ ਦੇ ਵਿੱਚ, 4-3 ਤੇ ਅਸੀਂ ਜਿੱਤੇ ਸੀਗੇ ਲਾਸਟ ਮੂਮੈਂਟ ਤੱਕ। ਜਿਹੜੇ ਲੋਕਾਂ ਨੇ ਕਮੈਂਟਰੀ ਸੁਣੀ ਆ ਤੇ ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਜਿੱਤੂਗਾ ਕੌਣ। ਸੋ ਇਸ ਤਰ੍ਹਾਂ ਦੀਆਂ ਯਾਦਾਂ ਜਿਹੜੀਆਂ ਆ ਤੁਹਾਨੂੰ ਕਦੇ ਉਹ ਭੁੱਲਣ ਵਾਲੀਆਂ ਨਹੀਂ। ਦੂਸਰੀ ਇੱਕ ਯਾਦ ਸਭ ਨੂੰ ਵੱਡੀ ਸੀਗੀ ਮੇਰੀ, ਜਿਹੜੀ ਜਦੋਂ ਮੈਂ ਓਲੰਪਿਕਸ ਦਾ ਪਹਿਲਾ ਹੀ ਮੈਚ ਖੇਡਿਆ ਅਤੇ ਉੱਥੇ ਇੱਕ ਗੋਰਾ ਰਸ਼ੀਅਨ ਸੀਗਾ, ਉਹਨੇ ਮੈਨੂੰ ਖੇਡਦੇ ਦੇਖਿਆ ਅਤੇ ਉਹਨੇ ਮੇਰਾ ਸਕੈਚ ਬਣਾ ਤਾ, ਮੈਨੂੰ ਇੱਦਾਂ ਖੜ੍ਹਾ ਕੀਤਾ ਪੈਨਸਲ ਨਾਲ, ਉਹਨੇ ਮੇਰਾ ਸਕੈਚ ਬਣਾ ਤਾ, ਬੜਾ ਐਨ ਪਛਾਣ ਹੋਣ ਡਿਆ। ਔਰ ਉਹਨੇ ਗੈਲਰੀ 'ਚ ਲਾ ਤਾ ਆਪਣੇ ਜਿੱਥੋਂ ਅਸੀਂ ਐਂਟਰ ਕਰਦੇ ਸੀਗੇ, ਉਹ ਅੱਜ ਵੀ ਮੇਰੇ ਕੋਲ ਘਰੇ ਪਿਆ ਸਕੈਚ। ਜਦੋਂ ਮੈਂ ਵਾਪਸ ਆਇਆ ਨਾ, ਜਦੋਂ ਖਤਮ ਹੋ ਗਈ ਓਲੰਪਿਕ, ਉਹਨੇ ਲਾਹ ਕੇ ਮੈਨੂੰ ਪ੍ਰਜੈਂਟ ਕਰਤਾ ਅਤੇ ਉਹ ਮੇਰੇ ਕੋਲ ਹੈ ਅੱਜ ਵੀ ਘਰ। ਮਤਲਬ ਇਹ ਤੁਹਾਡੀਆਂ ਉਹ ਹੋਰ ਵੀ ਪਲੇਅਰ ਖੇਡਦੇ, ਲੇਕਿਨ ਉਹਨੇ ਦੇਖਿਆ ਕਿ ਮੇਰੇ 'ਚ ਕੋਈ ਕਰੰਟ ਹੈਗਾ ਅਤੇ ਉਹਨੇ ਇੱਕਦਮ ਜੀ ਮੈਂ ਜਦੋਂ ਮੈਚ ਖੇਡ ਕੇ ਨਿਕਲਿਆ ਅਤੇ ਮੇਰਾ ਸਕੈਚ ਬਣਾ ਤਾ, ਸਕੈਚ ਬਣਾ ਕੇ ਉੱਥੇ ਗੈਲਰੀ 'ਚ ਲਾ ਤਾ। ਜਦੋਂ ਓਲੰਪਿਕ ਖਤਮ ਹੋਈ ਤਾਂ ਮੈਨੂੰ ਦਿੱਤਾ, ਮੈਂ ਉਹਨੂੰ ਸਾਂਭ ਕੇ ਰੱਖਿਆ ਉਦੋਂ ਦਾ।
0: ਓਲੰਪਿਕ ਖੇਡਾਂ ਵਿੱਚ ਜੇ ਸਭ ਤੋਂ ਸਫਲ ਖਿਡਾਰੀਆਂ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਤੈਰਾਕ ਮਾਈਕਲ ਫੇਲਪਸ ਦੇ ਨਾਂ ਸਭ ਤੋਂ ਵੱਧ 28 ਓਲੰਪਿਕ ਮੈਡਲ ਜਿੱਤਣ ਦਾ ਵਿਸ਼ਵ ਰਿਕਾਰਡ ਹੈ, ਜਿਨ੍ਹਾਂ ਵਿੱਚ 23 ਗੋਲਡ ਮੈਡਲ ਸ਼ਾਮਿਲ ਨੇ। ਜਮਾਇਕਾ ਦੇ ਹੁਸੇਨ ਬੋਲਟ ਨੇ 100 ਮੀਟਰ ਦੌੜ ਵਿੱਚ 9.58 ਸੈਕਿੰਡ ਦਾ ਓਲੰਪਿਕ ਤੇ ਵਿਸ਼ਵ ਰਿਕਾਰਡ ਬਣਾਇਆ ਹੋਇਆ। ਗ੍ਰੀਸ ਦੇ ਡਿਮਿਤਰੀਓ ਲੌਂਡਰਾਸ ਨੇ 1896 ਦੀਆਂ ਖੇਡਾਂ ਵਿੱਚ ਸਿਰਫ 10 ਸਾਲ 218 ਦਿਨ ਦੀ ਉਮਰ ਵਿੱਚ ਜਿਮਨਾਸਟਿਕ ਦੇ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਸੀ ਅਤੇ ਉਹ ਸਭ ਤੋਂ ਛੋਟੀ ਉਮਰ ਦੀ ਮੈਡਲ ਜਿੱਤਣ ਵਾਲੀ ਖਿਡਾਰਨ ਸੀ। ਭਾਰਤ ਦੀ ਪ੍ਰਤੀਨਿਧਤਾ ਦੀ ਜੇ ਗੱਲ ਕਰੀਏ ਤਾਂ ਭਾਰਤ ਨੇ ਅਧਿਕਾਰਿਤ ਤੌਰ 'ਤੇ ਪਹਿਲੀ ਵਾਰ ਸਾਲ 1920 ਵਿੱਚ ਓਲੰਪਿਕ ਵਿੱਚ ਹਿੱਸਾ ਲਿਆ ਸੀ ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਇਤਿਹਾਸ ਵਿੱਚ ਸਭ ਤੋਂ ਵੱਧ 8 ਗੋਲਡ ਮੈਡਲ ਜਿੱਤੇ ਨੇ, ਜਿਸ ਵਿੱਚ ਸਾਲ 1928 ਤੋਂ ਲੈ ਕੇ 1956 ਤੱਕ ਲਗਾਤਾਰ 6 ਗੋਲਡ ਮੈਡਲ ਸ਼ਾਮਿਲ ਨੇ। ਓਲੰਪੀਅਨ ਗੁਰਮੇਲ ਸਿੰਘ ਭਾਰਤ ਦੇ ਉਸ ਦੌਰ ਨੂੰ ਚੇਤੇ ਕਰਦਿਆਂ ਕਹਿੰਦੇ ਨੇ,
3: ਉਹਦੇ ਵਿੱਚ ਸਾਡਾ ਜਿਹੜਾ ਅਸਲ ਵਿੱਚ ਸਾਡਾ ਫਾਈਨਲ ਸੀਗਾ ਸਪੇਨ ਨਾਲ।
0: ਅੱਛਾ ਜੀ।
3: ਉਹ ਸਾਡਾ ਬੜਾ ਕ੍ਰੂਸ਼ਲ ਮੈਚ ਸੀ, ਅਸੀਂ ਮਤਲਬ ਕਿ 4 ਗੋਲ ਕਰ ਦਿੱਤੇ ਸੀ ਉਹਨਾਂ ਸਿਰਫ।
0: ਅੱਛਾ, ਸਪੇਨ 'ਤੇ?
3: ਸਪੇਨ 'ਤੇ।
0: ਅੱਛਾ ਜੀ।
3: ਉਹਨਾਂ ਦਾ ਫੁੱਲਬੈਕ ਸੀ, ਮੈਨੂੰ ਉਹਦਾ ਨਾਂ ਹੁਣ ਖੈਰ ਯਾਦ ਨਹੀਂ, ਬੜਾ ਅੱਛਾ ਫੁੱਲਬੈਕ ਸੀ। ਉਹਨਾਂ ਨੂੰ ਪੈਨਲਟੀ ਕੋਰਨਰ ਮਿਲਿਆ, ਗੋਲ ਕਰ ਦਿੱਤਾ।
0: ਅੱਛਾ ਜੀ।
3: ਫਿਰ ਪੈਨਲਟੀ ਕੋਰਨਰ ਮਿਲਿਆ, ਗੋਲ ਕਰ ਦਿੱਤਾ।
0: ਅੱਛਾ।
3: ਫਿਰ ਤੀਸਰਾ ਪੈਨਲਟੀ ਕੋਰਨਰ ਮਿਲਿਆ, ਉਹ ਤੀਸਰਾ ਵੀ ਕਰ ਦਿੱਤਾ।
0: ਉਹ ਸਪੇਨ ਨੇ?
3: ਸਪੇਨ ਨੇ।
0: ਅੱਛਾ ਜੀ।
3: ਚੌਥਾ ਪੈਨਲਟੀ ਕੋਰਨਰ ਫਿਰ ਮਿਲਿਆ।
0: ਅੱਛਾ ਜੀ।
3: ਲੇਕਿਨ ਉਦੋਂ ਸਿਰਫ ਨਾ ਕੁਛ ਮਿੰਟ ਦੇ ਹਿੱਸੇ ਲਾ ਲਓ ਜਾਂ ਸੀਗੇ।
0: ਅੱਛਾ ਜੀ।
3: ਉਹਨੂੰ ਕੀ ਕੀਤਾ, ਉਹਨੂੰ ਕਿਹਾ ਵੀ ਜਿਹੜੇ ਮੈਂ ਪਹਿਲੇ ਪੈਨਲਟੀ ਕੋਰਨਰ ਮਾਰੇ ਉਹ ਰਾਈਟ ਸਾਈਡ 'ਤੇ ਮਾਰੇ ਆ ਗੋਲਕੀਪਰ ਦੇ, ਹੁਣ ਮੈਂ ਲੈਫਟ 'ਤੇ ਮਾਰਨਾ।
0: ਅੱਛਾ।
3: ਉਹ ਲੈਫਟ 'ਤੇ ਬਾਸਕਨ ਸੀ।
0: ਅੱਛਾ ਜੀ।
3: ਇੱਕ ਬਾਸਕਨ ਦੀ ਥੋੜ੍ਹੀ ਹਾਕੀ ਭਾਰੀ ਸੀ।
0: ਅੱਛਾ।
3: ਦੂਜਾ ਪੁਰਾਣਾ ਪਲੇਅਰ ਐਕਸਪੀਰੀਅੰਸ ਤਾਂ ਹੁੰਦਾ ਹੀ ਆ, ਉਹਨੂੰ ਉੱਧਰ ਮਾਰਿਆ ਤਾਂ ਬਾਸਕਨ ਨੇ ਰੋਕ ਕੇ ਨਾਲ ਹੀ ਉਹ ਕਲੀਅਰ ਕਰ ਦਿੱਤਾ, ਉੱਧਰੋਂ ਨਾਲ ਹੀ ਮੈਚ ਜਿਹੜਾ ਸੀ ਉਹ ਖਤਮ ਹੋ ਗਿਆ। ਇੱਕ ਸਾਡਾ ਕੀ ਸੀ ਵੀ ਸਾਡਾ ਮੈਚ ਸੀਗਾ ਰਸ਼ੀਆ

0: ਦੇ ਨਾਲ।
1: ਅੱਛਾ ਜੀ,
0: ਕੀ ਹੋਇਆ ਬਈ ਮਿੰਟ ਜਿਹੜਾ ਚੱਲ ਰਿਹਾ ਸੀ ਲਾਸਟ ਸੀ,
1: ਅੱਛਾ
0: ਅਸੀਂ ਡਰਾਅ ਖੇਡ ਰਹੇ ਸੀ,
1: ਅੱਛਾ
0: ਲਾਸਟ ਮਿੰਟ ਦੇ ਉੱਥੇ ਸੈਕਿੰਡ ਚੱਲ ਰਹੇ ਸੀ,
1: ਅੱਛਾ ਜੀ,
0: ਸਾਨੂੰ ਪੈਨਲਟੀ ਕੋਰਨਰ ਮਿਲ ਗਿਆ।
1: ਅੱਛਾ ਜੀ, ਮਤਲਬ ਕੁਝ ਸੈਕਿੰਡ ਰਹਿ ਗਏ,
0: ਸੈਕਿੰਡ ਰਹਿ ਗਏ ਸੀ,
1: ਅੱਛਾ,
0: ਤੇ ਟਾਈਮ ਜਿਹੜਾ ਸਟਾਪ ਹੋ ਗਿਆ।
1: ਅੱਛਾ,
0: ਉਦੋਂ ਸ਼ਾਇਦ ਆਪਣਾ ਮੁਹੰਮਦ ਸ਼ਾਇਦ ਇਹ ਪੈਨਲਟੀ ਕੋਰਨਰ ਸਿੱਟਦਾ ਸੀ ਅਤੇ ਦਵਿੰਦਰ ਲਾਉਂਦਾ ਸੀ
1: ਜੀ,
0: ਅਤੇ ਮੁਹੰਮਦ ਸ਼ਾਇਦ ਨੇ ਦਵਿੰਦਰ ਨੂੰ ਕਿਹਾ ਵੀ ਦਵਿੰਦਰ ਇੱਦਾਂ ਕਰੀ, ਤੂੰ ਹਿੱਟ ਅੰਦਰ ਜ਼ਰੂਰ ਮਾਰ ਦੇ,
1: ਅੱਛਾ,
0: ਗੋਲਾਂ ਦੇ, ਚਾਹੇ ਗੋਲਕੀਪਰ ਰੋਕ ਲਏ ਜੋ ਮਰਜ਼ੀ ਹੋਵੇ, ਤੂੰ ਹਿੱਟ ਅੰਦਰ ਮਾਰਨੀ ਆ।
1: ਅੱਛਾ,
0: ਬਾਕੀ ਕਹਿੰਦਾ ਮੈਂ ਆਪ ਹੀ ਦੇਖ ਲੂੰ। ਬੜਾ ਮਾਲਕ ਉਹ ਨਾ ਬਹੁਤ ਟੌਪ ਦਾ ਪਲੇਟ ਸੀ,
1: ਅੱਛਾ, ਕੌਨਫੀਡੈਂਟ ਸੀ,
0: ਹਾਂ, ਮਾਲਕ ਬਹੁਤ ਤੇਜ਼ ਵੀ ਸੀਗਾ ਬੜਾ।
1: ਅੱਛਾ ਜੀ,
0: ਹੁਣ ਇੱਦਾਂ ਕੀਤੀ, ਹੁਣ ਆਈ, ਹੁਣ ਸਿੱਧੀ ਉਹਦੇ ਪੈਡਾਂ 'ਚ ਮਾਰੀ ਵੀ ਬਾਹਰ ਨਾ ਚੱਲ ਜਾਵੇ ਕਿਸ ਤਰ੍ਹਾਂ, ਚੱਲ ਪੈਡਾਂ ਮਾਰੀ, ਉਹਦਾ ਰਿਮੋਟ ਹੈ, ਉਹ ਚੱਕ ਕੇ ਸ਼ਾਇਦ ਅੰਦਰ ਸਿੱਟ ਦਿੱਤਾ, ਨਾਲ ਹੀ ਮੈਚ ਖਤਮ ਹੋ ਗਿਆ, ਅਸੀਂ ਗੋਲ 'ਤੇ ਚੱਤ ਗਏ। ਇਹ ਮਾਲਕ ਦੋ ਜਿਹੜੇ ਉੱਥੇ ਚਾਂਸ ਹੋਏ ਨਾ,
1: ਹਾਂਜੀ,
0: ਉਹ ਯਾਦ ਆਸਤੇ ਅੱਜ ਵੀ ਯਾਦ ਆਉਂਦੇ ਆ।
2: ਸਭ ਤੋਂ ਲੰਬੀ ਓਲੰਪਿਕ ਮਸ਼ਾਲ ਰਿਲੇ ਸਾਲ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ 'ਚ ਹੋਈ ਸੀ। ਲਗਭਗ 1,37,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਗਿਆ ਸੀ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਇਸ ਮਸ਼ਾਲ ਰਿਲੇ ਨੇ ਪੂਰੇ ਸੰਸਾਰ ਵਿੱਚ ਸਦਭਾਵਨਾ ਅਤੇ ਭਾਈਚਾਰੇ ਦਾ ਪੈਗਾਮ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਓਲੰਪਿਕ ਮਸ਼ਾਲ ਨੂੰ ਸੁਰੱਖਿਆ ਕਾਰਨਾਂ ਕਰਕੇ ਬਿਨਾਂ ਅੱਗ ਬਾਲੇ ਸਪੇਸ ਵਿੱਚ ਵੀ ਭੇਜਿਆ ਜਾ ਚੁੱਕਾ ਹੈ। ਸਾਲ 2008 ਦੀਆਂ ਹੀ ਬੀਜਿੰਗ ਓਲੰਪਿਕਸ ਵਿੱਚ ਭਾਰਤ ਨੇ ਪਹਿਲਾ ਵਿਅਕਤੀਗਤ ਗੋਲਡ ਮੈਡਲ ਹਾਸਲ ਕੀਤਾ ਸੀ, ਜਦੋਂ ਅਭਿਨਵ ਬਿੰਦਰਾ ਨੇ ਸਟੀਕ ਨਿਸ਼ਾਨਾ ਲਾ ਕੇ ਇਹ ਸੋਨ ਤਮਗਾ ਹਾਸਲ ਕੀਤਾ ਸੀ।
3: ਰਿਪ੍ਰੈਜ਼ੈਂਟਿੰਗ ਇੰਡੀਆ, ਅਭਿਨਵ ਬਿੰਦਰਾ। ਅਭਿਨਵ ਇਸ ਦ 2006 ਵਰਲਡ ਚੈਂਪੀਅਨ।
2: ਪੰਜਾਬ ਦੀਆਂ ਧੀਆਂ ਨੇ ਵੀ ਓਲੰਪਿਕ ਖੇਡਾਂ 'ਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਪੰਜਾਬ ਦਾ ਅਤੇ ਭਾਰਤ ਦਾ ਨਾਮ ਪੂਰੇ ਸੰਸਾਰ ਵਿੱਚ ਰੌਸ਼ਨ ਕੀਤਾ ਹੈ। ਡਰੈਗ ਫਲਿਕਰ ਕੁਈਨ ਗੁਰਜੀਤ ਕੌਰ ਨੂੰ ਕੌਣ ਭੁੱਲ ਸਕਦਾ ਹੈ, ਜਿਨ੍ਹਾਂ ਨੇ ਸਾਲ 2020 ਦੀਆਂ ਓਲੰਪਿਕ ਖੇਡਾਂ ਵਿੱਚ ਕੁਆਟਰ ਫਾਈਨਲ ਮੁਕਾਬਲੇ 'ਚ ਨਿਰਣਾਇਕ ਗੋਲ ਦਾਗ ਕੇ ਭਾਰਤ ਨੂੰ ਜਿੱਤ ਦੇ ਰਾਹ 'ਤੇ ਪਾਇਆ ਸੀ। ਉਸ ਵੇਲੇ ਨੂੰ ਚੇਤੇ ਕਰਦਿਆਂ ਗੁਰਜੀਤ ਕੌਰ ਕਹਿੰਦੇ ਨੇ,
4: ਜੀ ਬਿਲਕੁਲ, ਜਿਵੇਂ ਚੱਕ ਦੇ ਇੰਡੀਆ ਮੂਵੀ ਆਈ ਸੀਗੀ, ਉਹ ਮੂਵੀ ਸੀਗੀ, ਬਟ ਉਸ ਦਿਨ ਉਹ ਅਸੀਂ ਰੀਅਲ ਲਾਈਫ ਦੀ ਸਾਡੀ ਸਟੋਰੀ ਸੀਗੀ, ਮੇ ਬੀ ਸ਼ਾਇਦ ਉਹ ਪਹਿਲਾਂ ਲਿਖੀ ਗਈ ਸੀਗੀ, ਉਹਨੂੰ ਅਸੀਂ ਜਿਹੜਾ ਅਸਲੀਅਤ ਵਿੱਚ ਕਰਨਾ ਸੀਗਾ ਉਹ ਅਸੀਂ ਆਸਟ੍ਰੇਲੀਆ ਵਾਲੇ ਮੈਚ 'ਚ ਕੀਤਾ ਸੀਗਾ, ਜੋ ਕਿ 1-0 ਸਕੋਰ ਸੀਗਾ, ਉਹ ਗੋਲ ਮੇਰੇ ਹਿੱਸੇ ਆਇਆ, ਮੈਂ ਕੀਤਾ, ਬਟ ਮੈਂ ਅੱਜ ਵੀ ਕਹਿੰਦੀ ਹਾਂ ਕਿ ਫੁੱਲ ਟੀਮ ਦੀ ਮਿਹਨਤ ਸੀਗੀ, ਬਟ ਉਹ ਟੀਮ ਨੇ ਮੈਨੂੰ ਉਹ ਸ਼ਾਇਦ ਪੀ ਸੀ ਬਣਾਇਆ ਜਾਂ ਕੁਛ ਵੀ ਆ, ਉਹ ਮੈਨੂੰ ਮੌਕਾ ਮਿਲਿਆ ਕਰਨ ਦਾ, ਮੈਨੂੰ ਆਪਣੀ ਸਕਿੱਲ ਸ਼ੋਅ ਕਰਨ ਦਾ ਮਿਲਿਆ, ਕਿ ਮੈਂ ਜਿਹੜਾ ਹਿਸਟਰੀ ਦਾ ਕ੍ਰੀਏਟ ਜਿਹੜਾ ਗੋਲ ਆ ਮੈਂ ਕਰ ਸਕਦੀ ਹਾਂ, ਮੈਂ ਉਹ ਕੀਤਾ ਔਰ ਇੱਕ ਹਿਸਟਰੀ ਅਸੀਂ ਬਣਾਈ। ਬਹੁਤ ਅੱਛੀ ਮੂਮੈਂਟ ਸੀਗੀ, ਕਿਉਂਕਿ ਆਸਟ੍ਰੇਲੀਆ ਨੂੰ ਵੀ ਬਹੁਤ ਜ਼ਿਆਦਾ ਪੀ ਸੀ ਮਿਲੇ ਸੀਗੇ, ਇੱਕ ਸਾਡੀ ਟੀਮ ਜਿਹੜੀ ਸੀਗੀ ਆਂਦੇ ਨਾ ਚੀਨ ਦੀ ਦੀਵਾਰ ਵਾਂਗੂ ਖੜੀ ਹੋ ਗਈ ਸੀਗੀ, ਕਿਉਂਕਿ ਗੋਲ ਨਹੀਂ ਨਿਕਲ ਸਕਦਾ ਜਾਂ ਕੁਛ ਵੀ ਹੋ ਜੇ। ਸੋ ਉਹ ਮੈਚ ਜਦੋਂ ਵੀ ਅੱਜ ਮੈਂ ਦੇਖਦੀ ਹਾਂ ਮੇਰੇ ਗੂਜ਼ਬੰਪ ਖੜੇ ਹੋ ਜਾਂਦੇ ਆ, ਕਿਉਂਕਿ ਬਹੁਤ ਇਮੋਸ਼ਨਲ ਮੂਮੈਂਟਸ ਵੀ ਗਾ ਔਰ ਬਹੁਤ ਹੈਪੀ ਮੂਮੈਂਟਸ ਵੀ ਗਾ, ਸਾਡੇ ਇਮੋਸ਼ਨਸ ਮਿਕਸ ਹੋ ਚੁੱਕੇ ਸੀਗੇ। ਬੜਾ ਅੱਛਾ, ਉਹ ਕਦੇ ਵੀ ਆਈ ਥਿੰਕ ਉਹ ਮੈਂ ਮੈਚ ਜਿਹੜੇ ਆ ਮੈਂ ਨਹੀਂ ਭੁੱਲ ਸਕਦੀ, ਮੇਰਾ ਜਦੋਂ ਵੀ ਦਿਲ ਕਰਦਾ ਮੈਂ ਕੱਢ ਕੇ ਜ਼ਰੂਰ ਦੇਖਦੀ ਹਾਂ, ਅਤੇ ਬੜੀ ਅੱਛੀ ਯਾਦਾਂ ਨੇ ਉਹ।
2: ਪੰਜਾਬ ਦੀ ਧੀ ਨਵਜੋਤ ਕੌਰ ਨੇ ਵੀ ਇਹਨਾਂ ਓਲੰਪਿਕ ਖੇਡਾਂ 'ਚ ਹਾਕੀ ਟੀਮ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਇਸੇ ਮੁਕਾਬਲੇ ਨੂੰ ਯਾਦ ਕਰਦਿਆਂ ਨਵਜੋਤ ਕੌਰ ਕਹਿੰਦੀ ਹੈ,
5: ਅਸੀਂ ਡਿਫਰੈਂਟ ਮਾਈਂਡਸੈਟ ਨਾਲ ਗਏ ਸੀ, ਸੇਮ ਜਿਵੇਂ ਮੈਂ 2016 ਬਾਰੇ ਦੱਸਿਆ, ਉਦੋਂ ਸਾਡੀ ਟੀਮ ਇੰਨਾ ਸਟੇਬਲ ਨਹੀਂ ਸੀਗੀ। ਜਦੋਂ 2021 ਟੋਕਿਓ ਓਲੰਪਿਕਸ ਖੇਡੇ ਅਸੀਂ, ਉਦੋਂ ਸਾਡਾ ਇੱਕ ਡਿਫਰੈਂਟ ਮਾਈਂਡਸੈਟ ਸੀਗਾ, ਡਿਫਰੈਂਟ ਸਾਡਾ ਮੋਟਿਵ ਸੀਗਾ, ਸਾਡਾ ਟੂਰਨਾਮੈਂਟ ਅੱਛਾ ਨਹੀਂ ਸਟਾਰਟ ਹੋਇਆ, ਈਵਨ ਕਿ ਸਾਡਾ ਹੋਲੈਂਡ ਨਾਲ ਮੈਚ ਅੱਛਾ ਚੱਲ ਰਿਹਾ ਸੀ, ਪਰ ਉਸ ਤੋਂ ਬਾਅਦ ਅਸੀਂ ਕਾਫੀ ਗੋਲ ਕੰਸੀਡ ਕੀਤੇ। ਇੱਕ ਸਾਡਾ ਆਇਰਲੈਂਡ ਦਾ ਮੈਚ ਸੀਗਾ, ਉਹਦੇ 'ਚ ਸੀਗਾ ਕਿ ਜੇ ਤਾਂ ਅਸੀਂ ਜਿੱਤਦੇ ਹਾਂ ਤਾਂ ਅਸੀਂ ਅੱਗੇ ਜਾਵਾਂਗੇ, ਕੁਆਟਰਸ ਖੇਡਾਂਗੇ, ਅਦਰਵਾਈਜ਼ ਅਸੀਂ ਪੂਲ 'ਚੋਂ ਹੀ ਬਾਹਰ ਹੋ ਰਹੇ ਸੀ। ਅਸੀਂ ਉਹ ਮੈਚ ਬਹੁਤ ਹੀ ਵਧੀਆ ਖੇਡੇ, ਅਸੀਂ ਉਹ ਮੈਚ ਜਿੱਤਿਆ ਔਰ ਉਸ ਤੋਂ ਬਾਅਦ ਤਾਂ ਇਤਿਹਾਸਿਕ ਹੀ ਹੋਇਆ, ਜੋ ਵੀ ਮੂਮੈਂਟ ਰਹੀਆਂ ਸਾਡਾ ਕੁਆਟਰ ਫਾਈਨਲ ਆਸਟ੍ਰੇਲੀਆ ਨਾਲ, ਇੱਕ ਡਿਫਰੈਂਟ ਇਤਿਹਾਸਿਕ ਮੂਮੈਂਟ ਸੀ ਉਹ ਮੈਚ। ਇੱਕ ਜੇ ਅਸੀਂ ਹੁਣ ਵੀ ਦੇਖੀਏ ਨਾ, ਅਸੀਂ ਸੁਣੀਏ ਉਹਦੀ ਰਿਕਾਰਡਿੰਗਸ, ਕਿਉਂਕਿ ਕਾਫੀ ਵਾਇਰਲ ਹੋਇਆ ਸੀ ਔਰ ਸਾਡੇ ਲਈ ਵੀ ਬਹੁਤ ਹੀ ਇੱਕ ਡਿਫਰੈਂਟ ਜਿਹਨੂੰ ਕਹਿ ਦਈਏ ਨਾ ਕਿ ਐਕਸਪੀਰੀਅੰਸ ਸੀਗਾ ਉਸ ਮੈਚ ਦਾ। ਸੋ ਬਹੁਤ ਖੁਸ਼ ਸੀਗੇ ਔਰ ਉਹ ਟੂਰਨਾਮੈਂਟ ਹੀ ਸਾਡੇ ਲਈ ਬਹੁਤ ਵਧੀਆ ਸੀਗਾ, ਬਟ ਅਨਫੋਰਚੁਨੇਟਲੀ

0: ਅਸੀਂ ਮੈਡਲ ਲੂਜ਼ ਕੀਤਾ ਉਸ ਚੀਜ਼ 'ਚ ਬਹੁਤ ਕਲੋਜ਼ਲੀ ਜਾ ਕੇ। ਔਰ ਉਹੀ ਗੱਲ ਹੈ, 4 ਸਾਲ ਬਾਅਦ ਇੱਕ ਟੂਰਨਾਮੈਂਟ ਆਉਣਾ ਔਰ ਉਸ 'ਚ ਤੁਸੀਂ ਇੰਨੀ ਕਲੋਜ਼ਲੀ ਲੂਜ਼ ਕਰ ਜਾਣਾ। ਬਟ ਜਦੋਂ ਅਸੀਂ ਇੰਡੀਆ ਆਏ ਨਾ, ਸਾਨੂੰ ਇੱਦਾਂ ਕੰਟਰੀ ਨੇ ਸੈਲੀਬ੍ਰੇਟ ਕੀਤਾ ਕਿ ਜਿੱਦਾਂ ਅਸੀਂ ਮੈਡਲਿਸਟ ਹੋਈਏ। ਟਰੂਲੀ ਇਹ ਇੱਕ ਡਿਫਰੈਂਟ ਫੀਲਿੰਗ ਸੀ, ਜੋ ਕਿ ਮੋਦੀ ਜੀ ਦਾ, ਮੋਦੀ ਸਰ ਦਾ ਉਹਨਾਂ ਉਸ ਟਾਈਮ ਫੋਨ ਆਉਣਾ। ਉਸ ਟਾਈਮ ਲਿਟਰਲੀ ਅਸੀਂ ਮੈਚ ਫਿਨਿਸ਼ ਹੀ ਕੀਤਾ ਸੀ ਔਰ ਅਸੀਂ ਬਹੁਤ ਇਮੋਸ਼ਨਲ ਹੋਈ ਪਈ ਸੀ, ਸਾਡੀ ਸਾਰੀ ਟੀਮ ਉਹਨਾਂ ਦੀ ਕੋਲ ਆਉਣੀ ਸੀ। ਉਹ ਇੱਕ ਡਿਫਰੈਂਟ ਫੀਲਿੰਗ ਸੀਗੀ। ਬਟ ਉਹਨਾਂ ਨੇ ਆਹੀ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਮੈਚ ਲੂਜ਼ ਕੀਤੇ, ਬਟ ਤੁਸੀਂ ਇੰਡੀਆ 'ਚ ਹਰ ਜਿਹੜਾ ਘਰ 'ਚ ਬੰਦਾ ਬੈਠਿਆ, ਹਰ ਬੰਦੇ ਦਾ ਤੁਸੀਂ ਦਿਲ ਜਿੱਤਿਆ। ਬਟ ਉਹੀ ਹੈ ਨਾ, ਉਸ ਟਾਈਮ 'ਤੇ ਸਾਨੂੰ ਉਹ ਮੂਮੈਂਟਸ ਨਹੀਂ ਆ ਰਹੇ ਸੀ, ਸਾਡਾ ਮੈਡਲ ਨਜ਼ਰ ਆ ਰਿਹਾ ਸੀ। ਬਟ ਬਹੁਤ ਸੈਲੀਬ੍ਰੇਟ ਕੀਤਾ ਉਸ ਟਾਈਮ ਕੰਟਰੀ ਨੇ ਸਾਨੂੰ।
1: ਓਲੰਪਿਕ ਖੇਡਾਂ 'ਚ ਭਾਰਤ ਦੀਆਂ ਧੀਆਂ ਨੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਸਿਡਨੀ ਓਲੰਪਿਕ 2000 ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਕਰਨਮ ਮਲੇਸ਼ਵਰੀ ਦੀ ਕਹਾਣੀ ਬਹੁਤ ਦਿਲਚਸਪ ਹੈ। ਲੰਡਨ ਓਲੰਪਿਕ 2012 ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਮੈਰੀ ਕੌਮ ਨੇ ਮੁੱਕੇਬਾਜ਼ੀ ਵਿੱਚ ਪੂਰੇ ਸੰਸਾਰ ਵਿੱਚ ਧਮਾਲਾਂ ਪਾਈਆਂ ਨੇ। ਸਾਲ 2016 ਵਿੱਚ ਕਾਂਸੇ ਦਾ ਤਮਗਾ ਜਿੱਤ ਕੇ ਸਾਕਸ਼ੀ ਮਲਿਕ ਨੇ ਭਾਰਤੀ ਮਹਿਲਾ ਕੁਸ਼ਤੀ ਨੂੰ ਨਵੇਂ ਆਯਾਮ ਦਿੱਤੇ। ਵੇਟਲਿਫਟਿੰਗ ਵਿੱਚ ਟੋਕੀਓ ਓਲੰਪਿਕ 2020 ਵਿੱਚ ਮੀਰਾਬਾਈ ਚਾਨੂ ਨੇ ਭਾਰਤ ਦਾ ਨਾਮ ਪੂਰੇ ਸੰਸਾਰ ਵਿੱਚ ਰੌਸ਼ਨ ਕੀਤਾ ਸੀ। ਟੋਕੀਓ ਓਲੰਪਿਕ 2020 ਵਿੱਚ ਲਵਲੀਨਾ ਬੋਰਗੋਹੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਮਗਾ ਜਿੱਤਿਆ ਸੀ। ਓਲੰਪਿਕ ਖੇਡਾਂ 'ਚ ਤਮਗਾ ਜਿੱਤਣਾ ਤਾਂ ਬਹੁਤ ਵੱਡੀ ਪ੍ਰਾਪਤੀ ਹੈ, ਪਰ ਭਾਰਤ ਦੀ ਪ੍ਰਤੀਨਿਧਤਾ ਕਰਨਾ ਹੀ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ। ਪੰਜਾਬ ਦੇ ਮੁਕਤਸਰ ਸਾਹਿਬ ਦੀ ਕਮਲਪ੍ਰੀਤ ਕੌਰ ਨੇ ਡਿਸਕਸ ਥਰੋਅ ਵਿੱਚ ਸਾਲ 2020 ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ 6ਵਾਂ ਸਥਾਨ ਹਾਸਲ ਕੀਤਾ ਸੀ, ਜੋ ਕਿ ਬਹੁਤ ਵੱਡੀ ਪ੍ਰਾਪਤੀ ਸੀ। ਮੁੱਕੇਬਾਜ਼ੀ ਵਿੱਚ ਸਿਮਰਨਜੀਤ ਕੌਰ ਨੇ 2020 ਓਲੰਪਿਕ ਲਈ ਕੁਆਲੀਫਾਈ ਕਰਕੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਅੰਜੁਮ ਮੋਡਗਿਲ ਵੀ ਓਲੰਪਿਕ ਨਾਲ ਜੁੜੇ ਆਪਣੇ ਤਜਰਬੇ ਇੰਜ ਸਾਂਝੇ ਕਰਦੇ ਨੇ।
2: 2018 ਮੈਂ ਵਰਲਡ ਚੈਂਪੀਅਨਸ਼ਿਪ ਹੋਈ ਥੀ, ਜੋ ਸ਼ੂਟਿੰਗ ਮੈਂ ਸਭਸੇ ਮੁਸ਼ਕਿਲ ਕੰਪੀਟੀਸ਼ਨ ਮਾਨਾ ਜਾਤਾ ਹੈ ਵੋ ਵਰਲਡ ਚੈਂਪੀਅਨਸ਼ਿਪ ਹੈ, ਜੋ ਓਲੰਪਿਕਸ ਕੀ ਤਰ੍ਹਾਂ 4 ਸਾਲ ਮੈਂ ਇੱਕ ਬਾਰ ਹੋਤੀ ਹੈ। ਤੋ 2018 ਵਾਲੀ ਕੋਰੀਆ ਮੈਂ ਹੋਈ ਥੀ ਔਰ ਉਸਮੇ ਮੇਰਾ ਏਅਰ ਰਾਈਫਲ ਕੇ ਅੰਦਰ ਮੈਂ ਸੈਕਿੰਡ ਆਈ ਥੀ। ਤੋ ਵੋ ਫਸਟ ਇੰਡੀਅਨ ਵਿਮੈਨ ਟੂ ਵਿਨ ਅ ਵਰਲਡ ਚੈਂਪੀਅਨਸ਼ਿਪ ਮੈਡਲ ਇਨ ਓਲੰਪਿਕ ਇਵੈਂਟ। ਤੋ ਵੋ ਬਹੁਤ ਬੜਾ ਇੱਕ ਬੈਂਚ ਮਾਰਕ ਥਾ ਮੇਰੇ ਲੀਏ। ਉਸਸੇ ਮੈਨੇ ਟੋਕੀਓ ਓਲੰਪਿਕਸ ਕੇ ਲੀਏ ਕੋਟਾ ਹਾਸਿਲ ਕੀਆ, ਬਟ ਕੋਵਿਡ ਕੀ ਵਜ੍ਹਾ ਸੇ ਹਮਾਰੇ ਗੇਮਸ ਇੱਕ ਸਾਲ ਪੋਸਟਪੋਨ ਹੋ ਗਏ। ਤੋ ਹਮੇਂ ਐਸਾ ਹੋਤਾ ਹੈ ਕਿ ਅਗਰ ਆਪਕੇ ਪਾਸ ਕੋਟਾ ਹੈ ਬਟ ਆਪਕੋ ਸਟਿਲ ਟੋਪ ਪੇ ਰਹਿਣਾ ਹੈ ਸਿਲੈਕਸ਼ਨ ਕੇ ਲੀਏ। ਤੋ ਵੋ ਬਹੁਤ ਚੈਲੇਂਜਿੰਗ ਥਾ ਕਿ ਹਮ 7-8 ਮਹੀਨੇ ਘਰ ਪੇ ਹੀ ਹੈ ਔਰ ਟ੍ਰੇਨਿੰਗ ਕਰਨੇ ਕੋ ਨਹੀਂ ਜਾ ਪਾ ਰਹੇ ਰੇਂਜ ਪੇ
1: ਜੀ,
2: ਔਰ ਬਟ ਆਪਕੋ ਆਪਣੀ ਪਰਫਾਰਮੈਂਸ ਵੀ ਪੀਕ ਪੇ ਰੱਖਣੀ ਹੈ ਤਾਂ ਕਿ ਆਪਕੇ ਸਿਲੈਕਸ਼ਨ ਹੋ। ਸੋ ਆਈ ਥਿੰਕ ਵੋ ਇੱਕ ਬਹੁਤ ਹੀ ਨਯਾ ਕਿਸਮ ਕਾ ਸਟਰਗਲ ਕਹਿ ਲਓ ਜਾਂ ਐਕਸਪੀਰੀਅੰਸ ਥਾ ਸਾਰੇ ਐਥਲੀਟਸ ਕੇ ਲੀਏ, ਕਿਉਂਕਿ ਵਰਲਡ ਵਾਈਡ ਕੋਵਿਡ ਕੀ ਵਜ੍ਹਾ ਸੇ ਕਾਫੀ ਨੈਗੇਟਿਵ ਮਾਹੌਲ ਹੋ ਗਿਆ ਥਾ। ਬਟ ਉਸਕੇ ਬਾਅਦ ਜਬ ਹਮਾਰੀ ਸਿਲੈਕਸ਼ਨ ਹੋਈ ਤੋ ਮੇਰੀ 50 ਮੀਟਰਸ ਕੇ ਇਵੈਂਟ ਮੈਂ ਔਰ 10 ਮੀਟਰ ਮਿਕਸ ਇਵੈਂਟ ਮੈਂ ਸਿਲੈਕਸ਼ਨ ਹੋਈ, ਐਂਡ ਵਹਾਂ ਜਾ ਕੇ ਵੀ ਕਾਫੀ ਡਿਫਰੈਂਟ ਮਾਹੌਲ ਥਾ ਕੋਵਿਡ ਕੀ ਵਜ੍ਹਾ ਸੇ ਅਗੇਨ, ਕਿਉਂਕਿ ਹਰ ਦਿਨ ਹਮੇਂ ਟੈਸਟ ਦੇਣਾ ਹੋਤਾ ਥਾ, ਸੈਂਪਲ ਦੇਣੇ ਹੋਤੇ ਥੇ ਕਿ, ਔਰ ਹਰ ਦਿਨ ਯੇ ਡਰ ਬਣਾ ਰਹਿਤਾ ਥਾ ਕਿ ਅਗਰ ਆਪ ਮੈਚ ਵਾਲੇ ਦਿਨ ਵੀ ਪੋਜ਼ਿਟਿਵ ਆ ਗਏ ਤੋ ਆਪ ਮੈਚ ਨਹੀਂ ਖੇਲੋਗੇ। ਸੋ ਬਸ ਦਿਮਾਗ ਮੈਂ ਯੇ ਥਾ ਹਰ ਦਿਨ ਵੋ ਡਰ ਕਿ ਪੋਜ਼ਿਟਿਵ ਨਾ ਆ ਜਾਏ ਕੋਵਿਡ, ਔਰ ਮੈਥ ਸੇ ਜ਼ਿਆਦਾ ਪ੍ਰੈਸ਼ਰ ਕੋਵਿਡ ਕਾ ਥਾ ਆਈ ਥਿੰਕ ਉਸ ਟਾਈਮ ਪੇ, ਕਿਉਂਕਿ ਬਹੁਤ ਕੇਸਿਸ ਆਏ ਜਾ ਰਹੇ ਥੇ ਵਿਲੇਜ ਮੈਂ, ਬਹੁਤ ਰਿਸਟ੍ਰਿਕਸ਼ਨਸ ਥੀ। ਸੋ ਆਈ ਥਿੰਕ ਕਹੀਂ ਨਾ ਕਹੀਂ ਜੋ ਹਮਾਰਾ ਫਸਟ ਓਲੰਪਿਕ ਐਕਸਪੀਰੀਅੰਸ ਥਾ, ਥੋੜ੍ਹਾ ਸਾ ਹਮ ਕਹਿ ਸਕਤੇ ਹੈ ਕਿ ਕੋਵਿਡ ਕੀ ਵਜ੍ਹਾ ਸੇ ਕਾਫੀ ਡਿਫਰੈਂਟ ਥਾ। ਬਟ ਜੋ ਮੇਰਾ ਸੈਕਿੰਡ ਓਲੰਪਿਕਸ ਥਾ ਅਭੀ ਪੈਰਿਸ ਵਾਲਾ, ਵੋ ਬਿਲਕੁਲ ਹੀ ਅਲੱਗ ਕਹਾਣੀ ਥੀ, ਔਰ ਕਿਉਂਕਿ ਮੈਨੇ ਓਲੰਪਿਕ ਕੋਟਾ ਨਹੀਂ ਜੀਤਾ ਥਾ, ਮਗਰ ਓਲੰਪਿਕ ਟ੍ਰਾਇਲਸ ਮੈਂ ਬਹੁਤ ਹੀ ਮਤਲਬ ਇੱਕ ਸਾਲ ਬਹੁਤ ਹੀ ਲੋਅਰ ਪਰਫੋਰਮ ਕਰਕੇ, ਦੈਨ ਆਪਣੇ ਆਪ ਪੇ ਕੰਮ ਕਰਕੇ, ਓਲੰਪਿਕ ਟ੍ਰਾਇਲਸ ਕੇ ਟਾਈਮ ਪੇ ਅੱਛਾ ਕਰਕੇ ਮੈਂ ਟੀਮ ਮੈਂ ਆਈ ਥੀ। ਸੋ ਵੋ ਬਹੁਤ ਅੱਛਾ ਐਕਸਪੀਰੀਅੰਸ ਰਹਾ ਥਾ।
1: ਕੁਸ਼ਤੀ ਦੇ ਗ੍ਰੀਕੋ ਰੋਮਨ ਮੁਕਾਬਲਿਆਂ ਵਿੱਚ ਗੁਰਵਿੰਦਰ ਸਿੰਘ ਹੋਰਾਂ ਨੇ ਓਲੰਪਿਕ ਖੇਡਾਂ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਓਲੰਪਿਕ ਖੇਡਾਂ 'ਚ ਸ਼ਮੂਲੀਅਤ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਗੁਰਵਿੰਦਰ ਸਿੰਘ ਕਹਿੰਦੇ ਨੇ,
3: ਐਕਚੁਅਲੀ ਜਿਹੜਾ ਓਲੰਪਿਕ ਮੈਂ ਖੇਡਿਆ ਸੀ 2000 ਸਿਡਨੀ ਵਾਲਾ, ਉਸ ਤੋਂ ਪਹਿਲਾਂ ਰੈਸਲਿੰਗ ਦੇ ਵਿੱਚ 96 ਦੇ ਵਿੱਚ ਇੰਡੀਆ ਦੇ ਕਿਸੇ ਵੀ ਰੈਸਲਰ ਤੋਂ ਕੁਆਲੀਫਾਈ ਨਹੀਂ ਹੋਇਆ ਸੀਗਾ, ਤੇ 2000 ਓਲੰਪਿਕ ਦੇ ਵਿੱਚ ਮੈਂ ਹੀ ਹਿੰਦੁਸਤਾਨ ਦਾ ਇੱਕ ਰੈਸਲਰ ਸੀ ਜਿਹਨੇ ਕੁਆਲੀਫਾਈ ਕੀਤਾ ਸੀਗਾ। ਉਹ ਇੱਕ ਇਹੋ ਜਿਹਾ ਖੇਡ ਮੇਲਾ ਜਿੱਥੇ ਹਰ ਇੱਕ ਪਲੇਅਰ ਦੀ ਜਾਣ ਦੀ ਇੱਛਾ ਹੁੰਦੀ ਹੈ। ਉੱਥੇ ਇਹੋ ਜਿਹੇ ਪਲੇਅਰ ਵੀ ਹੁੰਦੇ ਆ ਜਿਹੜੇ ਦੁਨੀਆਂ 'ਤੇ ਉਹਨਾਂ ਨੇ ਆਪਣੀ ਮਤਲਬ ਛਾਪ ਛੱਡੀ ਹੁੰਦੀ ਹੈ, ਉਹਨਾਂ ਨੇ ਕੋਈ ਰਿਕਾਰਡ ਬਣਾਏ ਹੁੰਦੇ ਨੇ, ਚਾਹੇ ਰੈਸਲਿੰਗ ਦੇ ਵਿੱਚ ਹੈ ਚਾਹੇ ਕੋਈ ਹੋਰ ਕੁਛ ਗੇਮ ਦੇ ਵਿੱਚ ਹੈ, ਉਹਨਾਂ ਨੂੰ ਮਿਲਣ ਦਾ ਵੀ ਮੌਕਾ ਮਿਲਦਾ। ਔਰ ਮੇਰੇ ਹਿਸਾਬ ਨਾਲ ਹਰ ਇੱਕ ਪਲੇਅਰ ਦੀ ਇੱਛਾ ਕਿ ਅਸੀਂ ਉੱਥੋਂ ਤੱਕ ਜ਼ਰੂਰ ਜਾਈਏ ਔਰ ਉੱਥੋਂ ਮੈਡਲ ਜਿੱਤੀਏ, ਉਹ ਇੱਕ

0: ਇਹੋ ਜਿਹਾ ਅਨੁਭਵ ਆ ਕਿ ਜਦੋਂ ਤੁਸੀਂ ਉੱਥੇ ਜਾ ਕੇ ਉਹਨਾਂ ਪਲੇਅਰਾਂ ਦੇ ਨਾਲ ਇਕੱਠੇ ਰਹਿੰਦੇ ਹੋ, ਇਕੱਠੇ ਖਾਣੇ ਪੀਂਦੇ ਹੋ, ਇਕੱਠੇ ਪ੍ਰੈਕਟਿਸ ਕਰਦੇ ਹੋ, ਕੰਪੀਟੀਸ਼ਨ ਲੜਦੇ ਹੋ, ਇੱਕ ਇਹੋ ਜਿਹਾ ਐਕਸਪੀਰੀਅੰਸ ਆ ਉਹ ਸਾਰੀ ਉਮਰ ਤੁਹਾਡੇ ਕੰਮ ਆਉਂਦਾ, ਔਰ ਤੁਸੀਂ ਉਸ ਚੀਜ਼ ਦੇ ਨਾਲ ਆਪਣੇ ਆਪ ਨੂੰ ਨੈਕਸਟ ਸਟੈਂਡ ਲਈ ਜਿਹੜਾ ਹੈਗਾ ਉਹ ਢਾਲਦੇ ਹੋ।
1: ਓਲੰਪਿਕ ਖੇਡਾਂ ਦਾ ਰੋਮਾਂਚ ਹਰ ਕਿਸੇ ਨੂੰ ਖੇਡਣ ਲਈ ਪ੍ਰੇਰਿਤ ਕਰਦਾ ਹੈ। ਹਰ ਐਥਲੀਟ ਦਾ, ਹਰ ਖਿਡਾਰੀ ਦਾ ਓਲੰਪਿਕ ਖੇਡਾਂ 'ਚ ਭਾਗ ਲੈਣਾ ਇੱਕ ਸੁਪਨਾ ਹੈ, ਔਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਹਰ ਖਿਡਾਰੀ ਜੀ ਜਾਨ ਨਾਲ ਦਿਨ ਰਾਤ ਇੱਕ ਕਰਦੇ ਨੇ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਓਲੰਪਿਕ ਖੇਡਾਂ ਇਸੇ ਤਰ੍ਹਾਂ ਸਦਭਾਵਨਾ, ਭਾਈਚਾਰੇ, ਜੋਸ਼ ਤੇ ਰੋਮਾਂਚ ਦਾ ਪੈਗਾਮ ਦਿੰਦੀਆਂ ਰਹਿਣਗੀਆਂ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
3: ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
4: ਹੈਲੋ,
5: ਇਹ ਆਇਕਰ ਵਿਭਾਗ ਹੈ। ਅੱਜ ਹਮ ਆਪਕੇ ਨਾਮ ਸੇ ਚੱਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
6: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
1: एक विशेष सूचना, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 10 ਵੱਜ ਰਹੇ ਨੇ। ਹੁਣ ਪੇਸ਼ ਨੇ ਮੁੱਖ ਖ਼ਬਰਾਂ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ ਵਿੱਚ ਪਦਮ ਅਵਾਰਡ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬੱਲਾਂ ਦੇ ਅਧਿਆਤਮਕ ਆਗੂ ਸੰਤ ਨਿਰੰਜਨ ਦਾਸ ਜੀ ਅਤੇ ਝਾੜੂ ਯੋਧਾ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀ ਨਾਲ ਨਿਵਾਜ਼ਿਆ ਗਿਆ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਝੰਡੇ ਵਾਲੇ 10 ਸਮੁੰਦਰੀ ਜਹਾਜ਼ ਫਾਰਸ ਦੀ ਖਾੜੀ ਖੇਤਰ ਵਿੱਚ ਮੌਜੂਦ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋਭਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਵਿੱਚ ਰੱਖਣ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਅਲਨੀਨੋ ਕਾਰਨ ਸੰਭਾਵੀ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਕਿਸਾਨਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਹੈ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਅੰਡਰ ਗ੍ਰੈਜੂਏਟ ਦਾਖਲਿਆਂ ਲਈ ਅੱਜ ਸਾਂਝੇ ਯੂਨੀਵਰਸਿਟੀ ਦਾਖਲਾ ਇਮਤਿਹਾਨ CUET 2026 ਦੇ ਨਤੀਜੇ ਐਲਾਨ ਦਿੱਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਡ ਵਿੱਚ ਨਵੇਂ ਨਿਯੁਕਤ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗ ਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਮਾਲੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਕਮ ਜਾਰੀ। ਪੰਜਾਬ ਸਰਕਾਰ ਵੱਲੋਂ ਭਲਕੇ ਮੋਹਾਲੀ ਸਥਿਤ MT ਯੂਨੀਵਰਸਿਟੀ ਵਿਖੇ

0: ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰਸਾਧਨਾ 'ਚ ਡਾਕਟਰ ਯੋਗੇਸ਼ ਗਰਗ ਦਾ ਗਾਇਆ ਰਾਗ ਰਾਗੇਸ਼ਵਰੀ। ਤਬਲੇ 'ਤੇ ਇਹਨਾਂ ਦੇ ਨਾਲ ਸੰਗਤੀ ਕਰ ਰਹੇ ਸਨ ਹਰਸਿਮਰਨ ਸਿੰਘ ਅਤੇ ਹਾਰਮੋਨੀਅਮ 'ਤੇ ਸਾਥ ਦੇ ਰਹੇ ਸਨ ਰਾਕੇਸ਼ ਕੁਮਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 10:30 ਵੱਜ ਚੁੱਕੇ ਨੇ। ਵੇਲਾ ਇਹ ਪ੍ਰੋਗਰਾਮ ਸਰਗਮ ਦਾ ਸੁਣਦੇ ਹਾਂ ਬਸ ਕੁਝ ਹੀ ਪਲਾਂ 'ਚ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਆਕਾਸ਼ਵਾਣੀ ਜਲੰਧਰ 'ਤੇ ਪੇਸ਼ ਪ੍ਰੋਗਰਾਮ ਸਰਗਮ। ਇਸ ਪ੍ਰੋਗਰਾਮ ਦਾ ਪਹਿਲਾ ਗੀਤ ਫਿਲਮ ਸਵੀਕਾਰ ਕੀਆ ਮੈਨੇ ਤੋਂ, ਆਵਾਜ਼ ਲਤਾ ਮੰਗੇਸ਼ਕਰ ਦੀ। ਗੀਤ ਦੇ ਬੋਲ ਲਿਖੇ ਨਿਦਾ ਫਾਜ਼ਲੀ ਨੇ ਅਤੇ ਸੰਗੀਤ ਦਿੱਤਾ ਊਸ਼ਾ ਖੰਨਾ ਨੇ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ ਦਰਦ ਤੋਂ, ਆਵਾਜ਼ਾਂ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀਆਂ। ਗੀਤ ਦੇ ਬੋਲ ਲਿਖੇ ਨਕਸ਼ ਲਾਇਲਪੁਰੀ ਨੇ ਅਤੇ ਤਰਜ਼ ਦਿੱਤੀ ਖਯਾਮ ਨੇ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ ਮੇਰੇ ਜੀਵਨ ਸਾਥੀ ਤੋਂ, ਆਵਾਜ਼ ਕਿਸ਼ੋਰ ਕੁਮਾਰ ਦੀ, ਗੀਤ ਦੇ ਬੋਲ ਮਜਰੂਹ ਸੁਲਤਾਨਪੁਰੀ ਦੇ ਅਤੇ ਸੰਗੀਤ ਆਰ ਡੀ ਬਰਮਨ ਦਾ।

ਸਰਗਮ ਦਾ ਅਗਲਾ ਗੀਤ ਪੇਸ਼ ਹੈ ਫਿਲਮ ਸਾਥ ਸਾਥ ਤੋਂ, ਆਵਾਜ਼ਾਂ ਜਗਜੀਤ ਸਿੰਘ ਅਤੇ ਚਿਤਰਾ ਸਿੰਘ ਦੀਆਂ, ਗੀਤ ਦੇ ਬੋਲ ਜਾਵੇਦ ਅਖਤਰ ਦੇ ਅਤੇ ਸੰਗੀਤ ਕੁਲਦੀਪ ਸਿੰਘ ਦਾ।

ਪ੍ਰੋਗਰਾਮ ਸਰਗਮ ਦਾ ਆਖਰੀ ਨਗਮਾ ਫਿਲਮ ਬਲੈਕਮੇਲ ਤੋਂ, ਆਵਾਜ਼ ਕਿਸ਼ੋਰ ਕੁਮਾਰ ਦੀ, ਗੀਤ ਦੇ ਬੋਲ ਰਾਜੇਂਦਰ ਕ੍ਰਿਸ਼ਨ ਦੇ ਅਤੇ ਸੰਗੀਤ ਕਲਿਆਣ ਜੀ ਆਨੰਦ ਜੀ ਦਾ।

0: safety of their citizens and reiterated their solidarity and support for each other. Agriculture and Farmers Welfare Minister Shivraj Singh Chauhan today said that the government is making advanced preparations for Kharif season to help farmers deal with the possible impact of a weak monsoon caused by El Nino. Addressing a press conference in New Delhi, Mr. Chauhan said that the country had so far seen around 43% less rainfall and that the monsoon was expected to remain weak in July too.
1: Overall rainfall has been 43% below normal so far, and according to the weather forecast, conditions are likely to remain weak until the week ending 2nd July. This means that our kharif crops could be affected. We have been preparing for such situations for quite some time. An assessment has also been carried out to determine how many districts may be affected. Based on the current projections, around 315 districts are likely to experience deficient rainfall.
0: Mr. Chauhan said that the states have been advised to promote crops like pulses, coarse grains and oilseeds, which require less water and can still perform well under difficult conditions. The Indian National Center for Ocean Information Services has begun issuing specialized bulletins on the potential impacts of the ongoing El Nino event on maritime sectors. The first bulletin was released by Chevella Member of Parliament Konda Vishweshwar Reddy at an event in Hyderabad. The bulletin states that the El Nino event is steadily developing and is expected to peak during winter between November 2026 and January 2027. Sea surface temperatures in the Indian Ocean are projected to remain above normal till May 2027. The National Testing Agency, that is NTA, today announced the results of Common University Entrance Test CUET 2026 for undergraduate admissions. Candidates who appeared for the examination can now access their scorecards through the official CUET portal. According to NTA, over 11 lakh candidates appeared for the examination this year. In men's hockey, India registered a thrilling 4-3 victory over arch rivals Pakistan in their opening match of the London leg of the 2025-26 FIH Pro League this evening. India mounted a strong comeback after falling behind in the first quarter with goals from Abhishek Nayan, Neelkant Sharma, Sukhjeet Singh and Rajinder Singh. With this win, India continues its unbeaten record against Pakistan in senior men's hockey, extending back to 2014. The India Meteorological Department, IMD, has issued an orange alert for thunder squall activity with winds speeds likely to reach 60 to 70 kilometers per hour over Delhi, Haryana, Chandigarh and West Uttar Pradesh till tomorrow. And that is the end of this news bulletin.
2: DTA ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਰਾਤ ਦੇ ਠੀਕ 11:10 ਹੋ ਗਏ ਨੇ ਅਤੇ ਵੇਲਾ ਹੋ ਗਿਆ ਜੀ ਤੁਹਾਡੇ ਹਰਮਨ ਪਿਆਰੇ ਪ੍ਰੋਗਰਾਮ ਸੁਗਾਤ ਦਾ। ਅਤੇ ਅੱਜ ਦਾ ਸੁਗਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਤਰੁਣ ਹਾਜ਼ਰ ਹੋ ਚੁੱਕਿਆ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਆਖਦਾ ਜੀ। ਸੋ ਦੋਸਤੋ, ਮੈਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਕਿਉਂਕਿ ਗਰਮੀ ਦਾ ਜਿਹੜਾ ਮਾਹੌਲ ਹੈ ਇਸ ਵੇਲੇ ਗਰਮੀ ਵੀ ਕਾਫੀ ਹੈ, ਪਰ ਕਿਤੇ ਕਿਤੇ ਠੰਡੀ ਠੰਡੀ ਹਵਾ ਵੀ ਸਾਨੂੰ ਮਿਲ ਜਾਂਦੀ ਹੈ ਰੁੱਖਾਂ ਦੇ ਥੱਲੇ ਜਾਂ ਕਿਸੇ ਵੀ ਛਾਂ ਵਾਲੀ ਜਗ੍ਹਾ 'ਤੇ ਜਦੋਂ ਅਸੀਂ ਖੜ੍ਹੇ ਹੁੰਦੇ ਹਾਂ ਜਾਂ ਬੈਠਦੇ ਹਾਂ। ਅਕਸਰ ਸ਼ਾਮ ਨੂੰ ਹਲਕੀ ਜਿਹੀ ਹਵਾ ਜਿਹੜੀ ਹੈ ਠੰਡੀ ਹੋ ਜਾਂਦੀ, ਪਰ ਫਿਰ ਵੀ ਜਿਹੜੀ ਗਰਮੀ ਹੈ, ਗਰਮੀ ਕਰਕੇ ਆਪਣਾ ਖਿਆਲ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ, ਧੁੱਪ ਤੋਂ ਬਚਾਅ ਕਰਨਾ ਚਾਹੀਦਾ ਔਰ ਆਪਣੀ ਖੁਰਾਕ ਦਾ ਵੀ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ। ਸੋ ਫਿਰ ਵੀ ਇਹਨਾਂ ਉਮੀਦਾਂ ਦੇ ਨਾਲ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਔਰ ਪ੍ਰੋਗਰਾਮ ਦਾ ਆਨੰਦ ਲਓਗੇ ਬਿਲਕੁਲ। ਔਰ ਪ੍ਰੋਗਰਾਮ ਹੈ ਜੀ ਸਾਡਾ ਲਾਈਵ ਫੋਨ ਇਨ, ਜਿੱਥੇ ਅਸੀਂ ਕਰਾਂਗੇ ਗੱਲਾਂ ਬਾਤਾਂ ਦੇ ਨਾਲ ਚਲਾਵਾਂਗੇ ਤੁਹਾਡੇ ਫਰਮਾਇਸ਼ੀ ਗੀਤ ਤੋਂ ਗੱਲਾਂ ਅਤੇ ਗੀਤਾਂ ਦੇ ਲਈ। ਸਾਡਾ ਨੰਬਰ ਹੈ ਜੀ 0181 2342 1071, ਯਾਨੀ ਕਿ 0181 2342 1071। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਦੇ ਨਾਲ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ। ਇਸ ਤੋਂ ਇਲਾਵਾ ਬਹੁਤ ਸਾਰੇ ਦੋਸਤਾਂ ਦੇ ਮੋਬਾਈਲ ਦੇ ਵਿੱਚ ਸਾਡਾ ਵਟਸਐਪ ਨੰਬਰ ਜਿਹੜਾ ਆਲਰੇਡੀ ਸੇਵਡ ਹੈ, ਪਰ ਫਿਰ ਵੀ ਅਸੀਂ ਕੁਝ ਨਵੇਂ ਦੋਸਤ ਜਿਹੜੇ ਕਦੀ ਜੁੜਦੇ ਨੇ ਜਾਂ ਫਿਰ ਜੋ ਦੋਸਤ ਪਹਿਲੀ ਵਾਰੀ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਜੀ ਕਿ ਅਸੀਂ ਵਟਸਐਪ ਮੈਸੇਜ ਦੇ ਰਾਹੀਂ ਵੀ ਤੁਹਾਡੀ ਫਰਮਾਇਸ਼ ਜਿਹੜੀ ਉਹ ਪੂਰੀ ਕਰਦੇ ਹਾਂ। ਸੋ ਸਾਡਾ ਵਟਸਐਪ ਨੰਬਰ ਹੈ ਜੀ 9465536077, ਯਾਨੀ ਕਿ 9465536077। ਇਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਭੇਜਣ ਦੇ ਲਈ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਅਤੇ ਜਿੱਦਾਂ ਇਹ ਮੈਸੇਜ ਸਾਡੇ ਤਾਈਂ ਪਹੁੰਚੇਗਾ, ਇਸ ਮੈਸੇਜ ਨੂੰ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਔਰ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਏਗੀ। ਸੋ ਪਹਿਲੇ ਕਾਲਰ ਤੋਂ ਉਸ ਦੀ ਕਾਲ ਦੀ ਉਡੀਕ ਕਰਦੇ ਹੋਏ ਅਤੇ ਨਾਲ ਕੁਝ ਦੋਸਤਾਂ ਦੇ ਵਟਸਐਪ ਮੈਸੇਜਸ ਦੀ ਉਡੀਕ ਕਰਦੇ ਹੋਏ ਉਹ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

0: ਬਿਲਕੁਲ ਜੀ, ਖਤਾਂ ਦੇ ਟੁਕੜੇ ਦੋ ਕਰਕੇ ਮੇਰੇ ਦਿਲ ਦੇ ਟੁਕੜੇ ਸੋ ਕਰ ਗਏ। ਗੀਤ ਜਗਰ ਕੰਠਕਲੀਆ ਸਾਹਿਬ ਦੀ ਆਵਾਜ਼ ਸਮੇਤ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਂ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹਲੋ, ਹੈਲੋ,
1: ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਂ ਵਿੱਚ।
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਚਲੋ ਵਧੀਆ ਹੀ ਹੋਣੇ ਚਾਹੀਦੇ ਨੇ। ਅਤੇ ਕੀ ਕਰ ਰਹੇ ਸੀ ਇਸ ਵੇਲੇ?
1: ਮੈਂ ਫੋਨ ਮਿਲਾਉਣ ਲੱਗਿਆ ਜੀ 11 ਵਜੇ ਦਾ।
0: ਅੱਛਾ, 11 ਵਜੇ ਦੇ ਲੱਗਿਆ ਫੋਨ ਲਾਉਣ, ਅਤੇ 11 ਵਜੇ 36 ਮਿੰਟ 'ਤੇ ਵਾਰੀ ਆਈ ਤੁਹਾਡੀ।
1: ਹਾਂਜੀ ਹਾਂਜੀ,
0: ਚਲੋ ਬਹੁਤ ਵਧੀਆ ਜੀ, ਤੁਹਾਡਾ ਨੰਬਰ ਲੱਗ ਗਿਆ, ਗੱਲਬਾਤ ਹੋ ਗਈ, ਸਾਡੇ ਵੀ ਹਾਲ ਚਾਲ ਵਧੀਆ ਹੋ ਗਏ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਹਰਭਜਨ ਮਾਨ ਦਾ ਗੀਤ ਸੁਣਨਾ ਜੀ।
0: ਹਰਭਜਨ ਮਾਨ ਸਾਹਿਬ ਦਾ ਕਿਹੜਾ ਗੀਤ ਸੁਣਾਈਏ?
1: ਸੁਣੇ ਚੰਨ ਜਿਹੇ ਮੁਖੜੀ ਤੋਂ।
0: ਵਾਹ ਜੀ, ਕਿਆ ਬਾਤ ਹੈ, ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ ਜੀ।
1: ਧੰਨਵਾਦ,
0: ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਵਟਸਐਪ ਵਾਲੇ ਦੋਸਤ ਵੀ ਕਿਤੇ ਨਾਰਾਜ਼ ਨਾ ਹੋ ਜਾਣ, ਅਤੇ ਆਪਾਂ ਵਟਸਐਪ ਮੈਸੇਜਸ ਵੱਲ ਵੀ ਇੱਕ ਨਜ਼ਰ ਮਾਰ ਲੈਂਦੇ ਹਾਂ ਜੀ। ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਪਿੰਡ ਦੇ ਡਾਕਾ ਨਾਲ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਭੇਜਿਆ ਹੈ ਜਸਵੀਰ ਸਿੰਘ ਅਰੋੜਾ ਜੀ ਨੇ। ਇਹਨਾਂ ਦੇ ਨਾਲ ਨੇ ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਤੇ ਇੱਕ ਮੈਸੇਜ ਹੋਰ ਆਇਆ ਜੀ, ਮੈਸੇਜ ਆਇਆ ਹੈ ਸਾਡੇ ਕੋਲ ਆਜ਼ਾਦ ਨਗਰ

0: ਬਿਲਕੁਲ ਜੀ, ਚੰਨ ਜਿਹੇ ਮੁੱਖੜੇ ਤੋਂ ਜ਼ੁਲਫਾਂ ਨੂੰ ਕਰਕੇ ਗੀਤ ਇੰਜੋਏ ਕਰ ਰਹੇ ਸੀ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਰਿਹਾ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਨਮਸਕਾਰ ਕਰਨ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਤੁਹਾਡੇ। ਬਹੁਤ ਬਹੁਤ ਥੈਂਕ ਯੂ ਸਾਡੀ ਗੱਲ ਰਿਸੀਵ ਕਰਨ ਵਾਸਤੇ ਜੀ।
0: ਜੀ ਬਹੁਤ ਸ਼ੁਕਰੀਆ ਜੀ। ਕੌਣ ਆਏ ਨੇ ਅਤੇ ਕਿੱਥੋਂ ਆਏ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਸਤੀਸ਼ ਰਸਗਨੀਆ ਜੀ।
0: ਵਾਹ ਜੀ ਵਾਹ, ਰਸਗਨੀਆ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਜਲੰਧਰ ਆਕਾਸ਼ਵਾਣੀ ਦੇ ਵਿਹੜੇ 'ਚ।
1: ਕੋਈ ਨਹੀਂ, ਤੁਹਾਡਾ ਹੀ ਬਹੁਤ ਥੈਂਕ ਯੂ ਜੀ।
0: ਥੈਂਕ ਯੂ ਜੀ, ਥੈਂਕ ਯੂ। ਹੋਰ ਸੁਣਾਓ ਜੀ, ਘਰ
1: ਮਤਲਬ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ।
0: ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਘਰ ਪਰਿਵਾਰ ਠੀਕ ਹੈ ਜੀ ਸਭ?
1: ਬਹੁਤ ਵਧੀਆ, ਕਿਰਪਾ ਮਾਲਕ ਦੀ। ਤੁਸੀਂ ਸੁਣਾਓ,
0: ਸਾਡੇ ਵੀ ਬਹੁਤ ਵਧੀਆ ਨੇ ਜੀ, ਬਹੁਤ ਵਧੀਆ ਜੀ, ਕਿਰਪਾ। ਬਿਲਕੁਲ ਜੀ ਬਿਲਕੁਲ, ਐਨ ਕਿਰਪਾ ਬਣੀ ਹੋਈ ਹੈ ਜੀ ਸਾਡੇ 'ਤੇ ਵੀ, ਅਤੇ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਨੂੰ?
1: ਹਾਂਜੀ ਹਾਂਜੀ, ਇੰਜੋਏ ਕਰ ਰਹੇ ਹਾਂ। ਅਤੇ ਮੌਸਮ ਕਿੱਦਾਂ ਦਾ ਜਲੰਧਰ ਦੇ ਵਿੱਚ?
0: ਠੀਕ ਹੈ, ਹਲਕੀ ਹਲਕੀ ਹਵਾ ਚੱਲ ਰਹੀ ਹੈ ਜੀ ਇਸ ਵੇਲੇ, ਥੋੜ੍ਹੀ ਜਿਹੀ ਠੰਡੀ ਹੀ ਹੈ ਹਵਾ।
1: ਨਹੀਂ, ਹਵਾ ਤਾਂ ਹਲਦੀ। ਮੈਂ ਤੁਸੀਂ ਹਿਸਾਬ ਲਾ ਲਓ ਤੀਸਰੀ ਮੰਜ਼ਿਲ ਦਾ ਪ੍ਰੋਗਰਾਮ ਸੁਣ ਰਿਹਾ, ਤਾਂ ਮੈਨੂੰ ਠੰਡ ਜੀ ਮਹਿਸੂਸ ਹੋ ਰਹੀ ਹੈ।
0: ਕਿਆ ਬਾਤ ਹੈ ਜੀ, ਮਤਲਬ ਬਿਲਕੁਲ ਓਪਨ ਛੱਤ 'ਚ ਬੈਠੇ ਹੋ?
1: ਹਾਂਜੀ ਹਾਂਜੀ ਹਾਂ, ਕਿਉਂਕਿ ਤੁਹਾਡੇ ਨਾਲ ਸਿੱਧੀ ਕੁੰਡੀ ਪੈ ਜਾਂਦੀ
0: ਹੈ। ਉਹ ਕਹਿੰਦੇ ਪੁਰਾਣੇ ਜ਼ਮਾਨੇ ਦੇ ਵਿੱਚ ਨਾ, ਜਦੋਂ ਕਿਤੇ ਕੋਈ ਸੱਜਣ ਨੇ ਇੱਕ ਦੂਜੇ ਨੂੰ ਦੇਖਣਾ ਹੁੰਦਾ ਸੀ ਨਾ, ਉਹ ਚੰਨ ਵੱਲ ਦੇਖ ਲੈਂਦਾ ਸੀ। ਉਹ ਕਹਿੰਦਾ ਵੀ ਉਧਰੋਂ ਵੀ ਉਹ ਚੰਨ ਦੇਖ ਰਿਹਾ ਅਤੇ ਇੱਧਰੋਂ ਮੈਂ ਵੀ ਦੇਖ ਰਿਹਾ, ਅਤੇ ਮਤਲਬ ਇੱਕ ਦੂਜੇ ਨੂੰ ਚੰਨ ਸਾਨੂੰ ਦੇਖ ਰਿਹਾ।
1: ਹਾਂਜੀ ਹਾਂਜੀ,
0: ਸੋ ਗੱਲਾਂ ਵੀ ਚੰਨ ਨਾਲ ਹੋ ਜਾਂਦੀਆਂ ਸੀ, ਦੋਸਤੀ ਵੀ ਚੰਨ ਨਾਲ। ਹਾਲੇ ਵੀ ਇੱਦਾਂ ਹੀ ਹੈ, ਕਹਿੰਦੇ ਵੀ ਜੇਕਰ ਕਿਸੇ ਵੇਲੇ, ਹਜੇ ਵੀ ਹੈ, ਔਰ ਕਿਸੇ ਵੇਲੇ ਕਹਿੰਦੇ ਨੇ ਵੀ ਸਭ ਤੋਂ ਵਧੀਆ ਜਿਹੜੀ ਥੈਰੇਪੀ ਹੈ ਨਾ, ਜੇਕਰ ਤੁਹਾਡਾ ਮਨ ਕਿਤੇ ਭਰਿਆ ਹੋਇਆ ਔਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੋਈ ਨਹੀਂ ਸੁਣ ਰਿਹਾ, ਅਤੇ ਤੁਸੀਂ ਕਿਤੇ ਵਰਿਕਸ਼ ਨੂੰ ਜਾ ਕੇ, ਯਾਨੀ ਕਿ ਦਰਖਤ ਨੂੰ ਜਾ ਕੇ ਆਪਣਾ ਮਿੱਤਰ ਬਣਾ ਲਓ, ਤੁਸੀਂ ਉਹਨੂੰ ਆਪਣੀਆਂ ਗੱਲਾਂ ਕਹਿ ਸਕਦੇ ਹੋ, ਤਾਂ ਤੁਹਾਨੂੰ ਉਹਦੇ ਵੱਲੋਂ ਵੀ ਉਹੀ ਪੋਜ਼ਿਟਿਵ ਫੀਲਿੰਗ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਸਾਨੂੰ ਕਿਸੇ ਇਨਸਾਨ ਤੋਂ ਆਉਂਦੀਆਂ ਨੇ। ਸੋ ਬਿਲਕੁਲ ਜੀ, ਬਾਕੀ ਇਹ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਇੱਕ ਦੂਜੇ ਨਾਲ ਗੱਲ ਜਿਹੜੀ ਹੈ। ਮੈਂ ਕਹਿੰਦਾ ਮੇਰਾ ਮੰਨਣਾ ਇਹ ਹੈ ਵੀ ਨਾਰਾਜ਼ਗੀ ਹੋਣੀ ਨਹੀਂ ਚਾਹੀਦੀ, ਕੋਈ ਜੇਕਰ ਤੁਹਾਡੇ ਨਾਲ ਨਾਰਾਜ਼ ਹੋਇਆ।
1: ਛੱਡ
0: ਦੇਣੀਆਂ ਚਾਹੀਦੀਆਂ, ਵੀ ਜੇ ਨਹੀਂ ਕੀਤਾ ਤੇ ਫਿਰ ਕੀ ਹੋਇਆ, ਮੈਂ ਕਰ ਲਾਂਗਾ, ਵੀ ਗੱਲ ਤੇ ਸਾਡੀ ਆਪਸ 'ਚ ਹੀ ਹੋ ਜਾਏਗੀ ਨਾ।
1: ਸਾਡੇ ਦੋਸਤ ਵੀ ਇਦਾਂ ਦੇ
0: ਹੈਗੇ ਆ, ਮੈਂ ਉਹੀ
1: ਕਹਿ ਰਿਹਾ ਕਰੀ ਤੋ ਵੀ ਨਹੀਂ ਕਰਦੇ ਜੀ, ਅਸੀਂ ਕਰ ਲੈਣੇ ਤੋ ਕਰ ਦਿੰਦੇ
0: ਆ। ਬਿਲਕੁਲ, ਮੈਂ ਵੀ ਉਹੀ ਕਹਿ ਰਿਹਾ ਜੀ, ਵੀ ਜੇਕਰ ਤੁਸੀਂ ਕਰੋ ਜਾਂ ਉਹ ਕਰਨ, ਗੱਲ ਤੇ ਆਪਸ 'ਚ ਹੀ ਹੋਣੀ ਹੈ ਨਾ। ਸੋ ਬਾਕੀ ਇਹੀ ਹੈ, ਛੋਟੀਆਂ ਛੋਟੀਆਂ ਚੀਜ਼ਾਂ ਨੇ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਅੱਜ ਜੁੜੇ ਹੋ?
1: ਹਰਜੀਤ ਹਰਮਨ ਦਾ ਸੁਣਾ ਦਿਓ, ਸਿੱਖੋ ਪਰਦੇਸੀ ਹੋਈ। ਹਾਂਜੀ
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਲੱਗਿਆ ਜੀ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ, ਅਤੇ ਕਾਲ ਕਰਦੇ ਰਿਹਾ ਕਰੋ, ਬਹੁਤ ਧੰਨਵਾਦ ਜੀ।
1: ਅਸੀਂ ਤਾਂ ਕਰਦੇ ਰਹਿੰਦੇ ਕਾਲ
0: ਜੀ ਜੀ ਜੀ
1: ਪਿਛਲੀ ਵਾਰੀ ਮੇਰੀ ਖਿਆਲ ਮੰਗਲਵਾਰ ਨੂੰ ਮੇਰੀ ਘਰ ਦੂਜਾ ਸ਼ਾਮ ਸ਼ਰਮਾ ਜੀ ਆ ਗਏ ਸੀ।
0: ਹਾਂਜੀ ਹਾਂਜੀ ਹਾਂਜੀ, ਮੈਂ ਪਿਛਲੀ ਵਾਰੀ ਵੀਰਵਾਰ ਨੂੰ ਆਇਆ ਜੀ।
1: ਹਾਂਜੀ ਹਾਂਜੀ ਹਾਂ, ਕੋਈ ਨਹੀਂ, ਠੀਕ
0: ਹੈ, ਚਲੋ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਅਤੇ ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ।
1: ਥੈਂਕ ਯੂ,
0: ਥੈਂਕ ਯੂ ਜੀ, ਥੈਂਕ ਯੂ।

0: ਬਿਲਕੁਲ ਜੀ, ਸਾਡੇ ਦਿਲ ਤੋਂ ਪੁੱਛ ਸਜਣਾ ਅਸੀਂ ਕਿਉਂ ਪਰਦੇਸੀ ਹੋਏ। ਗੀਤਾਂ ਚੈੱਕ ਕਰ ਰਹੇ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਸਾਡਾ ਨੰਬਰ ਹੈ ਜੀ 0181 43 41 141, ਯਾਨੀ ਕਿ 01 81 2 3 4 2 1 7 1। ਸੋ ਇਹੀ ਨੰਬਰ ਡਾਇਲ ਕਰਕੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਨਮਸਕਾਰ ਜੀ, ਕਰਨ ਜੀ, ਸਤਿ ਸ਼੍ਰੀ ਅਕਾਲ।

ਬਿਲਕੁਲ ਜੀ, ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ। ਬੜਾ ਹੀ ਪਿਆਰਾ ਜਿਹਾ ਗੀਤ ਇੰਜੋਏ ਕਰ ਰਹੇ ਸੀ ਬੱਬੂ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਅਤੇ ਨਾਲ ਸੁਨਿਧੀ ਚੌਹਾਨ ਜੀ ਦੀ ਆਵਾਜ਼ ਦੇ ਵਿੱਚ। ਅਤੇ ਪ੍ਰੋਗਰਾਮ ਸੁਗਾ ਚੱਲ ਰਿਹਾ ਜੀ, ਔਰ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਅਗਲੇ ਦੋਸਤ ਵੀ ਸਾਡੇ ਤਾਈਂ ਪਹੁੰਚ ਗਏ ਨੇ ਜੀ। ਹੈਲੋ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਅਤੇ ਨਾਮ ਅਤੇ ਆਪਣਾ ਪਤਾ ਦੱਸ ਦਿਓ, ਕੌਣ ਆਏ ਨੇ ਅਤੇ ਕਿੱਥੋਂ ਆਏ ਨੇ? ਮੈਂ ਵੈਸੇ ਪਹਿਚਾਣ ਲਿਆ, ਪਰ ਫਿਰ ਵੀ ਹੋਰ ਸੁਣਾਓ ਬਿੱਟੂ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਸ਼ੁਕਰੀਆ ਜੀ, ਤੁਸੀਂ ਇੰਨਾ ਪਿਆਰ ਦਿੰਦੇ ਹੋ। ਸੋ ਕਿੰਨੇ ਵਜੇ ਤੱਕ ਸੁਣਦੇ ਰਹਿੰਦੇ ਹੋ ਪ੍ਰੋਗਰਾਮ?

0: ਮੈਂ ਇੱਕ ਮਿੰਟ ਪ੍ਰੋਗਰਾਮ ਦਾ ਦੱਸਣਾ ਜੀ।
1: ਅੱਛਾ, ਪਰਿਵਾਰ ਦੇ ਨਾਲ ਬੈਠ ਕੇ
0: ਤੇ ਪ੍ਰੋਗਰਾਮ ਦਾ ਦੱਸਣ ਕੀ ਸੋਣਾ।
1: ਚਲੋ, ਕੀ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਕਿਹੜਾ ਗੀਤ ਸੁਣਾ ਦਈਏ ਅੱਜ ਫਿਰ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਕੁਝ ਪਲਾਂ ਦੇ ਬਾਅਦ ਪੂਰੀ ਕਰਾਂਗਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ।
0: ਥੈਂਕ ਯੂ ਜੀ ਬਾਏ।
1: ਸੋ ਬਿਲਕੁਲ ਦੋਸਤੋ, ਸਾਡਾ ਵਟਸਐਪ ਨੰਬਰ ਹੈ ਜੀ 9465536077, ਯਾਨੀ ਕਿ 9465536077। ਔਰ ਇਸ ਨੰਬਰ ਦੇ ਉੱਪਰ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ, ਔਰ ਉਸ ਮੈਸੇਜ ਨੂੰ ਜਿੱਦਾਂ ਹੀ ਸਾਡੇ ਤਾਈਂ ਪਹੁੰਚੇਗੀ, ਉਹ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ, ਇਸ ਪ੍ਰੋਗਰਾਮ ਦੇ ਸ਼ਾਮਿਲ ਕਰਾਂਗੇ ਤੁਹਾਡਾ ਮੈਸੇਜ। ਸੋ ਮੈਸੇਜ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ, ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਅਤੇ ਮੈਸੇਜ 'ਚ ਕੁਝ ਸਾਡੇ ਤਾਈਂ ਪਹੁੰਚ ਵੀ ਗਏ ਨੇ ਦੋਸਤਾਂ ਦੇ, ਆਪ ਦੇਖਦੇ ਹਾਂ ਜੀ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆਏ ਨੇ ਔਰ ਕੀ ਕਹਿੰਦੇ ਨੇ ਜੀ। ਸੋ ਮੈਸੇਜ ਪਹੁੰਚਿਆ ਹੈ ਜੀ ਸਾਡੇ ਕੋਲ ਅੱਜ ਬਹੁਤ ਦੇਰ ਦੇ ਬਾਅਦ, ਪਿੰਡ ਦੋਲੇ ਵਾਲਾ ਜ਼ਿਲ੍ਹਾ ਮੋਗਾ ਤੋਂ ਭੇਜਿਆ ਹੈ ਸਵਰਨ ਸਿੰਘ ਜੀ ਨੇ, ਅਤੇ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਹੈ ਜੀ, ਅਤੇ ਕਿਵੇਂ ਹੋ? ਅਸੀਂ ਬਹੁਤ ਅੱਛੇ ਹਾਂ ਜੀ, ਅਤੇ ਉਮੀਦ ਕਰਦੇ ਹਾਂ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਵੋਗੇ, ਅਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅਗਲਾ ਮੈਸੇਜ ਸਾਡੇ ਤਾਈਂ ਆਇਆ ਹੈ ਜੀ ਮੰਡੀ ਹਰਜੀ ਰਾਮ ਮਲੋਟ ਤੋਂ ਭੇਜਿਆ ਹੈ ਨੱਥੂ ਰਾਮ ਸ਼ਰਮਾ ਜੀ ਨੇ, ਇਹਨਾਂ ਦੇ ਨਾਲ ਨੇ ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ। ਅਤੇ ਇੱਕ ਮੈਸੇਜ ਹੋਰ ਪਹੁੰਚ ਗਿਆ ਜੀ, ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਹੈ। ਇਹ ਮੈਸੇਜ ਆਇਆ ਜੀ ਸਾਡੇ ਕੋਲ ਆਦਰਸ਼ ਨਗਰ ਮਲੋਟ ਪੰਜਾਬ ਤੋਂ ਭੇਜਿਆ ਹੈ ਰਾਜ ਸ਼ਰਮਾ ਜੀ ਨੇ, ਇਹਨਾਂ ਦੇ ਨਾਲ ਨੇ ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਗੀਤ ਇੰਜੋਏ ਕਰ ਰਹੇ ਸੀ। ਪ੍ਰੋਗਰਾਮ ਸੁਗਾਤ ਚੱਲ ਰਹੇ ਸੀ ਔਰ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਦੋਸਤਾਂ ਦੀਆਂ ਕਾਲਸ ਲਗਾਤਾਰ ਆ ਰਹੀਆਂ, ਅਤੇ ਜੇਕਰ ਤੁਹਾਡੀ ਕਾਲ ਹਾਲੇ ਨਹੀਂ ਲੱਗੀ ਜਾਂ ਤੁਸੀਂ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰਨਾ ਕੀ ਹੈ ਜੀ, ਤੁਸੀਂ ਕਰਨਾ ਇੱਕ ਨੰਬਰ ਡਾਇਲ। ਨੰਬਰ ਹੈ ਜੀ 0181-2342-4171, ਯਾਨੀ ਕਿ 0181-2342-1711। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਜਾਣਾ ਅਤੇ ਕਰ ਲੈਣੀਆਂ ਨੇ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲੇ ਗੱਲਾਂ ਬਾਤਾਂ। ਅਤੇ ਅਗਲੇ ਦੋਸਤ ਵੀ ਪਹੁੰਚ ਗਏ ਨੇ ਜੀ। ਹੈਲੋ
1: ਤਰੁਣ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ
0: ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਦੇਸ ਰਾਜ ਡਰਾਈਵਰ, ਤਹਿਸੀਲ ਢੋਣਾ, ਜ਼ਿਲ੍ਹਾ ਫਤਿਹਵਾਦ, ਹਰਿਆਣਾ ਤੋਂ।
0: ਹਾਂਜੀ ਦੇਸ ਰਾਜ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਬਸ ਬਹੁਤ ਵਧੀਆ ਨੇ, ਤੁਹਾਡੇ ਖਿਆਲ ਨੇ ਜੀ? ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
0: ਸਾਡੇ ਹਾਲ ਚਾਲ ਬਹੁਤ ਵਧੀਆ ਨੇ, ਤੁਹਾਡੀ ਕਾਲ ਆ ਗਈ, ਹਾਲ ਹੋਰ ਵਧੀਆ ਹੋਵੇ।
1: ਬਿਲਕੁਲ ਜੀ ਬਿਲਕੁਲ।
0: ਸੋ ਹੋਰ ਸੁਣਾਓ, ਹਰਿਆਣਾ ਦੇ ਕੀ ਹਾਲ ਚਾਲ ਨੇ ਇਸ ਵੇਲੇ?
1: ਹਰਿਆਣਾ ਦਾ ਗਰਮੀ ਪੈ ਰਹੀ ਹੈ ਜੀ ਹੁਣ ਫਿਲਹਾਲ।
0: ਜ਼ਿਲ੍ਹਾ ਫਤਿਹਾਬਾਦ ਦੱਸ ਰਹੇ ਹੋ ਤੁਸੀਂ? ਫਤਿਹਾਬਾਦ ਮੇਰੇ ਖਿਆਲ ਇੱਧਰੋਂ ਪੰਜਾਬ ਦੇ ਬਾਰਡਰ ਦੇ ਨਾਲ ਹੀ ਲੱਗਦਾ ਅਗਲੇ ਪਾਸੇ।
1: ਆਪਣਾ ਜਾਖਲ ਹੈਗਾ ਲਾਸਟ ਸਟੇਸ਼ਨ ਹਰਿਆਣਾ ਤੇ ਪੰਜਾਬ ਦਾ।
0: ਜੀ ਜੀ ਜੀ
1: ਹਾਂਜੀ,
0: ਉਹਦੇ ਨੇੜੇ ਹੈ ਨਾ?
1: ਆਪਣਾ ਟਵਾਣੇ ਤੋਂ 15 ਕਿਲੋਮੀਟਰ ਹੈ ਜੀ ਦਾਖਲ, ਤੇ ਇੱਧਰ ਪੈਂਦਾ 1.5 ਕਿਲੋਮੀਟਰ ਤੇ ਪੰਜਾਬ ਸ਼ੁਰੂ ਹੋ ਜਾਂਦਾ ਮੋਨਕ ਸਾਈਡ।
0: ਸਮਝ ਗਿਆ ਜੀ ਮੈਂ, ਬਿਲਕੁਲ ਠੀਕ ਹੈ ਜੀ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ?
1: ਤੇਰੀ ਮੇਰੀ ਜੋੜੀ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਸ਼ੁਕਰੀਆ।
1: ਓਕੇ, ਧੰਨਵਾਦ ਜੀ।
0: ਥੈਂਕ ਯੂ ਜੀ, ਥੈਂਕ ਯੂ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ। ਸੋ ਗਾਤ ਔਰ ਦੋਸਤਾਂ ਦੇ ਮੈਸੇਜਸ ਵੀ ਲਗਾਤਾਰ ਸਾਡੇ ਤੱਕ ਪਹੁੰਚ ਰਹੇ ਨੇ ਜੀ। ਅਗਲਾ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਸਾਡੇ ਕੋਲ। ਸੋ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਪਿੰਡ ਨਥਾਣਾ ਬਠਿੰਡਾ ਤੋਂ, ਭੇਜਿਆ ਹਰਜਿੰਦਰ ਸਿੰਘ ਦਾ, ਜਿਹਨੇ ਇਹਨਾਂ ਦੇ ਨਾਲ ਜਸਵੀਰ, ਜੱਸੀ, ਸੀਤਾ ਔਰ ਗੀਤਾ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਹੈ ਜੀ। ਇਹ ਵੀ ਮੈਸੇਜ ਆਇਆ ਸਾਡੇ ਕੋਲ ਬਠਿੰਡਾ ਤੋਂ, ਭੇਜਿਆ ਹੈ ਰਵਿੰਦਰ ਸਿੰਘ ਜੀ ਨੇ। ਇਹਨਾਂ ਦੇ ਨਾਲ ਨੇ ਜੀ ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ ਅਤੇ ਸ਼ਿੰਦਰਪਾਲ। ਅਤੇ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਦੇਖਦੇ ਕਿੱਥੋਂ ਆਇਆ ਹੈ। ਸੋ ਇਹ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਗਾਓਂ ਫਰਾਂਸੀ ਹਿਸਾਰ ਤੋਂ, ਭੇਜਿਆ ਹੈ ਰਾਜਕੁਮਾਰ ਡੂਡੀ ਜੀ ਨੇ। ਇਹਨਾਂ ਦੇ ਨਾਲ ਨੇ ਪ੍ਰਮੋਦ ਕੁਮਾਰ ਡੂਡੀ ਅਤੇ ਪੁਸ਼ਪਿੰਦਰ ਕੁਮਾਰ ਡੂਡੀ। ਅਤੇ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਦੇਖਦੇ ਕਿੱਥੋਂ ਆਇਆ ਹੈ। ਸੋ ਇਹ ਮੈਸੇਜ ਆਇਆ ਜੀ ਸਾਡੇ ਆਪਣੇ ਸ਼ਹਿਰ ਜਲੰਧਰ ਤੋਂ, ਜਨਕ ਨਗਰ ਤੋਂ, ਭੇਜਿਆ ਹੈ ਸੁਖਦੇਵ ਸਿੰਘ ਜੀ ਨੇ। ਇਹਨਾਂ ਦੇ ਨਾਲ ਨੇ ਨਰਿੰਦਰ ਕੌਰ, ਸਨੀ ਮਨੀ, ਕਾਕਾ, ਬਿੱਟੂ, ਲਾਡੀ, ਮਾਸਟਰ ਮੋਹਨ। ਸੋ ਇਹ ਸਾਰੇ ਦੋਸਤਾਂ ਦੇ ਮੈਸੇਜਿਸ ਪਹੁੰਚ ਗਏ ਨੇ ਜੀ। ਔਰ ਇੱਕ ਮੈਸੇਜ ਸਾਡੇ ਕੋਲ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਹੈ। ਸੋ ਇਹ ਮੈਸੇਜ ਪਹੁੰਚਿਆ ਹੈ ਜੀ ਸਾਡੇ ਕੋਲ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ, ਭੇਜਿਆ ਹੈ ਪੱਪੂ ਰਾਜਾ ਖੁਸ਼ਦਿਲ ਜੀ ਨੇ। ਇਹਨਾਂ ਦੇ ਨਾਂ ਨੇ ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ, ਪਿਆਰਾ ਜਿਹਾ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ। ਅਤੇ ਜੇਕਰ ਤੁਸੀਂ ਵੀ ਫੋਨ ਕਾਲ ਦੇ ਰਾਹੀਂ ਜੁੜਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ ਜੀ 0182-41-71, ਯਾਨੀ ਕਿ 01812-342-1711। ਅਤੇ ਇਸ ਤੋਂ ਇਲਾਵਾ ਵਟਸਐਪ ਨੰਬਰ ਤਾਂ ਸਾਡਾ ਚੱਲ ਹੀ ਰਿਹਾ ਜੀ। ਵਟਸਐਪ ਦੇ ਉੱਪਰ ਤੁਸੀਂ ਫਰਮਾਇਸ਼ਾਂ ਭੇਜ ਸਕਦੇ ਹੋ ਮੈਸੇਜ ਦੇ ਰਾਹੀਂ। ਮੈਸੇਜ ਲਿਖਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਔਰ ਉਸ ਮੈਸੇਜ ਨੂੰ ਭੇਜਣਾ ਹੈ ਤੁਸੀਂ 94655-36-0703, ਯਾਨੀ ਕਿ 9465-36077 'ਤੇ। ਜਦ ਤੱਕ ਅਗਲੇ ਕਾਲਰ ਦੋਸਤ ਸਾਡੇ ਨਾਲ ਕਾਲ ਦੇ ਰਾਹੀਂ ਜੁੜਦੇ ਨੇ ਅਤੇ ਕੁਝ ਦੋਸਤਾਂ ਦੇ ਮੈਸੇਜ ਆਉਂਦੇ ਨੇ, ਆਓ ਸੁਣਦੇ ਹਾਂ ਜੀ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਕੱਲ੍ਹ ਸੁਬਹਾ ਨੂੰ ਯਾਰ ਪਤਾ ਨਹੀਂ ਕੀ ਹੋਣਾ। ਸੋ ਬਾਕੀ ਗੱਲ ਸਹੀ ਹੈ ਜੀ, ਜ਼ਿੰਦਗੀ ਦਾ ਆਨੰਦ ਜਿਹੜਾ ਲੈਂਦੇ ਰਹਿਣਾ ਚਾਹੀਦਾ। ਕੱਲ੍ਹ ਨੂੰ ਪਤਾ ਨਹੀਂ, ਅੱਜ ਅਗਰ ਜ਼ਿੰਦਗੀ ਚੰਗੀ ਚੱਲ ਰਹੀ ਹੈ ਤਾਂ ਕੱਲ੍ਹ ਕੋਈ ਮੁਸੀਬਤ ਆਏਗੀ, ਪਰ ਜਦੋਂ ਵੀ ਕੋਈ ਲਾਈਫ ਦੇ ਵਿੱਚ ਮੁਸੀਬਤ ਆਵੇ ਤਾਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਜੇ ਮੁਸੀਬਤ ਆਈ ਹੈ ਤਾਂ ਉਹਦਾ ਹੱਲ ਵੀ ਜ਼ਰੂਰ ਆਏਗਾ ਜੀ। ਸੋ ਅਗਲੇ ਦੋਸਤ ਵੀ ਪਹੁੰਚ ਚੁੱਕੇ ਨੇ ਜੀ, ਆਓ ਦੇਖਦੇ ਹਾਂ ਕਿਹੜੇ ਦੋਸਤ ਆਏ ਨੇ ਅਤੇ ਕੀ ਗੱਲਬਾਤ ਲਿਆਏ ਨੇ। ਹੈਲੋ,
1: ਨਮਸਕਾਰ ਸਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮਹੇਸ਼ ਗਰਗ, ਮੰਡੀ ਹਰਜੀਰਾਮ ਮਲੋੜ ਤੋਂ।
0: ਹਾਂਜੀ ਮਹੇਸ਼ ਜੀ, ਕੀ ਹਾਲ ਚਾਲ ਹੈ ਜੀ ਤੁਹਾਡੇ?
1: ਬਹੁਤ ਵਧੀਆ ਸਰ।
0: ਚਲੋ ਵਧੀਆ ਹੋਣੇ ਚਾਹੀਦੇ ਨੇ। ਅਤੇ ਹੋਰ ਸੁਣਾਓ, ਕੰਮ ਕਾਜ ਕਿੱਦਾਂ ਚੱਲ ਰਿਹਾ?
1: ਹਾਂਜੀ ਵਧੀਆ ਚੱਲ ਰਿਹਾ ਜੀ।
0: ਚਲੋ ਬਹੁਤ ਵਧੀਆ ਗੱਲ ਹੈ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਨਸੀਬੋ ਲਾਲ ਆਈ ਬੂਹੇ ਬਾਰੀ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ 'ਤੇ ਮੈਂ ਗੀਤ ਲੈ ਕੇ ਜਾ ਰਿਹਾ। ਕਾਲ ਕਰਨ ਲਈ ਬਹੁਤ ਸ਼ੁਕਰੀਆ।
1: ਧੰਨਵਾਦ।
0: ਥੈਂਕ ਯੂ ਜੀ।

ਸੋ ਬਿਲਕੁਲ ਜੀ, ਬੂਹੇ ਬਾਰੀਆਂ ਅਤੇ ਨਾਲੇ ਕੰਧਾਂ ਟੱਪ ਕੇ ਆਵਾਂਗੀ ਹਵਾ ਬਣ ਕੇ। ਕੀ ਤਾਂ ਚਾਹੀਦਾ ਨਸੀਬੋ ਲਾਲ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸ਼ਾਰਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਸਾਡੇ ਕੋਲ ਵਟਸਐਪ ਦੇ ਉੱਪਰ ਵੀ ਦੋਸਤਾਂ ਦੇ ਮੈਸੇਜਸ ਜਿਹੜੇ ਨੇ ਲਗਾਤਾਰ ਆ ਰਹੇ ਨੇ। ਸੋ ਅਗਲਾ ਮੈਸੇਜ ਸਾਡੇ 'ਤੇ ਪਹੁੰਚਿਆ ਹੈ ਜੀ, ਪਟੇਲ ਨਗਰ ਮਲੋੜ ਤੋਂ ਭੇਜਿਆ ਹੈ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਜੀ ਨੇ। ਇਹਨਾਂ ਦੇ ਨਾਲ ਨੇ ਜੀ ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜ਼ੂ ਜਾਜੋਰੀਆ ਅਤੇ ਗੁੱਡੂ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ 'ਤੇ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਹੈ ਸਾਡੇ ਕੋਲ ਪਿਟਸਬਰਗ ਕੈਲੀਫੋਰਨੀਆ US ਤੋਂ, ਭੇਜਿਆ ਹੈ ਇੰਦਰਜੀਤ ਮੰਗਾ ਜੀ ਨੇ, ਔਰ ਇਹਨਾਂ ਦੇ ਨਾਲ ਨੇ ਜੀ ਨੀਲਮ ਮੰਗਾ ਜੀ। ਔਰ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਕੀ ਖੱਟਿਆ ਮੈਂ ਤੇਰੀ ਹੀਰ ਪੜ੍ਹ ਕੇ ਗੀਤ ਜਗ੍ਹਾ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸ਼ਾਲਾ ਜੀ ਸੌਗਾਤ 'ਤੇ ਅਗਲਾ ਮੈਸੇਜ ਸਾਡੇ 'ਤੇ ਪਹੁੰਚਿਆ ਹੈ ਜੀ, ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਤੋਂ ਭੇਜਿਆ ਹੈ ਅਜੈਬ ਸਿੰਘ ਚੌਹਾਨ ਜੀ ਨੇ। ਇਹਨਾਂ ਦੇ ਨਾਲ ਨੇ ਜੀ ਅਵਤਾਰ ਸਿੰਘ, ਜਸਵਿੰਦਰ ਸਿੰਘ ਅਤੇ ਕੁਲਵੀਰ ਅਤੇ ਹੈਰੀ। ਸੋ ਸੁਰਜੀਤ ਵਿੰਦਰਖਿਆ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਫਿਰ ਅਜਿਹਾ ਗੀਤ ਸੁਰਜੀਤ ਵਿੰਦਰਖਿਆ ਸਾਹਿਬ ਦੀ ਆਵਾਜ਼ ਵਿੱਚ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਔਰ ਮੈਸੇਜ ਸਾਡੇ ਕੋਲ ਲਗਾਤਾਰ ਦੋਸਤਾਂ ਦੇ ਪਹੁੰਚ ਰਹੇ ਨੇ। ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਜੀ VPO ਜੀ ਦਾ, ਡਿਸਟ੍ਰਿਕਟ ਬਠਿੰਡਾ ਤੋਂ ਭੇਜਿਆ ਹਰਜਿੰਦਰ ਸਿੰਘ ਬਰਾੜ ਜੀ ਨੇ, ਇਹਨਾਂ ਦੇ ਨਾਲ ਨੇ ਜੀ ਮੇਲਾ ਸਿੰਘ ਸਿੱਧੂ ਜੀ। ਔਰ ਇਸਦੇ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਸਾਡੇ ਕੋਲ ਮਹਿਸ ਗੇਟ ਨਾਭਾ ਤੋਂ ਭੇਜਿਆ ਹੈ ਸੋਮਦੱਤ ਜੀ ਨੇ, ਇਹਨਾਂ ਦੇ ਨਾਲ ਨੇ ਜੀ ਜੋਤੀ ਰਾਣੀ ਅਤੇ ਕੈਰਵ ਅਤੇ ਗੁਰਮੰਨਤ। ਔਰ ਮਾਸਟਰ ਸਲੀਮ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਤਰੁਣ ਦੇ ਨਾਲ। ਫਿਰ ਜਿਹੜਾ ਸਮਾਂ ਹੈ ਮੈਨੂੰ ਇਸ਼ਾਰਾ ਕਰ ਰਿਹਾ ਕਿ ਮੈਂ ਤੁਹਾਨੂੰ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੇ ਲਈ ਤੁਹਾਨੂੰ ਦੱਸਾਂ ਔਰ ਤੁਹਾਡੇ ਤੋਂ ਇਜਾਜ਼ਤ ਲੈ ਲਾਂ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ।

ਡੀਟੀ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ। ਅਤੇ ਆਓ ਫਿਰ ਸੁਣਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ ਪੰਜਾਬੀ ਮੈਲੋਡੀਜ਼ ਗੀਤ ਪ੍ਰੋਗਰਾਮ ਨੂੰ।

ਹੋਵੇ ਬਹੁਤਾ ਪਿਆਰ ਜਿਨ੍ਹਾਂ 'ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ 'ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਂਦੇ ਨੇ।

ਦਾ ਹੈ। ਆਸਾ ਕੀ ਵਾਰ ਦੀ ਪਹਿਲੀ ਪੌੜੀ ਨਾਲ ਆਏ ਸਲੋਕ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਕੀ ਮਹਿਮਾ ਪ੍ਰਗਟ ਕਰਦਿਆਂ ਬਖਸ਼ਿਸ਼ ਕਰਦੇ ਨੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਐਸੀ ਰਹਿਮਤ ਕਰਨ ਵਾਲਾ ਹੈ। ਫਿਰ ਦੂਸਰੇ ਗੁਰਦੇਵ ਨਾਲ ਦੇ ਸਲੋਕ ਅੰਦਰ ਹੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਬਾਹਰ ਜਿਤਨਾ ਮਰਜ਼ੀ ਚਾਨਣ ਹੋ ਜਾਏ, ਭਾਵੇਂ ਸੈਂਕੜੇ ਚੰਦਰਮਾ ਹਜ਼ਾਰਾਂ ਸੂਰਜ ਵੀ ਕਿਉਂ ਨਾ ਹੋਣ, ਲੇਕਿਨ ਮਨੁੱਖ ਦੇ ਜੀਵ ਦੇ ਅੰਦਰ ਦੀ ਅਗਿਆਨਤਾ ਦਾ ਅੰਧਕਾਰ ਘੋਰ ਹਨੇਰਾ ਜਿਹੜਾ ਹੈ ਉਹ ਗੁਰੂ ਦੀ ਰਹਿਮਤ ਗੁਰੂ ਕੀ ਬਖਸ਼ਿਸ਼ ਤੋਂ ਬਗੈਰ ਦੂਰ ਨਹੀਂ ਹੋ ਸਕਦਾ। ਸਤਿਗੁਰਾਂ ਦਾ ਬਚਨ ਹੈ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦੇ ਹਾਂ ਗੁਰਬਿਨ ਘੋਰ ਅੰਧਾਰ। ਫਿਰ ਅਸੀਂ ਬਚਨ ਪੜ੍ਹਦੇ ਹਾਂ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸ਼ਬਦ ਨਾ ਸੁਰਤ, ਗੁਰੂ ਬਿਨ ਸਿੱਧ ਨਾ ਪਾਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਭੁੱਲੇ ਨੂੰ ਮਾਰਗ ਪਾਉਣ ਵਾਲੇ, ਕਿਉਂਕਿ ਅਸੀਂ ਬਚਨ ਪੜ੍ਹਦੇ ਹਾਂ ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਸਤਿਗੁਰੂ ਦਾਤਾ ਜਿੱਥੇ ਆਪ ਰੋਗ ਤੋਂ ਰਹਿਤ ਹੈ, ਵਿਕਾਰਾਂ ਤੋਂ ਰਹਿਤ ਹੈ, ਔਰ ਕੁੱਲ ਲੁਕਾਈ ਦੇ ਰੋਗਾਂ ਨੂੰ, ਸਾਡੇ ਰੋਗਾਂ ਨੂੰ, ਵਿਕਾਰਾਂ ਔਗਣਾਂ ਨੂੰ ਕੱਟਣ ਵਾਲੇ ਹਨ। ਆਪ ਜੀ ਦੇ ਬਚਨ ਨੇ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੁਖਮਣੀ ਸਾਹਿਬ ਦੇ ਅੰਦਰ ਵੀ 23 ਨੰਬਰ ਅਸ਼ਟਪਦੀ ਦਾ ਅਖੀਰਲਾ ਪਦਾ, ਜਿਸ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਕਿਉਂਕਿ ਜੋ ਆਪ ਮੁਕਤ ਹੈ ਉਹ ਹੀ ਦੂਸਰੇ ਨੂੰ ਮੁਕਤ ਕਰ ਸਕਦਾ ਹੈ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰ ਨ ਸਾਕੋ, ਤੂੰ ਠਾਕੁਰ ਉੱਚ ਭਗਵਾਨਾ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਕਵਨ ਕਵਨ ਕਵਨ ਗੁਣ ਕਹੀਐ, ਅੰਤ ਨਹੀਂ ਕਛ ਪਾਰੈ, ਲਾਖ ਲਾਖ ਲਾਖ ਕਈ ਕੋਰੈ, ਕੋ ਹੈ ਐਸੋ ਵਿਚਾਰੈ। ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਦੇ ਗੁਣਾਂ ਦਾ ਪਾਰਾਵਾਰ ਨਹੀਂ ਹੈ। ਐਸੀ ਵਿਚਾਰ ਕਿ ਉਹ ਮਾਲਕ ਐਸਾ ਅਗਾਧ ਬੋਧ ਹੈ, ਲੱਖਾਂ ਕਰੋੜਾਂ ਵਿੱਚੋਂ ਕੋਈ ਵਿਰਲਾ ਹੈ ਜੋ ਉਸ ਮਾਲਕ ਦੀ ਬੇਅੰਤਤਾ ਅਤੇ ਬਿਸਮਾਦ ਵਿੱਚ ਸ਼ੁਕਰ ਵਿੱਚ ਜਾ ਕੇ ਆਖਦਾ ਹੈ, ਦਾਤਾ ਜੀ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿ ਨਾ ਜਾਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਅੰਦਰ ਇੱਥੋਂ ਤੱਕ ਸ਼ੁਕਰ ਕਰਦਿਆਂ ਆਖਦੇ ਨੇ, ਦਾਤਾ ਤੇਰੇ ਗੁਣਾਂ ਨੂੰ ਕਿਵੇਂ ਬਿਆਨ ਕਰਾਂ, ਜੇ ਤੂੰ ਐਸੀ ਵੀ ਰਹਿਮਤ ਕਰੇ ਇੱਕ ਦੂਜੀਬੋਂ ਲੱਖ ਹੋਏ, ਲੱਖ ਹੋਵੇਂ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਮਾਲਕ ਜੀ ਏਤ ਰਾਹ ਪਤ ਪਵੜੀਆਂ ਚੜੀਏ ਹੋਏ ਕੀਸ, ਇੰਨੇ ਗੁਣ ਗਾਉਂਦਿਆਂ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ, ਬਿਸਮ ਬਿਸਮ ਬਿਸਮ ਹੀ ਪਈ ਹੈ, ਲਾਲ ਗੁਲਾਲ ਰੰਗਾਰੈ, ਕਉ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰੈ। ਉਸ ਬੇਅੰਤ ਪ੍ਰਭੂ ਦੇ ਹੋਰ ਉਸ ਦੇ ਹੈਰਾਨ ਕਰ ਦੇਣ ਵਾਲੇ ਚੋਜਾਂ ਨੂੰ ਵੇਖ ਕੇ ਹੈਰਾਨ ਹੋ ਜਾਈਦਾ ਹੈ। ਰੱਬੀ ਪਿਆਰੇ ਇਸ ਬਿਸਮਾਤ ਦੇ ਨਾਮ ਦੇ ਰੰਗ ਨੂੰ ਮਾਣਦੇ ਹਨ, ਪਰ ਉਹ ਰਸ ਨੂੰ ਬਿਆਨ ਨਹੀਂ ਕਰ ਸਕਦੇ। ਜਿਵੇਂ ਕੋਈ ਗੂੰਗਾ ਕੋਈ ਪਦਾਰਥ ਮਿੱਠਾ ਚੱਖ ਕੇ ਮੁਸਕਰਾ ਦਿੰਦਾ ਹੈ, ਪਰ ਸਵਾਦ ਰਸ ਨਹੀਂ ਬਿਆਨ ਕਰ ਸਕਦਾ। ਗੌੜੀ ਰਾਗ ਅੰਦਰ ਭਗਤ ਕਬੀਰ ਜੀ ਵੀ ਐਸਾ ਬਚਨ ਕਰਦੇ ਨੇ, ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਸੋਠ ਰਾਗ ਵਿੱਚ ਭਗਤ ਭੀਖਣ ਜੀ ਹੁਣਾਂ ਦਾ ਵੀ ਬਚਨ ਹੈ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਗੌੜੀ ਰਾਗ ਅੰਦਰ ਜੋ ਗੌੜੀ ਕੀ ਵਾਰ ਹੈ, 18ਵੀਂ ਪੌੜੀ ਵਿੱਚ ਬਚਨ ਹੈ, ਸੱਚ ਸੱਚਾ ਰਸ ਜਿੰਨੀ ਚੱਖਿਆ, ਸੇ ਤ੍ਰਿਪਤ ਰਹੇ ਅਗਾਈ, ਇਹੋ ਹਰ ਰਸ ਸੇਈ ਜਾਣਦੇ, ਜਿਉਂ ਗੂੰਗੈ ਮਿਠਿਆਈ ਖਾਈ। ਉਸ ਪ੍ਰਭੂ ਦੀ ਬੇਅੰਤਤਾ ਅਤੇ ਕੁਦਰਤ ਨੂੰ ਅਸੀਂ ਇਹ ਕਹਿ ਕੇ ਨਮਸਕਾਰ ਕਰਦੇ ਹਾਂ, ਜੋ ਪਹਿਲੇ ਪਾਤਸ਼ਾਹ ਆਸਾ ਰਾਗ ਵਿੱਚ

0: ਨੂੰ ਦਰਸਾਉਂਦੇ ਹਨ ਕਿ ਆਖ ਹੱਥ ਜੋੜ ਕੇ ਸੀਸ ਨਵਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਅਸੀਂ ਉਸ ਵਿੱਚ ਸਮਾ ਸਕਦੇ ਹਾਂ ਪਰ ਉਸ ਦਾ ਅੰਤ ਨਹੀਂ ਪਾ ਸਕਦੇ।
1: ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿਤਾਰ ਹੈ। ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਸਰਬਜੀਤ ਸਿੰਘ ਹੋਰਾਂ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰਪੂਰਾ ਪੇਟਿਓ, ਸਗਲੇ ਦੁੱਖ ਬਿਨਾਸੇ। ਉਸ ਅਕਾਲ ਪੁਰਖ ਦੀ ਵਡਿਆਈ ਬੇਅੰਤ ਹੈ, ਪਰ ਅਸੀਂ ਜੀਵ, ਭੁੱਲੜ ਜੀਵ, ਅਸੀਂ ਕਦੇ ਕੋਈ ਗਿਆਨ ਧਿਆਨ ਵਾਲਾ ਕਰਮ ਹੀ ਨਹੀਂ ਕੀਤਾ, ਨਾ ਹੀ ਕਦੇ ਉਸ ਦਾ ਸਿਮਰਨ ਕੀਤਾ ਹੈ, ਅਤੇ ਨਾ ਹੀ ਕਦੇ ਉਸ ਦੀ ਸਾਰ ਜਾਣੀ ਹੈ। ਪਰ ਉਹ ਸਭ ਤੋਂ ਵੱਡਾ ਹੈ ਅਤੇ ਉਹੀ ਸੱਚਾ ਗੁਰੂ ਹੈ, ਜਿਸਨੇ ਕੁੱਲ ਖਲਕਤ ਦੀ ਲਾਜ ਪੈਜ ਰੱਖੀ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਰਵਣ ਕਰਦੇ ਹਾਂ ਭਾਈ ਗੁਰਬਚਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ DTI ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।
1: ਸਤਿਗੁਰ ਮਿਲੇ ਹਰ ਹਰ।

सतनाम श्री वाहे।

ਫਤਿਹ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿ ਗੁਰੂ

ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇ ਸਹਿਸ ਜੇ ਬਾਰਸ ਆਦਿ ਅੰਤ ਲਿਵਲਾਗ ਤੁਨਾ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣੇ ਓ ਕਬ ਕਲ ਸੁਜਸ

गुण गावे रविदास भगत जै दी तरलोचन नामा

ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਆਮਰਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ।

0: ਸਤ ਰੂਪ ਸਤਨਾਮ ਸਤ ਸੰਤੋਖ ਧਰਿਓਰ ਆਦਿ ਪੁਰਖ ਪ੍ਰਤੱਖ ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰੇਸ਼ਟ ਲਗ ਬੇਤਰੋ
1: ਸ੍ਰੀ ਗੁਰੂ ਸਾਹਿਬ ਸਭੀ ਉਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਦਰਿਅੰਗ ਹਸ ਕਮਲ ਮਾਥੇ ਪਰ ਧਰਿਅੰਗ ਅਲਖ ਰੂਪ ਜੀ ਰੱਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਨਾਈ।

ਵਾਹਿਗੁਰੂ ਜੀ ਕੀ ਫਤਿਹ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਭਤ ਹੈ ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲ ਤੇ ਰਾਗ ਜੈਤਸਰੀ ਦੀ ਵਾਰ ਦੀ ਪੌੜੀ ਦਸਵੀਂ।

ਬੜੇ ਗਣੇ ਤਿੰਨ ਚਾਰ ਵਿਚਾਰ ਹਾਉ ਭਗਤ ਕਰਨੀ ਸਦਾ ਤਾਉ ਨਾਨਕ ਮੁਖ ਅੰਤਰ ਪਾਏ ਪੜ ਸਤਿਗੁਰੂ।

ਸਮਾ ਲਿਆ ਜਿਨਕਾ ਰੁਪਦੇਸ਼ ਗਿਆਨ ਅੰਜਨ ਦੀ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁਬੇ ਸੇ ਵੰਜਾਰਿਆ ਸਤਿਗੁਰ ਹੈ ਬਹੁਤ ਹਾਜ਼ਰ ਲੇਕਿਨ ਇਹ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ

ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਇਤ ਦੇਗ ਤੇਗ ਫਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ

ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਕੜਾਹ ਪ੍ਰਸ਼ਾਦ ਭੇਟਾ ਕਰਾਇਆ ਹੈ ਇਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੂਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰ

ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਇੰਦਾ ਵਡੋ ਵਡਾ ਵਡ ਮੇਦਨੀ ਸਿਰੇ ਸੁਲਤਨ ਦੇ ਨਾਇਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਇੰਦਾ ਧਰਮੰਗਲ ਪਿਖਣਾ ਪਾਇੰਦਾ ਧਰਮੰਗਲ ਪਿਖਣਾ।